ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦਿਓ ਮੁਖ ਲਾਇਆ, ਜਨ ਨਾਨਕ ਐਸਾ ਹਰ ਸੇਵਿਆ, ਅੰਤ ਲਏ ਛਡਾਇਆ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸਲੋਕ ਮਹੱਲਾ ਪਹਿਲਾ। ਦੁਖ ਦਾਰੂ ਸੁਖ ਰੋਗ ਭਇਆ, ਜਾ ਸੁਖ ਤਾਮ ਨਾ ਹੋਈ, ਤੂੰ ਕਰਤਾ ਕਰਣਾ ਮੈਂ ਨਾਹੀ, ਜਾਹੋ ਕਰੀ ਨਾ ਹੋਈ। ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ ਰਹਾਉ। ਜਾਤ ਮਹਿ ਜੋਤ, ਜੋਤ ਮਹਿ ਜਾਤਾ, ਅਕਲ ਕਲਾ ਭਰਪੂਰ ਰਹਿਆ, ਤੂੰ ਸੱਚਾ ਸਾਹਿਬ ਸਿਫਤ ਸਵਾਲਿਓ, ਜਿਨ ਕੀਤੀ ਸੋ ਪਾਰ ਪਿਆ, ਕਹੁ ਨਾਨਕ ਕਰਤੇ ਕੀਆਂ ਬਾਤਾਂ, ਜੋ ਕਿਛ ਕਰਨਾ ਸੋ ਕਰ ਰਹਿਆ। ਸੋ ਦਰ ਰਾਗ ਆਸਾ ਮਹੱਲਾ ਪਹਿਲਾ।

ਰਾਗ ਗੂਜਰੀ ਮਹੱਲਾ ਚੌਥਾ। ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨੋ ਕਰੋ ਗੁਰ ਪਾਸ, ਹਮ ਕੀਰੇ ਕਿਰਮ ਸਤਿਗੁਰ ਸਰਣਾਈ, ਕਰ ਦਇਆ ਨਾਮ ਪਰਗਾਸ। ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪਰਗਾਸ, ਗੁਰਮਤ ਨਾਮ ਮੇਰਾ ਪ੍ਰਾਨ ਸਖਾਈ, ਹਰ ਕੀਰਤ ਹਮਰੀ ਰਹਿ ਰਾਸ ਰਹਾਓ। ਹਰ ਜਨ ਕੇ ਵਡ ਭਾਗ ਵਡੇਰੇ, ਜਿਨ ਹਰ ਹਰ ਸ਼ਰਧਾ ਹਰ ਪਿਆਸ, ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ, ਮਿਲ ਸੰਗਤ ਗੁਣ ਪਰਗਾਸ, ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ, ਤੇ ਭਾਗ ਜੀਣ ਜਮ ਪਾਸ। ਜੋ ਸਤਿਗੁਰ ਸਰਣ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ, ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿਨ ਧੁਰ ਮਸਤਕ ਲਿਖਿਆ ਲਿਖਾਸ। ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪਰਗਾਸ। ਰਾਗ ਗੂਜੀ ਮਹੱਲਾ ਪੰਜਵਾਂ। ਕਾਹੇ ਰੇ ਮਨ ਚਿਤਵਹਿ ਉਦਮ, ਜਾ ਹਰ ਹਰ ਜੀਉ ਪਰਿਆ, ਸੈਲ ਪੱਥਰ ਮਹਿ ਜੰਤੂ ਪਾਏ, ਤਾਂ ਕਾਰਿਜਕ ਆਗੈ ਕਰ ਧਰਿਆ। ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ। ਰਹਾਉ ਜਨਨ ਪਿਤਾ ਲੋਕ ਸੁਤ ਬਨਿਤਾ, ਕੋਈ ਨਾ ਕਿਸਕੀ ਧਰਿਆ, ਸਿਰ ਸਿਰ ਰਿਜਕ ਸੰਭਾਹੇ ਠਾਕੁਰ, ਕਾਹੇ ਮਨ ਭਉ ਕਰਿਆ। ਊਡੇ ਊਡ ਆਵੈ ਸਹਿ ਕੋਸਾ, ਤਿਸ ਪਾਛੈ ਬਚਰੇ ਛੜਿਆ, ਤਿਨ ਕਵਣ ਖਲਾਵੈ ਕਵਣ ਚੁਗਾਵੈ, ਮਨ ਮਹਿ ਸਿਮਰਨ ਕਰਿਆ। ਸਭ ਨਿਧਾਨ ਦਸ ਅਸਟ ਸਿਧਾਨ, ਠਾਕੁਰ ਕਰਤਲ ਧਰਿਆ। ਜਨ ਨਾਨਕ ਬਲ ਬਲ ਸਦ ਬਲ ਜਾਈਐ, ਤੇਰਾ ਅੰਤ ਨ ਪਾਰਾ ਵਰਿਆ। ਰਾਗ ਆਸਾ ਮਹੱਲਾ ਚੌਥਾ। ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ, ਹਰ ਅਗਮਾ ਅਗਮ ਅਪਾਰਾ, ਸਭ ਧਿਆਵਹਿ ਸਭ ਧਿਆਵਹਿ ਤੁਧ ਜੀ, ਹਰ ਸੱਚੇ ਸਿਰਜਣਹਾਰਾ। ਸਭ ਜੀ ਤੁਮਾਰੇ ਜੀ, ਤੂੰ ਜੀਆਂ ਕਾ ਦਾ ਤਾਰਾ, ਹਰ ਤਿਆਗ ਹੋ ਸੰਤ ਹੋ ਜੀ, ਸਭ ਦੁੱਖ ਵਿਸਾਰਣ ਹਾਰਾ। ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ, ਕਿਆ ਨਾਨਕ ਜੰਤ ਵਿਚਾਰਾ। ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ, ਹਰੇਕੋ ਪੁਰਖ ਸਮਾਣਾ, ਇੱਕ ਦਾਤੇ ਇੱਕ ਭੇਖਾਰੀ ਜੀ, ਸਭ ਤੇਰੇ ਚੋਜ ਵਿਡਾਣਾ। ਤੂੰ ਆਪੇ ਦਾਤਾ ਆਪੇ ਭੁਗਤਾ ਜੀ, ਹਉ ਤੁਧ ਬਿਨ ਅਵਰ ਨਾ ਜਾਣਾ। ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ, ਤੇਰੇ ਕਿਆ ਗੁਣ ਆਖ ਵਖਾਣਾ। ਜੋ ਸੇਵਹਿ ਤੁਧ ਜੀ, ਜਨ ਨਾਨਕ ਤਿਨ ਕੁਰਬਾਣਾ। ਹਰ ਧਿਆਵਹਿ ਤੁਧ ਜੀ, ਸੇ ਜਨ ਜੁਗ ਮਹਿ ਸੁਖਵਾਸੀ, ਸੇ ਮੁਕਤ ਭਏ ਜਿਨ ਹਰ ਧਿਆਇਆ ਜੀ। ਤਿਨ ਤੂਟੀ ਜਮ ਕੀ ਫਾਸੀ, ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਹਰ ਰੂਪ ਸਮਾਸੀ। ਸੇ ਧਨ ਜਿਨ ਹਰ ਧਿਆਇਆ ਜੀ, ਜਨ ਨਾਨਕ ਤਿਨ ਬਲ ਜਾਸੀ। ਤੇਰੀ ਭਗਤ ਭੰਡਾਰ ਜੀ, ਭਰੇ ਬੇਅੰਤ ਬੇਅੰਤਾ, ਤੇਰੇ ਭਗਤ ਸਲਾਹਨ ਤੁਧ ਜੀ। ਹਰ ਅਨਿਕ ਅਨੇਕ ਅਨੰਤਾ, ਤੇਰੀ ਅਨਿਕ ਕਰਹਿ ਹਰ ਪੂਜਾ ਜੀ। ਤਪ ਤਪ ਹੈ ਜਪ ਹੈ ਬੇਅੰਤਾ, ਤੇਰੇ ਅਨੇਕ ਪੜ੍ਹੈ ਬਹੁ ਸਿਮਰਤ ਸਾਸਤ ਜੀ। ਕਰ ਕਿਰਿਆ ਖਟ ਕਰਮ ਕਰੰਤਾ, ਸੇ ਭਗਤ ਭਲੇ ਜਨ ਨਾਨਕ ਜੀ। ਜੋ ਭਾਵਹਿ ਮੇਰੇ ਹਰ ਭਗਵੰਤਾ, ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ, ਤੁਧ ਜੇਵੜ ਅਵਰ ਨ ਕੋਈ। ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ, ਤੂੰ ਨਿਚਲ ਕਰਤਾ ਸੋਈ। ਤੁਧ ਆਪੇ ਭਾਵੈ ਸੋਈ ਵਰਤੈ ਜੀ, ਤੂੰ ਆਪੇ ਕਰਹਿ ਸੋਈ। ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ, ਤੁਧ ਆਪੇ ਸਿਰਜ ਸਭ ਗੋਈ। ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ, ਜੋ ਸਭ ਸਹਿ ਕਾ ਜਾਣੋਈ।

ਤੂੰ ਕਰਤਾ ਸੱਚਿਆਰ ਮੈਂਡਾ ਸਾਈ ਜੋ ਤੂੰ ਭਾਵੈ ਸੋਈ ਥੀਸੀ ਜੋ ਤੂੰ ਦੇਹ ਸੋਈ ਹਉ ਪਾਈ ਰਹਾਉ ਸਭ ਤੇਰੀ ਤੂੰ ਸਭ ਨੀ ਧਿਆਇਆ ਜਿਸਨੂੰ ਕਿਰਪਾ ਕਰਹਿ ਤਿੰਨ ਨਾਮ ਰਤਨ ਪਾਇਆ ਗੁਰਮੁਖ ਲਾਧਾ ਮਨਮੁਖ ਗਵਾਇਆ ਤੁਧ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰੀਆਓ ਸਭ ਤੁਝ ਹੀ ਮਾਂ ਹੈ ਤੁਝ ਬਿਨ ਦੂਜਾ ਕੋਈ ਨਾ ਹੈ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨੂੰ ਤੂੰ ਜਾਣਾ ਹੈ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਅਵਰ ਨ ਕੋਏ ਤੂੰ ਕਰ ਕਰ ਵੇਖ ਜਾਣ ਹੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਵਰੜ ਪਹਿਲੇ ਨਿਵਾਸਾ ਪਾਣੀ ਪਾਵਕ ਤਿਨ ਹੈ ਕੀਆ ਪੰਕ ਜੋ ਮੋਹ ਪਗ ਨਹੀਂ ਚੱਲ ਹਮ ਦੇਖਾਂ ਤਹਿ ਡੂਬੀ ਅਲੇ ਮਨ ਏਕ ਨ ਚੇਤਸ ਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾਂ ਭਈ ਪ੍ਰਾਪਤ ਮਾਨੁਖ ਦੇਹੋਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰਾ ਕਿਤੇ ਨਾਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਜਾਮ ਲਾਗ ਭਵ ਜਲ ਤਰਨ ਕੈ ਜਨਮ ਬਿਰਥਾ ਜਾਤ ਰੰਗ ਮਾਇਆ ਕੈ ਰਹਾਉ ਜਪ ਤਪ ਸੰਜਮ ਧਰਮ ਨ ਕਮਾਇਆ ਸੇਵਾ ਸਾਧ ਨ ਜਾਣਿਆ ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮਾ ਸਰਣ ਪਰੇ ਕੀ ਰਾਖੋ ਸਰਮਾ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚੌਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਵ ਚਰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੈ ਤੁਮ ਘਾਵਹੋ ਆਪ ਹਾਥ ਦੈ ਮੋਹੇ ਪਚਾਵਹੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਅੱਛਾ ਨਿਜ ਕਰਦੈ ਕਰਿਐ ਸਭ ਬੈਰਨ ਕੋ ਆਜ ਸੰਘਰਿਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮਹਿ ਛਾੜ ਕੋਈ ਅਵਰ ਨ ਧਿਆਉ ਜੋ ਵਰ ਚਹੁ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀ ਹੈ ਚੁਨ ਚੁਨ ਸਤਰ ਹਮਾਰੇ ਮਾਰੀ ਹੈ ਆਪ ਹਾਥ ਦੈ ਮੁਝੈ ਉਬਰਿਆ ਮਰਨ ਕਾਲ ਕਾ ਤ੍ਰਾਸ ਨਿਵਰਿਆ ਪੂਜੋ ਸਦਾ ਹਮਾਰੇ ਪੱਛਾ ਸ੍ਰੀ ਅਸਤੁ ਜੂ ਕਰਿਓ ਰੱਛਾ ਰਾਖ ਲਿਹੋ ਮੋਹੇ ਰਾਖਨ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਧ ਦੁਸ਼ਟਨ ਕੇ ਹੰਤਾ ਤੁਮ ਹੋ ਪੂਰੀ ਚਤੁਰ ਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵ ਜੂ ਅਵਤਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸ਼ਾ ਜਵਨ ਕਾਲ ਜੋਗੀ ਸ਼ਿਵ ਕੀਓ ਵੇਦ ਰਾਜ ਬ੍ਰਹਮਾ ਜੂ ਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਂ ਹੀ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਜਛਨ ਉਪਦਾ ਉਪਜਾਇਓ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸਿਵਕਨ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਪਲ ਮੋ ਬਧ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ
चीटी ते कुंचर अस्थूला सब पर कृपा दृष्ट कर फूला संतन दुख पाए ते दुखी सुख पाए साधन के सुखी एक एक की पीर पछान कट कट के पट पट की जान जब उदकर्ख करा कर तारा प्रजा तरत तब देहे अपारा जब आकर्ख करत हो कब हूँ तुम मैं मिलत देह तर सब हूँ जेते बदन सृष्ट सब तार आप अपनी बूझ उचार तुम सब ही ते रहत निरालम जानत भेद भेद अर आलम निरंकार निर्विकार निरलंभ आद अनिल अनाद असंभ ताका मूढ़ उचारत भेदा जाको पेव न पावत बेदा ताको कृपाहन अनुमानत महामूढ़ कछ भेद न जानत महादेव को कहत सदा शिव निरंकार का चीनत नह पिव आप अपनी बुद्ध है जेती बरनत पिन पिन तोह तेती तुमरा लखा न जाए पसारा केह विद सजा प्रथम संसारा एक रूप अनूप स्वरूपा रंक पयो राव कही कूपा अंडज जेरज सेतज कीनी उत्पुज खान बहर रच दीनी कहूं फूल राजा हवे बैठा कहूं सिमट पयो शंकर कैठा सिगरी श्रेष्ठ दिखाए अचंभव आद जुगाद स्वरूप स्वयंभव अब रक्षा मेरी तुम करो सिख उबार असिख संघरो दुष्ट जिते उठवत उत्पाता सकल मलेच करो रण काता जे अस्तुज तव सरनी परे तिनके दुष्ट दुखित हव मरे पुरख जवन पग परे तिहारे तिनके तुम संकट सब टारे जो कल को एक बार त्यै है ताके काल निकट नह है रक्षा होए ताहे सब काला दुष्ट अरिष्ट टरे तत्काला कृपा देश तन जाहि निहर हो ताके ताप तनक मह हर हो रिद्ध सिद्ध कर्मो सब होई दुष्ट छां च्वै सकै न कोई एक बार जिन तुम्हें संभारा काल फास्ते ताहे उबारा

ਦਾਵਣੀ ਮਹੱਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ। ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਬਸ ਅਧਾਰੋ। ਜੇ ਕੋ ਖਾਵੈ ਜੇ ਕੋ ਪੁੰਚੈ, ਤਿਸ ਕਾ ਹੋਏ ਉਧਾਰੋ। ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰੱਖ ਉਰ ਤਾਰੋ। ਕਮ ਸੰਸਾਰ ਚਰਨ ਲਗ ਤਰੀਐ, ਸਭ ਨਾਨਕ ਬ੍ਰਹਮ ਪਸਾਰੋ। ਸਲੋ

0: ਸਤਸੰਗ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਜੀ ਭਗਵਤੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕਹੇ ਗੁਰੂ ਨਾਨਕ ਲਈ ਧਿਆਏ ਫਿਰ ਅੰਕਿਤ ਗੁਰ ਤੇ ਅਮਰਦਾਸ ਰਾਮਦਾਸ ਸਿਵੇਂ ਸਹਾਏ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਧਿਆਏ ਕਿ ਸਭ ਦੁੱਖ ਜਾਏ ਤੇਗ ਬਹਾਦਰ ਸਿਮਰ ਹੈ ਕਰਨ ਉਹਨਾਂ ਦੇ ਵਿਹਤਾ ਹੈ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀ ਪਿਤਰਾਤਮਕ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਾ ਅਰਦਾਸ ਅੰਤਰ ਕੇ ਖਾਲਸਾ ਤੇ ਬੋਲੋ ਜੀ ਵਾਹਿਗੁਰੂ ਮੇਰੀ ਮਹਾਰਾਜ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਰੀ ਮੁਕਤੇ ਹੱਟੀਆਂ ਜੱਪੀਆਂ ਤੱਪੀਆਂ ਜਿਹਨਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਏ ਤੇਗ ਵਾਹੀ ਦੇਖ ਡੇਟ ਕੀਤਾ ਤੇ ਨਾ ਪਿਆਰਿਆ ਤੇ ਪਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਜਿੰਨਾ ਸਿੰਘਾਂ ਸਿੰਘਣੀਆਂ ਧਰਮ ਹੇ ਸੀ ਦਿੱਤੇ ਬੰਦ ਬੰਦ ਕਟਵਾਏ ਕੋਪਰੀਆਂ ਲਵਾਈਆਂ ਚਰਖੜੀਆਂ ਦੇ ਚੜੇ ਆਰ ਨਾ ਚਾਹੇ ਗਏ ਗੁਰਦੁਆਰੇ ਸਿਆ ਵਾਸਤੇ ਕੁਰਬਾਨੀਆਂ ਕੀਤੀਆਂ ਧਰਮ ਨੇ ਆਇਆ ਸੀ ਕਿਸੇ ਤਰੀਕੇ ਸਾਸਾ ਸਿੰਘ ਨਿਭਾਏ ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਮਾਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚੇਤਾ ਹੈ ਚਿਤ ਆਮਣ ਕਾ ਸਦਕਾ ਤਰਫ ਸੁੱਖ ਹੋਵੇ ਜਹਾਂ ਜਹਾਂ ਗੁਰੂ ਪਾਤਸ਼ਾਹ ਸਾਹਿਬ ਤਾਂ ਤਾਂ ਰੱਖਿਆ ਰਿਆਇਤ ਦੇਵ ਦੇਵ ਕੀ ਫਤਿਹ ਬਿਰਤ ਕੀ ਪੈਸ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲਬਾਲੀ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦਰਸ਼ਨ ਇਸ਼ਨਾ ਚੌਂਕੀਆਂ ਚੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਹਿ ਜਾਇ ਕਾ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪੱਤ ਕੇ ਰੱਖੇ ਆਪ ਵਾਹਿਗੁਰੂ ਗੁਰੂ ਗਰੀਬ ਮਹਾਰਾਜ ਪੰਦੇ ਸਦਾ ਸਿਆਜ ਦਿੱਤਾ ਦਿਓ ਗੁਰਦੁਆਰਾ ਨਨਕਾਣਾ ਸਾਹਿਬ ਪੰਜਾਬ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਆਪ ਜੀ ਦੇ ਪੰਥ ਨੂੰ ਵਿਛੋੜਿਆ ਗਿਆ ਹਰਿਮੰਦਰ ਸਿੰਘ ਉਤਾਰ ਸੇਵਾ ਸੰਭਾਲ ਦਿੱਤਾ ਆਪਣੀ ਖਾਲਸਾ ਜੀ ਨੂੰ ਬਖਸ਼ੋ ਇਹ ਨੋਟਿਆਂ ਦੀ ਓਟ ਗੁਰੂ ਨੇ ਆਸਰਿਆਂ ਦੇ ਆਸਰੇ ਗੁਰੂ ਧੰਨ ਧੰਨ ਗੁਰੂ ਗ੍ਰੰਥ ਉਤਾਰ ਜੀ ਦੋਏ ਕਰ ਜੋੜ ਕਰੋ ਅਰਦਾਸ ਤੂੰ ਭਾਵੇ ਤਾਂ ਆਣੇ ਰਾਸ ਹੇ ਗੀ ਪ੍ਰਭਾਸ ਜੀ ਆਪ ਜੀ ਦੇ ਚੰਨ ਕਾਮਨਾ ਤੇ ਅਰਦਾਸ ਸਵੀਕਾਰ ਆਪਣੇ ਬਖਸ਼ਿਸ਼ ਕੀਤੀ ਹੈ ਆਪ ਜਾਣਾ ਪਿੱਤਰ ਗੁਰਬਾਣੀ ਸੁਖਮ ਸਾਹਿਬ ਸੰਪੂਰਨ ਪਾਠ ਦਿੱਤਾ ਐਸ ਵੇਲੇ ਸੰਧਿਆ ਸਮਾਂ ਜਾਣ ਕੇ ਆਪਦੇ ਚਰਨਾਂ ਸੋਧਦਾਰ ਰਹਿ ਰਹਾ ਸਾਡੇ ਪਾਠ ਕੀਤੇ ਨੇ ਕਿਰਪਾ ਕਰੋ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ੋ ਪੜ੍ਹੀ ਹੋਈ ਬਾਣੀ ਸੋਧ ਕੇ ਸੱਚਖੰਡ ਪੁਰਾਣ ਗੁਰਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੇ ਹਿਰਦੇ ਸਾਰੀ ਕਿਰਪਾਲਤਾ ਕਰੋ ਜੀ ਅੱਗੋਂ ਤੋਂ ਸ਼ੁੱਧ ਤੇ ਪਿੱਤਰ ਬਾਣੀ ਪਿਆਰ ਦੀ ਬਲ ਬੁੱਧੀ ਬਖਸ਼ੇ ਕਰੋ ਗਰੀਬ ਨਿਵਾਜ ਇਸ ਖੁਸ਼ੀ ਵਿੱਚ ਆਪ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਪਿੱਤਰ ਕਰਾਬ ਸ਼ਾਹੀ ਦੇਗਾਂ ਤਿਆਰ ਕਰਕੇ ਹਾਜ਼ਰ ਦਿੱਤਾ ਆਪ ਦੀ ਭੋਗ ਲਾਓ ਸ਼ੀਤ ਪ੍ਰਸਾਦ ਸਾਧ ਸੰਗਤ ਦੀ ਰਸਨਾ ਲਾਇਕ ਹੋਵੇ ਜੋ ਜੀ ਸਕੇ ਸਵਾਸ ਸਵਾਸ ਆਪ ਜੀ ਦਾ ਪਿੱਤਰ ਨਾਮ ਜਪ ਬਖਸ਼ਿਸ਼ ਕਰੋ ਦਤਾਰ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਸ਼ ਪ੍ਰਦੇਸ਼ ਰੱਖਿਆ ਬਖਸ਼ਿਸ਼ ਕਰੋ ਜੀ ਗਰੀਬ ਨਿਵਾਜ ਆਪ ਦੀਆਂ ਬਖਸ਼ੀਆਂ ਦਾਤਾਂ ਜੋ ਲੰਘਣੇ ਤੁਰ ਸਾਰੀਆਂ ਪ੍ਰਵਾਨ ਕਰਨੀ ਦਤਾਰ ਕਿਰਪਾ ਕਰੋ ਆਪ ਦੇ ਚਰਨਾਂ ਸੇਵਾ ਕਰ ਰਹੇ ਸਾਰੇ ਪਹਿਲੀਏ ਸਿੰਘਾਂ ਸਿੰਘਣੀਆਂ ਨੂੰ ਤੰਦਰੁਸਤੀ ਬਖਸ਼ੋ ਚਾਡੀ ਕਰਾ ਬਖਸ਼ੋ ਤੇ ਸਦਾ ਹੀ ਇਸੇ ਤਰ੍ਹਾਂ ਆਪਣੇ ਚਰਨਾਂ ਸੇਵਾ ਦੀ ਭਾਵਨਾ ਬਖਸ਼ੀ ਪਾਤਾ ਗੁਰੂ ਗਰੀਬ ਨਿਵਾਜ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਭਗਤ ਕਬੀਰ ਜੀ ਜਨਮਦਿਨ ਦੀ ਖੁਸ਼ੀ ਵਿੱਚ ਅੱਜ ਆਪਦੇ ਚਰਨਾਂ ਧੰਨਵਾਦ ਕਰਦੇ ਹਾਂ ਸ਼ੁਕਰੀਆ ਅਦਾ ਕਰ ਦਿੱਤਾ ਸੰਸਾਰ ਭਰ ਦੀਆਂ ਸੰਗਤਾਂ ਆਪਦੇ ਚਰਨਾਂ ਦੀ ਹਾਜ਼ਰੀ ਭਰ ਰਹੀਆਂ ਨਮਸਤਕ ਹੋ ਰਹੀਆਂ ਕਿਰਪਾ ਉਤਾਰ ਮਿਹਰ ਕਰੋ ਭਗਤਾਂ ਦੀਆਂ ਗਰੀਬਾਂ ਬਖਸ਼ੀਆਂ ਦਾਤਾਂ ਉਹਨਾਂ ਦਸਾਹੇ ਮਾਰਗ ਨੂੰ ਅਪਣਾਉਣ ਵਾਸਤੇ ਸਮੂਹ ਸੰਗਤਾਂ ਨੂੰ ਖਾਲਸਾ ਪੰਥ ਨੂੰ ਗਰੀਬ ਅੱਜ ਨੌਜਵਾਨ ਪੀੜ੍ਹੀ ਨੂੰ ਉਹਨਾਂ ਦਸਾਹੇ ਮਾਰਗ ਅਪਣਾਉਣ ਵਾਸਤੇ ਭਾਵਨਾ ਦਾਤ ਬਖਸ਼ੋ ਬਲ ਬੁਰੀ ਬਖਸ਼ੋ ਤਾਕਤ ਬਖਸ਼ਣ ਦੀ ਪਾਲਤਾ ਕਰੋ ਗਰੀਬ ਨਿਵਾਜ ਸਦਾ ਸੁੱਖ ਰੱਖੋ ਸੱਚੇ ਪਾਤਸ਼ਾਹ ਜੀ ਮਿਹਰ ਕਰੋ ਗਰੀਬ ਨਿਵਾਜ ਗੁਰੂ ਸਾਹਿਬ ਸੱਚੇ ਪਾਤਸ਼ਾਹ ਦਰਗਨ ਸਾਡਾ ਕਾਕਾ ਹੈਰੀ ਭਸੀਨ ਦੀ ਆਤਮਿਕ ਸ਼ਾਂਤੀ ਵਾਸਤੇ ਬੇਨਤੀ ਕਰਦੇ ਹਾਂ ਪਰਿਵਾਰ ਨੂੰ ਇੱਕ ਸਿੱਖ ਡਾਲਾ ਆਪਦੇ ਚਰਨਾਂ ਪੇਟਕ ਦੇ ਪ੍ਰਵਾਨ ਕਰ ਦਿੱਤਾ ਬਖਸ਼ ਕਰੋ ਦਿੱਤਾ ਜੀ ਕਾਕਾ ਹਰਿਪ ਸਿੰਘ ਤੋਂ ਸਮਾਜ ਦੀ ਯਾਤਰਾ ਕਰਦੇ ਹਾਂ ਹੋਈਆਂ ਭੁੱਲਾਂ ਚੁੱਕੇ ਮਾਹੀ ਬਖਸ਼ੋ ਉਹਨਾਂ ਦੇ ਗੁਣ ਔਗਣ ਨਾ ਜਿਤਾ ਰਹੇ ਤਾਂ ਅੱਜ ਪਿੱਛੋਂ ਨੇ ਪਰਿਵਾਰ ਨੂੰ ਰਿਸ਼ਤੇਦਾਰਾਂ ਨੂੰ ਭਾਣਾ ਮਨ ਤੇ ਬਾਲੀ ਦਾਗ ਬਖਸ਼ੋ ਇੱਕ ਵਾਰ ਦਿੱਤਾ ਪਰਿਵਾਰ ਸੁੱਖ ਰੱਖੋ ਤੀਰ ਦੁਆਰ ਬਖਸ਼ਿਸ਼ ਕਰਕੇ ਵਿਛੜ ਗਈ ਆਤਮ ਨੂੰ ਸ਼ਾਂਤੀ ਬਖਸ਼ੋ ਜੀ ਗਰੀਬ ਨਿਵਾਜ ਕਿਰਪਾ ਕਰੋ ਦਿੱਤਾ ਆਪਦੇ ਚਰਨਾਂ ਸੇਵਾ ਕਰਦੇ ਸਾਰੇ ਟਹਿਰੀਆਂ ਸਿੰਘਾਂ ਸਿੰਘਣੀਆਂ ਨੂੰ ਤੰਦਰੁਸਤੀ ਬਖਸ਼ੋ ਚਾਡੀ ਕਲਾ ਬਖਸ਼ੋ ਸਦਾ ਇਸੇ ਤਰ੍ਹਾਂ ਆਪਣੇ ਚਰਨਾਂ ਸੇਵਾ ਦੀ ਭਾਣਾ ਬਖਸ਼ਿਸ਼ ਬਾਲਤਾ ਕਰੋ ਗਰੀਬ ਨਿਵਾਜ ਕਿਰਪਾ ਕਰੋ ਜੀ ਬੇਅੰਤ ਪਰਿਵਾਰਾਂ ਵੱਲੋਂ ਬੇਅੰਤ ਮਾਇਆ ਬੇਅੰਤ ਰਸਦਾ ਆਪਦੇ ਲੰਗਰਾਂ ਦੇ ਗਿਆ ਸੁਣੇ ਮੰਦਰਾਂ ਵਿੱਚ ਹਾਜ਼ਰੀ ਦਾ ਤਾਰ ਪ੍ਰਵਾਨ ਕਰੋ ਸਭ ਦੀ ਹਾਜ਼ਰੀ ਪ੍ਰਵਾਨ ਕਰੋ ਕਦਮ ਲੇਖੇ ਲਾਓ ਯਾਤਰਾ ਪ੍ਰਵਾਨ ਕਰੋ ਦਿੱਤਾ ਕਮਾਈਆਂ ਸਫਲ ਕਰੋ ਦਾਤੇ ਆਜ ਲਾਜਪਤ ਰੱਖੋ ਸ਼ੁਭ ਕਾਮਨਾ ਵਾਸਤੇ ਵਾਦਾ ਪੂਰੀਆਂ ਕਰੋ ਜੀ ਗਰੀਬ ਨਿਵਾਜ ਕਿਰਪਾ ਕਰੋ ਖਾਲਸਾ ਬੰਦ ਸੇ ਕੌਮ ਨੂੰ ਏਕ ਦਾ ਦਵਾਗ ਪਿਆ ਆਦਿ ਬਖਸ਼ੀ ਕਰ ਸਾਜ ਦਾਜ ਬਖਸ਼ੋ ਚਾਨਣਾ ਜੋੜ ਗਵਾਣੀ ਦਾ ਪਿਆਰ ਕਰੇ ਬਾਲਦਾ ਕਰੋ ਜੀ ਦਤਾਰ
1: ਮਿਹਰ ਕਰੋ, ਦੂਰ ਦੁਰਾਜ ਕਾਲਜ ਬੈਠ ਕੇ ਲਾਈਵ ਕਰਤਾ ਕੀਰਤਨ ਸਰਵਣ ਕਰ ਰਹੀ ਆ, ਸਾਰੇ ਸੰਗਤਾਂ ਦੀ ਹਾਜ਼ਰੀ ਪ੍ਰਵਾਹ ਚ ਰੁਕੜੀਆਂ ਲੈ ਕੇ ਲਾਓ, ਤਾਰਾ ਵੀ ਕਿਰਪਾ ਕਰੀ ਸੰਗਤਾਂ ਉਹਦੇ ਬਖਸ਼ੇ ਨੇ ਸੰਗਤ ਆਪਦੇ ਚਰਨਾਂ ਧੰਨਵਾਦ ਕਰਦੇ ਹਾਂ, ਸ਼ੁਕਰੀਆ ਅਦਾ ਕਰਦੇ ਹਾਂ, ਬੇਅੰਤ ਮਾਇਆ ਆਨਲਾਈਨ ਗੁਰੂ ਘਰ ਨੂੰ, ਗੁਰੂ ਘਰ ਸੇਵਾ ਸਿੰਘ ਦਾ ਸੰਗਤਾਂ ਮਾਇਆ ਪੇਟਾ ਕਰੀ ਚਰਨਾਂ ਪ੍ਰਵਾਨ ਕਰੋ, ਬੱਚਾ ਸਾਹਿਬ ਦੀਆਂ ਕਮਾਈਆਂ ਸਫਲ ਕਰੋ, ਕੱਚ ਵੱਧ ਵਧਦਾ, ਸਾਧ ਸੰਗਤਾਂ ਦੀਆਂ ਸ਼ੁਭ ਕਾਮਨਾ ਵਾਸਤੇ ਮਦਦ ਪੂਰੀਆਂ ਕਰੋ ਜੀ, ਤਾਰ ਮੇਰਾ ਤਾਂ ਕਰਿਆਓ, ਸੇਵਾ ਪ੍ਰਵਾਨ ਕਰੋ, ਭੁੱਲਾਂ ਚੁੱਕਾਂ ਦੀ ਮਾਹੀ ਬਖਸ਼ੋ, ਪਿੱਤਰ ਗੁਰਨਾਮੀ ਬਖਸ਼ੇ ਬ੍ਰਹਮ, ਅੱਜ ਦੇ ਸ਼ਾਮ ਦੇ ਕਥਾ ਕੀ ਦੁਆ ਸ਼ਮਤਾ ਵਾਸਤੇ ਆ ਗਿਆ ਬਖਸ਼ੋ, ਰਹਿੰਦੇ ਕਾਲ ਸਵਾਰ ਕੇ ਚਰਨਾਂ ਸਵਾਜ ਬਣਾਓ, ਸ਼ੁੱਧ ਅਤੇ ਪਿੱਤਰ ਸੇਵਾ ਲੈ ਨਿਕਲਵਾ ਦਿੱਤਾ, ਸਹੀ ਪਿਆਰੇ ਮੇਰਾ ਜਿਹੜਾ ਮੇਰਾ ਦਾ ਨਾਮ ਦਿੱਤਾ ਵਾ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਆਗਿਆ ਭਾਈ ਅਕਾਲ ਕੀ, ਤਵੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲ ਬੋਚ ਹੈ, ਖੋਜ ਜਬਦ ਮੈਂ ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਈ, ਖਾਰ ਹੋਏ ਸਾ ਮਿਲੇਂਗੇ, ਬਜੇ ਸ਼ਰਨ ਜੋ, ਵਾਹਿਗੁਰੂ ਨਾਮ ਜਹਾਜ਼ ਹੈ, ਜੜੇ ਸੋ ਦਰੇ ਪਾ ਜੋ ਸ਼ਰ

0: ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਨੌਵਾਂ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨ, ਸੁਖ ਸਨੇਹੋ ਅਰ ਪੈ ਨਹੀਂ ਡਾਕੈ, ਕੰਚਨ ਮਾਟੀ ਮਨ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਕਬੀਰ ਮੇਰੀ ਜਾਤ ਕੋ ਸਭ ਕੋ ਹਸਨੇ ਹਾਰ, ਮਲਿਹਾਰ ਇਸ ਜਾਤ ਕੋ ਜੇ ਜਪਿਓ ਸਿਰਜਨਹਾਰ। ਸ਼੍ਰੋਮਣੀ ਭਗਤ ਕਬੀਰ ਜੀ ਦੇ ਜਨਮ ਦਿਨ ਤੇ ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਪ੍ਰਿਥ ਉੱਤੇ ਲਾਹੇ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਲਾਹੇ ਬਾਣ ਦੇ ਪਾਠ ਭਾਵ ਹੁਕਮਨਾਮਾ ਅਤੇ ਕੀਰਤਨ ਕਥਾ ਸਰਵਣ ਕਰਕੇ ਬਖਸ਼ਾਂ ਲੈ ਰਹੀ ਪਰਮ ਸਤਿਕਾਰ ਜੋ ਸਾਧ ਸੰਗਤ ਜੀ ਹੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬਾਂ ਦੀ ਪਾਰ ਬਖਸ਼ਿਸ਼ ਹੋਈ ਹੈ ਕਿ ਅਰਦਾਸ ਤੋਂ ਉਪਰੰਤ ਤੰਤਰ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਬਖਸ਼ਿਆ ਹੋਇਆ ਹੁਕਮਨਾਮਾ ਸਾਨੂੰ ਸਰਵਣ ਕਰਨ ਨੂੰ ਮਿਲਿਆ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਿਆ, ਸੁੱਖ ਸੁਨੇਹਾਰ ਪੈ ਨਹੀਂ ਜਾ ਕੇ, ਕੰਚਨ ਮਾਟੀ ਮੰਨਿਆ। ਸੋ ਸਾਰੀ ਸਿੱਖੀ ਹੀ ਇਸ ਸਿਧਾਂਤ ਤੇ ਪਈ ਹੈ ਜੀ। ਥਾਂ ਥਾਂ ਤੇ ਸ਼ਹੀਦੀਆਂ ਰੋਜ਼ ਹਰ ਸੈਕਿੰਡ ਤੇ। ਤੇ ਚਲੋ ਆਪਾਂ ਆਪਣੇ ਟੋਪਿਕ ਤੇ ਆਈਏ। ਧੰਨ ਧੰਨ ਗੁਰੂ ਸਾਹਿਬ ਜੀ ਦੀ ਬਖਸ਼ ਦੁਆਰਾ ਸ਼੍ਰੋਮਣੀ ਭਗਤ ਕਬੀਰ ਜੀ ਦਾ ਅੱਜ ਜਨਮਦਿਨ ਹੈ ਤੇ ਸਮੂਹ ਸੰਗਤਾਂ ਨੂੰ ਇਸ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ। ਭਗਤ ਜੀ ਦਾ ਜਨਮ 1398 ਈਸਵੀ ਨੂੰ ਬਨਾਰਸ ਵਿੱਚ ਮੁਸਲਮਾਨਾਂ ਦੇ ਘਰ, ਜਲਾਹੇ ਦੇ ਘਰ ਹੋਇਆ ਸੀ ਮੁਸਲਮਾਨ। ਅਤੇ ਬਨਾਰਸ ਹਿੰਦੂਆਂ ਦਾ ਧਾਰਮਿਕ ਸਥਾਨ ਸੀ ਅਤੇ ਉਹਨਾਂ ਦੀ ਮਾਤਾ ਦਾ ਨਾਂ ਸੀ ਜੀ ਨੀਮਾ। ਕਬੀਰ ਜੀ ਨੇ ਹਿੰਦੂ ਸੰਤ ਮਹਾਤਮਾ ਦੀਆਂ ਸੰਗਤਾਂ ਕੀਤੀਆਂ ਬਹੁਤ ਜ਼ਿਆਦਾ, ਉਹਨਾਂ ਦੇ ਨਾਲ ਰਹੇ ਅਤੇ ਉਹਨਾਂ ਦੇ ਉੱਤੇ ਅਸਰ ਹੋ ਗਿਆ। ਉਹ ਆਪਣਾ ਧਰਮ ਮੁਸਲਮਾਨ ਧਰਮ ਛੱਡ ਕੇ ਹਿੰਦੂ ਮਤ ਧਾਰਨ ਕਰ ਲਿਆ ਉਹਨਾਂ ਨੇ। ਅਤੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹਨਾਂ ਦੇ 541 ਸ਼ਬਦ ਦਰਜ ਨੇ ਜੀ, ਜੋ ਗੁਰਮਤਿ ਅਨੁਸਾਰ ਸਿੱਖੀ ਅਨੁਸਾਰ ਬਿਲਕੁਲ ਅਨੁਕੂਲ ਨੇ। ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜਦੋਂ ਬਾਣੀ ਦਰਜ ਕੀਤੀ ਸੀ ਭਗਤਾਂ ਦੀ, ਤਾਂ ਉਹਨਾਂ ਨੇ ਇਹ ਉਹਨਾਂ ਭਗਤਾਂ ਦੀ ਬਾਣੀ ਲਈ ਸੀ ਜੋ ਪਰਮਾਤਮਾ ਦੇ ਨਾਲ ਜੁੜਦੇ ਨੇ। ਸੋ ਗੁਰੂ ਕਿਰਪਾ ਕਰੇ, ਇੱਕ ਵਾਰੀ ਫਿਰ ਆਪ ਸਮੂਹ ਸੰਗਤਾਂ ਨੂੰ ਉਹਨਾਂ ਦੇ ਜਨਮਦਿਨ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ। ਸੂਚਨਾਵਾਂ ਹੋਣ, ਇੱਕ ਤਾਂ ਬੇਨਤੀ ਹੈ ਸਾਰਿਆਂ ਨੂੰ ਦਿਸ਼ਬੰਧ ਕੱਢਣ ਲਈ ਨੌਰਥ ਅਤੇ ਸਾਊਥ ਹਾਲ ਦੀਆਂ ਦੋ ਸਟੋਰੀਆਂ ਵਾਸਤੇ। ਦੂਸਰਾ ਸਹਿਜ ਪਾਠ ਸਰਦ ਦੇ ਭਲੇ ਲਈ ਫਿਰ ਰੱਖੇ ਜਾ ਰਹੇ ਨੇ, ਉਹ ਕਦੋਂ ਪਾਉਣੇ ਆਪਾਂ ਉਹ ਉਸੇ ਵਿਚਾਰ ਕਰਕੇ ਦੱਸ ਸਕਾਂਗੇ ਜੀ। ਅਤੇ ਕੱਲ੍ਹ ਨੂੰ ਪ੍ਰਕਾਸ਼ ਦਿਹਾੜਾ ਤਨ ਤਨ ਹਰਗੋਬਿੰਦ ਸਾਹਿਬ ਜੀ ਦਾ, ਅਤੇ ਜੁਲਾਈ 3-4-5 ਨੂੰ ਲੱਗ ਰਿਹਾ ਜੀ ਵੱਡਿਆਂ ਦਾ ਨਾਮ ਸਿਮਰਨ ਦਾ ਕੈਂਪ ਲਾਇਬ੍ਰੇਰੀ 'ਚ। ਅਤੇ 4 ਜੁਲਾਈ ਜੋ ਹੈ ਉਹ ਅਮਰੀਕਾ ਦੀ ਇੰਡੀਪੈਂਡੈਂਸ ਡੇ ਹੈ, ਉਸ ਦਿਨ ਸ਼ਾਮ ਨੂੰ ਸਪੈਸ਼ਲ ਕੀਰਤਨ ਦਰਬਾਰ 'ਤੇ ਆਈਸਕ੍ਰੀਮ ਵਰਤੀ ਜਾਏਗੀ। 5 ਨੂੰ ਸ੍ਰੀ ਹਰਿਮੰਦਰ ਸਾਹਿਬ ਦਾ ਦੀਨੀ ਪੱਤਰ ਰੱਖਿਆ ਗਿਆ ਸੀਗਾ। 9 ਜੁਲਾਈ ਨੂੰ ਹੈ ਜੀ ਸ਼ਹੀਦੀ ਭਾਈ ਸਾਹਿਬ ਮਨੀ ਸਿੰਘ ਜੀ ਦੀ। 16 ਨੂੰ ਸੰਗਰਾਂਦ ਸਾਵਣ ਦੀ ਅਤੇ ਨਾਲ ਸ਼ਹੀਦੀ ਭਾਈ ਸਾਹਿਬ ਭਾਈ ਧਾਰਕ ਸਿੰਘ ਜੀ ਦੀ। ਫ੍ਰੀ ਗੁਰਮਤ ਕੈਂਪ ਬੱਚਿਆਂ ਦਾ ਲੱਗ ਰਿਹਾ ਜੁਲਾਈ 13-17 ਤੱਕ। 6-15 ਸਾਲ ਦੀ ਉਮਰ ਦੇ ਬੱਚੇ ਬੱਚੀਆਂ ਨੂੰ ਦਾਖਲ ਕਰਨ ਦੀ ਆਪ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਉਸ ਵਿੱਚ। ਅਤੇ ਪ੍ਰਕਾਸ਼ ਦਿਹਾੜਾ ਤਨ ਤਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਆ ਰਿਹਾ ਜੀ 7 ਅਗਸਤ ਨੂੰ। ਅਤੇ ਬਾਕੀ ਹੋਰ ਸੂਚਨਾਵਾਂ ਹੋਰ ਵੀ ਨੇ, ਉਹ ਨਹੀਂ ਕਿ ਮੈਂ ਹੁਣ ਟਾਈਮ ਨਹੀਂ ਲਾਉਣਾ ਉਹਨਾਂ 'ਤੇ। ਆਓ ਹੁਣ ਆਪਾਂ ਭਾਈ ਸਾਹਿਬ ਭਾਈ ਹਰਭਜਨ ਸਿੰਘ ਲਹਿਰੀ ਚੋਰੋ ਦੇ ਜਥੇ ਪਾਸੋਂ ਠੀਕ 7 ਤੱਕ ਇਲਾਹੀ ਬੰਦ ਦੀ ਕੀਰਤਨ ਸਰਵਣ ਕਰੀਏ। ਫਿਰ ਆ ਕੇ ਗਿਆਨੀ ਕੁਲਦੀਪ ਸਿੰਘ ਜੀ ਦਮਦੀਪ ਟਕਸਾਲ ਵਾਲਿਆਂ ਨੇ ਕਥਾ ਕਰਨੀ ਆ ਜੀ ਅੱਜ। ਅਤੇ ਇੱਕ ਹਫ਼ਤਾ ਸਾਡੇ ਪਾਸ ਉਹ ਹੈਗੇ ਆ, ਐਤਵਾਰ ਤੱਕ ਸਵੇਰੇ ਸ਼ਾਮ ਕੀਰਤਨ ਕਥਾ ਕਰ ਰਹੇ ਨੇ ਉਹ ਗੁਰਬਾਣੀ ਦੀ। ਅਤੇ ਦੂਸਰਾ ਜਥਾ ਜੋ ਹੋਏਗਾ ਉਹ ਭਾਈ ਸਾਹਿਬ ਭਾਈ ਹਰਪ੍ਰੀਤ ਸਿੰਘ ਜੀ ਦਾ ਕੀਰਤਨ ਕਰਨਗੇ। 8:30 ਸਮਾਪਤੀ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ।

ਗਰਤ ਪਰਤ ਗਹਿ ਲੇਹੁ ਅੰਗੁਰੀਆ ਸ੍ਰਮਨ ਨਾ ਸੁਰਤ ਨੈਨ ਸੁੰਦਰ ਨਹੀਂ ਆਰਤ ਦੁਆਰ ਰਿਟਤ ਪਿੰਗੁਰੀਆ ਦੀਨਾ ਨਾਥ ਅਨਾਥ ਕਰਨਾ ਮੈਂ ਸਾਜਨ ਮੀਤ ਪਿਤਾ ਮਹਿਤਰੀਆ ਚਰਨ ਕਮਲ ਹਿਰਦੈ ਗਹਿ ਨਾਨਕ ਪੈ ਸਾਗਰ ਸੰਤ ਪਾਰ ਉਤਰੀਆ ਮੂਕ ਉਚਰੈ ਸ਼ਾਸਤਰ ਖਾਟ ਪਿੰਗ ਗਿਰਨ ਚੜ ਜਾਏ।

तहां बुद्ध प्रभ तुष हमारी वर्ण सकै महिमा जो तिहारी।

जेता जियो पिंड सब तेरा तू अंतर जामी पुरख भगवान।

जिन जीवन दया पात नहीं मोया मंदी सो।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਰਨ ਕਾਰਨ ਪਤਿਤ ਪਾਵਨ ਭਗਤ ਵਸ਼ਲ, ਕਿਰਪਾ ਨਿਧਾਨ ਜਾਗਤ ਜੋਤ, ਚਵਰ ਸ਼ਤਰ ਔਰ ਤਖਤ ਕੇ ਮਾਲਕ, ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੇ ਵਡਵਰ ਨ ਕੋਏ। ਸੱਚੀ ਬਾਣੀ ਮੀਠੀ ਅੰਮ੍ਰਿਤ ਧਾਰ, ਜਿਨ ਪੀਤੀ ਤਿਸ ਮੋਖ ਦੁਆਰ, ਜੀ ਕੇ ਸਵਰੂਪ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਅਪਾਰ ਰਹਿਮਤ ਮੇਰ ਬਖਸ਼ਿਸ਼ ਹੋ ਰਹੀ ਹੈ। ਸਤਿਗੁਰਾਂ ਦੇ ਹਜ਼ੂਰ ਸੰਧਿਆ ਕਾਲ ਸਮੇਂ ਦਿਨ ਦੇ ਪਿਛਲੇ ਪਹਿਰ ਦੀ ਦੀਵਾਨ ਸਜ ਰਹੇ ਹਨ। ਸਜੇ ਹੋਈ ਦੀਵਾਨ ਵਿੱਚ ਸਤਿਗੁਰਾਂ ਨੇ ਪਾਰ ਕਿਰਪਾ ਕੀਤੀ ਹੈ। ਸਤਿਗੁਰਾਂ ਨੇ ਪਵਿੱਤਰ ਦਰਸ਼ਨ ਦੀਦਾਰੇ ਬਖਸ਼ੇ ਹਨ। ਦਰਸ਼ਨ ਪਰਸਿਆ ਗੁਰੂ ਕੈ ਸੱਚ ਜਨਮ ਪ੍ਰਵਾਨ, 68 ਤੀਰਥ ਮੱਜਣਾ ਗੁਰਦਰਸ ਪ੍ਰਾਪਤ ਹੋਏ। ਮਾਈ ਚਰਨ ਗੁਰ ਮੀਠੇ, ਵੱਡੈ ਭਾਗ ਦੇਵੈ ਪਰਮੇਸ਼ਰ, ਕੋਟ ਫਲਾ ਦਰਸ਼ਨ ਗੁਰ ਡੀਠੇ। ਗੁਰੂ ਕੇ ਦਰਸ਼ਨ ਦੀਦਾਰੇ ਉਪਰੰਤ ਆਪ ਸਤਸੰਗੀਆਂ ਨੇ ਅਲਾਹੀ ਬਾਣੀ ਦਾ ਰਸ ਭਿੰਨਾ ਕੀਰਤਨ, ਜੈਸੋ ਗੁਰ ਉਪਦੇਸਿਆ ਮੈਂ ਤੈਸੋ ਕਹਿਆ ਪੁਕਾਰ, ਨਾਨਕ ਹੈ ਸੁਣ ਰੇ ਮਨਾ ਕਰ ਕੀਰਤਨ ਹੋਏ ਉਧਾਰ। ਅਲਾਹੀ ਬਾਣੀ ਦਾ ਕੀਰਤਨ ਆਪ ਸ਼ਰਵਣ ਕਰ ਰਹੇ ਸੀ। ਹਾਜ਼ਰੀਆਂ ਭਰ ਰਹੇ ਸਨ ਸਤਿਕਾਰਯੋਗ ਹਜ਼ੂਰੀ ਰਾਗੀ ਜਥਾ ਭਾਈ ਸਾਹਿਬ ਭਾਈ ਹਰਭਜਨ ਸਿੰਘ ਜੀ। ਸੋ ਤਿੰਨਾਂ ਦੇ ਜਥੇ ਪਾਸੋਂ ਆਪ ਨੇ ਬਹੁਤ ਪਿਆਰ ਸਤਿਕਾਰ ਸ਼ਰਧਾ ਨਾਲ ਕੀਰਤਨ ਸ਼ਰਵਣ ਕੀਤਾ ਹੈ। ਇਸ ਪਵਿੱਤਰ ਸਥਾਨ ਦੀ ਮਰਿਆਦਾ ਮੁਤਾਬਕ ਚੱਲ ਰਹੀ ਲੜੀਵਾਰ ਗੁਰਸ਼ਬਦ ਦੀ ਵਿਚਾਰ ਨਾਲ ਜੁੜਾਂਗੇ। ਜੋ ਆਪ ਜੀ ਨੇ ਸ਼ਬਦ ਪਵਿੱਤਰ ਸ਼ਬਦ ਸ਼ਰਵਣ ਕੀਤਾ ਹੈ, 14ਵੀਂ ਪੌੜੀ ਹੈ ਸਾਰੰਗ ਰਾਗ ਕੀ। ਸਾਰੰਗ ਕੀ ਵਾਰ ਦੇ ਵਿੱਚ ਔਰ ਦੋ ਸਲੋਕ ਹਨ ਨਾਲ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੇ। ਸਾਰੰਗ ਕੀ ਵਾਰ ਮਹੱਲਾ ਚੌਥਾ, ਭਾਵ ਕਿ ਜਿੰਨੀਆਂ ਪੌੜੀਆਂ ਆਉਣਗੀਆਂ 36, ਇਹ ਸਾਰੀਆਂ ਹੀ ਸੋਢੀ ਸੁਲਤਾਨ ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦੀਆਂ। ਔਰ ਇਸ ਪੌੜੀ ਦੇ ਨਾਲ ਗੁਰੂ ਮਹਾਰਾਜ ਜੀ ਨੇ ਦੋ ਢੁਕਵੇਂ ਸਲੋਕ ਇੱਥੇ ਦਰਜ ਕੀਤੇ, ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ, ਕਿਉਂਕਿ ਵਾਰਾਂ ਦਾ ਜਿਹੜਾ ਸਵਰੂਪ ਹੈ ਇਹ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਵਾਰਾਂ ਦਾ ਵਿਸਥਾਰ ਕਰਕੇ ਵਾਰ ਪਾ ਪੌੜੀਆਂ, ਜਦੋਂ ਸੱਚੇ ਪਾਤਸ਼ਾਹ ਜੀ ਨੇ ਪੌੜੀ ਵਾਰ ਉਚਾਰਨ ਕੀਤੀ, ਇਕੱਲੀਆਂ ਪੌੜੀਆਂ ਹੀ ਉਚਾਰੀਆਂ। ਔਰ ਬਾਅਦ ਵਿੱਚ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ ਗਈ, ਪੌੜੀਆਂ ਦੇ ਨਾਲ ਢੁਕਵੇਂ ਸਲੋਕ ਸੱਚੇ ਪਾਤਸ਼ਾਹ ਜੀ ਨੇ ਦਰਜ ਕੀਤੇ ਨੇ। ਉਹ ਸਲੋਕ ਜਿਹੜੇ ਹਨ ਉਹ ਕਿਸੇ ਵੀ ਗੁਰੂ ਸਾਹਿਬ ਜੀ ਦੇ ਜਾਂ ਭਗਤ ਸਾਹਿਬਾਨ ਦੇ ਹੋ ਸਕਦੇ ਨੇ। ਪ੍ਰਮਾਣ ਦੇ ਤੌਰ ਤੇ ਸਾਰੰਗ ਕੀ ਵਾਰ ਮਹੱਲਾ ਚੌਥਾ, ਚੌਥੇ ਪਾਤਸ਼ਾਹ ਜੀ ਦੀਆਂ 36 ਪੌੜੀਆਂ ਨੇ। ਔਰ ਪੌੜੀ ਦੇ ਨਾਲ ਮਹਾਰਾਜ ਧੰਨ ਗੁਰੂ ਨਾਨਕ ਦੇਵ ਦੇ ਸਲੋਕ ਇੱਥੇ ਦਰਜ ਕੀਤੇ ਨੇ। ਔਰ ਹੋ ਸਕਦਾ ਹੈ ਕਿਤੇ ਮਹਾਰਾਜ ਸੱਚੇ ਪਾਤਸ਼ਾਹ ਤੀਸਰੇ ਪਾਤਸ਼ਾਹ ਜੀ ਦੇ ਜਾਂ ਗੁਰੂ ਅੰਗਦ ਦੇਵ ਜੀ ਦੇ ਜਾਂ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਆਪਣੇ ਜਾਂ ਗੁਰੂ ਅਰਜਨ ਦੇਵ ਸਾਹਿਬ ਦੇ ਸ਼ਬਦ ਹੋਣ, ਜਿਹੜੇ ਸ਼ਬਦ ਵਾਰਾਂ ਤੋਂ ਵੱਧ ਗਏ, ਭਾਵ ਕਿ ਵਾਰਾਂ ਦੇ ਵਿੱਚ ਸ਼ਾਮਲ ਨਹੀਂ ਹੋ ਸਕੇ, ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਦੇ ਅਖੀਰ ਉੱਤੇ 1410 ਅੰਗ ਉੱਤੇ ਵਾਰਾਂ ਤੇ ਵਧੀਕ ਸਰਲੇਖ ਹੇਠ ਦਰਜ ਕੀਤੇ ਨੇ। ਸੋ ਇੱਥੇ ਸਤਿਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ, ਸਾਰੰਗ ਕੀ ਵਾਰ ਦੇ ਵਿੱਚ 1242 ਔਰ 1243 ਅੰਗ ਉੱਤੇ ਅੱਜ ਦੀ ਪਵਿੱਤਰ ਵਿਚਾਰ ਹੈ। ਸਤਿਗੁਰ ਮੇਰ ਕਰਨ, ਜਿਉਂ ਬੁਲਾਏ ਤਿਉਂ ਬੋਲੀਏ ਜਾਂ ਆ ਬੁਲਾਏ ਸੋਏ, ਬੇਸਮਾਰ ਅਥਾਹ ਅਗਣਤ ਅਤੁੱਲੈ, ਜਿਉਂ ਬੁਲਾਵਹੋ ਤਿਉਂ ਨਾਨਕ ਦਾਸ ਬੋਲੈ। ਸਤਿਗੁਰ ਮੇਰ ਕਰਨ, ਰਸਨ ਕਰਾਂਗੇ ਪਵਿੱਤਰ, ਪਿਆਰ ਨਾਲ ਬੋਲੀਏ ਜੀ ਸਤਨਾਮ।

ਕਲ ਹੋਈ ਕੁੱਤੇ ਮੋਹੀ ਕਾਜ ਹੁਆ ਮੁਰਦਾਰ। ਜਗਤ ਰੱਖਿਅਕ, ਜਗਤ ਤਾਰਕ, ਜਗਤ ਗੁਰੂ ਜਾਹਰ ਪੀਰ, ਜਗਤ ਗੁਰ ਬਾਬਾ, ਧੰਨ ਧੰਨ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਮਹਾਰਾਜ, ਜੋਤ ਰੂਪ ਹਰ ਆਪ ਗੁਰੂ ਨਾਨਕ ਹਾਇਓ। ਵਾਹਿਗੁਰੂ ਗੁਰੂ ਨਾਨਕ ਸਾਹਿਬ ਧਾਰਕ ਮੂਰਤ ਹੈ ਜਗ ਆਇਓ, ਲੋਕ ਸੁਣਿਓ ਪਰਲੋਕ ਸੁਣਿਓ ਬਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ, ਸੰਗਤ ਪਾਰ ਉਤਾਰਨ ਕੋ ਗੁਰੂ ਨਾਨਕ ਸਾਹਿਬ ਪੰਥ ਚਲਾਇਓ। ਵਾਹਿਗੁਰੂ ਗੁਰੂ ਨਾਨਕ ਸਾਹਿਬ ਧਾਰਕ ਮੂਰਤ ਹੈ ਜਗ ਆਇਓ। ਜਗਤ ਜਲੰਦੇ ਦੀ ਰੱਖਿਆ ਲਈ, ਜੀਆਂ ਦੇ ਭਲੇ ਲਈ ਸੁਣੀ ਪੁਕਾਰ ਦਾ ਤਾਰ, ਪ੍ਰਭ ਗੁਰੂ ਨਾਨਕ ਜਗ ਮਾਹੇ ਪਠਾਇਆ। ਕਲੀ ਕਾਲ ਦੇ ਜੀਵਾਂ ਦੀ ਪੁਕਾਰ ਫਰਿਆਦ ਸੁਣੀ ਹੈ ਔਰ ਅਕਾਲ ਪੁਰਖ ਵਾਹਿਗੁਰੂ ਜੀ ਨੇ ਜਗਤ ਵਿੱਚ ਆਪਣਾ ਸਰਗੁਣ ਸਰੂਪ ਧਾਰਨ ਕੀਤਾ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਨਾਮ ਰਖਾ ਕੇ ਕਲੀ ਕਾਲ ਦੇ ਜੀਵਾਂ ਦਾ ਭਲਾ ਕੀਤਾ ਹੈ। ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਵੀ ਸੱਚਾ ਢੋਆ, ਗੁਰਮੁਖ ਕਾਲ ਵਿੱਚ ਪ੍ਰਗਟ ਹੋਆ। ਸੋ ਐਸੇ ਦੀਨ ਦਿਆਲ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੇ ਬਾਰੇ ਵਿਦਵਾਨਾਂ ਨੇ ਗੁਰੂ ਮਹਾਰਾਜ ਦੇ ਪ੍ਰਕਾਸ਼ ਸਮੇਂ ਹੀ ਬਚਨ ਉਚਾਰ ਦਿੱਤੇ ਸੀ ਕਿ ਇਹਨਾਂ ਦੇ ਚਰਨਾਂ ਨੂੰ ਕੋਈ ਨਹੀਂ ਰੋਕ ਸਕੇਗਾ, ਨਾ ਸਮੁੰਦਰ ਇਹਨਾਂ ਦਾ ਰਸਤਾ ਰੋਕੇਗਾ, ਨਾ ਪਹਾੜ, ਨਾ ਨਦੀਆਂ, ਨਾ ਜੰਗਲ, ਨਾ ਮਾਰੂਥਲ, ਕੋਈ ਵੀ ਇਹਨਾਂ ਦਾ ਰਸਤਾ ਨਹੀਂ ਰੋਕ ਸਕਦਾ। ਸੋ ਦੀਨ ਦਿਆਲ ਸਤਿਗੁਰੂ ਗੁਰੂ ਨਾਨਕ ਦੇਵ ਨੇ ਸਾਰੇ ਜਗਤ ਦਾ ਭ੍ਰਮਣ ਕੀਤਾ ਹੈ ਔਰ ਹਰੇਕ ਹੀ ਧਰਮ ਦੇ ਧਾਰਮਿਕ ਕੇਂਦਰੀ ਸਥਾਨਾਂ ਤੇ ਸੱਚੇ ਪਾਤਸ਼ਾਹ ਗਏ ਨੇ। ਬੋਧ ਧਰਮ ਦੇ ਗਯਾ ਨਾਮ ਦਾ ਤੀਰਥ, ਉੱਥੇ ਸੱਚੇ ਪਾਤਸ਼ਾਹ ਗਏ। ਸਨਾਤਨ ਮਤ ਦੇ ਜਿਹੜੇ ਤੀਰਥ ਨੇ, ਹਰਿਦੁਆਰ ਆਦਿਕ, ਕੁਰਕਸ਼ੇਤਰ ਆਦਿਕ, ਉੱਥੇ ਸੱਚੇ ਪਾਤਸ਼ਾਹ ਗਏ। ਇਸਲਾਮ ਦਾ ਜਿਹੜਾ ਧਾਰਮਿਕ ਪਵਿੱਤਰ ਸਥਾਨ ਹੈ ਮੱਕਾ ਮਦੀਨਾ, ਉੱਥੇ ਸੱਚੇ ਪਾਤਸ਼ਾਹ ਜੀ ਗਏ ਔਰ ਈਸਾਈ ਮਤ ਦਾ ਜਿਹੜਾ ਵੈਟੀਕਨ ਸ਼ਹਿਰ ਹੈ ਇਟਲੀ ਵਿੱਚ, ਸੱਚੇ ਪਾਤਸ਼ਾਹ ਜੀ ਉੱਥੇ ਵੀ ਗਏ। ਹਰੇਕ ਥਾਂ 'ਤੇ ਜਾ ਕੇ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਧਰਮ ਦਾ ਸ਼ੁਭ ਉਪਦੇਸ਼ ਬਖਸ਼ਿਆ ਹੈ ਔਰ ਕਲੀ ਕਾਲ ਦੇ ਜੀਆਂ ਦਾ ਭਲਾ ਕੀਤਾ, ਵਹਿਮ ਭਰਮ ਦੂਰ ਕੀਤੇ ਔਰ ਇੱਕ ਪਰਮਾਤਮਾ ਦੇ ਨਾਲ, ਵਾਹਿਗੁਰੂ ਦੇ ਨਾਲ ਸੱਚੇ ਪਾਤਸ਼ਾਹ ਜੀ ਨੇ ਜੋੜਿਆ। ਸੋ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਸਿੱਧਾਂ ਦੀ ਆਮ ਤੌਰ 'ਤੇ ਵਿਚਾਰ ਚਰਚਾ ਹੁੰਦੀ ਰਹਿੰਦੀ ਹੈ। ਅਚਲ ਬਟਾਲੇ ਮਹਾਰਾਜ ਜੀ ਦੀ ਚਰਚਾ ਹੋਈ ਹੈ, ਸੁਮੇਰ ਪਰਬਤ ਉੱਤੇ ਕਈ ਵਾਰ ਸੱਚੇ ਪਾਤਸ਼ਾਹ ਦੀ ਚਰਚਾ ਹੋਈ ਹੈ, ਨਾਨਕ ਮਤੇ ਗੋਰਖਪੁਰ ਉੱਥੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਵਿਚਾਰ ਚਰਚਾ ਹੋਈ ਹੈ। ਸਿੱਧਾਂ ਨੇ ਗੁਰੂ ਨਾਨਕ ਦੇਵ ਜੀ ਦੇ ਬਚਨ ਨੂੰ ਸੁਣਿਆ, ਸਿੱਧ ਆਖਣ ਸ਼ੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ। ਸੋ ਸਿੱਧ ਜਿਹੜੇ ਸੀ ਇਹ ਕਹਿਣ ਲੱਗੇ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਤੁਹਾਡੀ ਕਮਾਈ ਬੜੀ ਹੈ। ਪੰਡਤਾਂ ਨੇ ਨਹੀਂ ਇਹ ਗੱਲ ਕਹੀ, ਕਿਸੇ ਕਾਜ਼ੀਆਂ ਨੇ ਇਹ ਗੱਲ ਨਹੀਂ ਕਹੀ, ਹੋਰ ਧਰਮ ਦੇ ਕਿਸੇ ਆਗੂ ਰਹਿਬਰ ਨੇ ਇਹ ਗੱਲ ਨਹੀਂ ਕਹੀ। ਸਿੱਧਾਂ ਨੇ ਇਹ ਗੱਲ ਕਿਉਂ ਕਹੀ? ਕਿਉਂਕਿ ਸਿੱਧਾਂ ਦੀ ਆਪਣੀ ਕਮਾਈ ਬੜੀ ਸੀ, ਬੜੀਆਂ ਘਾਲਣਾਂ ਘਾਲੀਆਂ ਸੀ, ਬੜੀਆਂ ਬੜੀਆਂ ਉਹਨਾਂ ਨੇ ਸਮਾਧੀਆਂ ਲਾ ਲਾ ਕੇ ਸ਼ਕਤੀਆਂ ਪ੍ਰਾਪਤ ਕੀਤੀਆਂ ਸੀ, ਸ਼ਕਤੀਆਂ ਦੇ ਭੰਡਾਰ ਸਨ ਸਿੱਧ। ਪਰ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਅੱਗੇ ਝੁਕਣਾ ਪਿਆ ਉਹਨਾਂ ਨੂੰ ਵੀ, ਸੱਚੇ ਪਾਤਸ਼ਾਹ ਦੇ ਸ਼ੁਭ ਵਿਚਾਰ ਸਰਵਣ ਕਰਕੇ ਅੰਤ ਨੂੰ ਸਿੱਧਾਂ ਨੂੰ ਇਹ ਗੱਲ ਕਹਿਣੀ ਪਈ, ਸਿੱਧ ਬੋਲਣ ਸ਼ੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ। ਸਿੱਧ ਗੋਸ਼ਟ ਗੁਰਬਾਣੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬੇਨਤ ਵਿੱਚ ਸਵਾਲ ਕੀਤੇ ਨੇ ਸਿੱਧਾਂ ਨੇ, ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਤਿੰਨਾਂ ਦਾ ਯਥਾ ਸ਼ਕਤ ਜਵਾਬ ਦਿੱਤਾ ਗੁਰਮਤ ਅਨੁਸਾਰ। ਇੱਥੇ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ, ਮਾਰੇ ਕਲਯੁੱਗ ਦੀ ਸਾਧਨਾ, ਕਲਯੁੱਗ ਦਾ ਵਰਤਾਰਾ ਕੀ ਹੈ? ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਕਿਰਪਾ ਕਰ ਰਹੇ ਨੇ। ਸਾਰੰਗ ਕੀ ਵਾਰ 14ਵੀਂ ਪੌੜੀ ਦਾ ਇਹ ਸਲੋਕ ਹੈ। ਕਲ ਹੋਈ ਕੁੱਤੇ ਮੋਹੀ, ਜਿਹੜਾ ਕਲਯੁੱਗ ਦਾ ਸੁਭਾਅ ਹੈ, ਕਲਯੁੱਗ ਦਾ ਵਰਤਾਰਾ ਹੈ, ਇਹ ਕੁੱਤੇ ਮੋਹੀ ਬਣਿਆ ਫਿਰਦਾ। ਜੇ ਕੁੱਤਾ ਹੁੰਦਾ ਨਾ ਜੋ ਕੂਕਰ ਜੂਠਣ ਮੈਂ ਪਾਏ, ਕੁੱਤੇ ਦਾ ਸੁਭਾਅ ਸਾਸੀ ਰੱਜਿਆ ਵੀ ਹੋਵੇ ਤਾਂ ਵੀ ਭਾਂਡਿਆਂ ਨੂੰ ਮੂੰਹ ਮਾਰੀ ਜਾਏਗਾ, ਰੱਜਦਾ ਨਹੀਂ ਕਦੇ ਵੀ। ਸੋ ਲੋਭੀ ਕੁੱਤਾ ਜਿਹੜਾ ਹੈ, ਲੋਭ ਲਹਿਰ ਸਭ ਸਵਾਨ ਹਲਕਾ ਹੈ, ਹਲਕੇ ਉਹ ਸਭੇ ਵਿਗਾਰੇ। ਲੋਭ ਲੁਪੀ ਲਹਿਰ ਜਿਹੜੀ ਵਿਆਪੀ ਹੋਈ ਹੈ ਜੀਵ ਰੂਪੀ ਕੁੱਤਿਆਂ ਨੂੰ ਔਰ ਸਾਰੇ ਹੀ ਇਸ ਸ੍ਰਿਸ਼ਟੀ ਦੇ ਜੀਵ
ਜਿਹੜੇ ਹਨ ਲੋਭ ਦੀ ਲਹਿਰ ਵਿੱਚ ਵਿਆਪੇ ਹੋਏ ਨੇ। ਸੋ ਗੁਰੂ ਜੀ ਕਹਿੰਦੇ ਨੇ ਕਲਯੁਗ ਜੀਆਂ ਦਾ ਸੁਭਾਅ ਐਸਾ ਬਣ ਗਿਆ ਜਿਵੇਂ ਕੁੱਤੇ ਮੋਹੀ, ਕੁੱਤਾ ਮੂੰਹ ਪਾਉਂਦਾ ਹੈ ਵਾਰ ਵਾਰ ਝੂਠ ਦੇ ਵਿੱਚ। ਇਹ ਤਰ੍ਹਾਂ ਦੇ ਜੀਵ ਹਨ, ਇਹ ਝੂਠ ਨਾਲ ਜੁੜੇ ਹੋਏ ਨੇ। ਝੂਠ ਤੇ ਝੂਠ ਜੀਵਾਂ ਨੂੰ ਮਾਰ ਰਹੀ ਹੈ। ਖਾਜ ਹੋਆ ਮੁਰਦਾਰ, ਖਾਜ ਪਾਉ ਖਾਣਾ, ਮੁਰਦਾਰ ਹੋ ਗਿਆ, ਮੁਰਦੇ ਖਾਣੇ ਸਤਸੰਗੀਓ, ਮੁਰਦਾਰ ਖਾਣਾ, ਸਾਦਾ ਖਾਣਾ, ਸਾਂਤ ਕੀ ਸਾਣਾ ਖਾਣਾ, ਜਿਹਦੇ ਨਾਲ ਪਰਮੇਸ਼ਰ ਦੀ ਮਿਹਰ ਰਵੇ, ਇਹ ਛੱਡ ਹੀ ਦਿੱਤਾ। ਸੋ ਮੁਰਦਾਰ ਖਾ ਖਾ ਕੇ ਸਤਸੰਗੀਓ, ਇਹਨਾਂ ਦੀ ਐਸੀ ਹਾਲਤ ਬਣ ਗਈ। ਕੂੜ ਬੋਲ ਬੋਲ ਭੌਂਕਣਾ, ਚੂਕਾ ਧਰਮ ਵਿਚਾਰ। ਫਿਰ ਜਿਹੜੇ ਜੀਵ ਨੇ ਇਹ ਝੂਠ ਬੋਲ ਬੋਲ ਕੇ ਤੇ ਇਸ ਤਰ੍ਹਾਂ ਭੌਂਕਦੇ ਨੇ। ਗੁਰਬਾਣੀ ਦੇ ਸੱਚੇ ਪਾਤਸ਼ਾਹ ਜੀ ਨੇ ਫਰਮਾਨ ਕੀਤਾ ਹੈ ਕਿ ਕੂੜ ਬੋਲ ਕੇ ਇਸ ਕਾਇਆ ਨੂੰ ਕੂੜ ਬੋਲ ਕੇ ਖਵਾਲੀਏ, ਮੂਹਿਆਂ ਨਾਲ ਨਾ ਜਾਈ, ਚੱਲਦਿਆਂ ਨਾਲ ਨਾ ਜਾਈ। ਜਿਹੜੀ ਕਾਇਆ ਹੈ, ਜਿਹੜਾ ਸਰੀਰ ਹੈ ਪਿਆਰਿਓ, ਇਹਨੂੰ ਇਨਸਾਨ ਝੂਠ ਬੋਲ ਬੋਲ ਕੇ ਖਵਾਉਂਦਾ। ਇੱਧਰੋਂ ਲੁੱਟ ਛੁੱਟ ਕਰ ਲਈ, ਉੱਧਰੋਂ ਝੂਠ ਬੋਲ ਕੇ ਕੋਈ ਪਦਾਰਥ ਲੈ ਲਿਆ, ਇਸ ਸਰੀਰ ਨੂੰ ਖਵਾਈ ਗਿਆ। ਚੱਲਦਿਆਂ ਲਾੜ ਨਾ ਜਾਈ, ਜਦੋਂ ਅੰਤਲਾ ਵੇੜਾ ਆਉਂਦਾ ਹੈ, ਜਬ ਤੇ ਹੋਈ ਲਾਮੀ ਧਾਈ, ਚੱਲੇ ਨਾਹੀ ਇੱਕ ਪੈਰੇ। ਜਦ ਲੰਮੇ ਪੰਧ ਤੇ ਚੱਲੇ ਪ੍ਰਲੋਕ ਦੇ ਮਾਰਗ ਉੱਤੇ, ਇੱਕ ਪੈਰ ਨਾਲ ਤੁਰਿਆ ਸਰੀਰ, ਜਿਹਨੂੰ ਸਾਰੀ ਜ਼ਿੰਦਗੀ ਝੂਠ ਬੋਲ ਬੋਲ ਕੇ ਛਲ ਕਪਟ ਦੇ ਨਾਲ ਖਵਾਉਂਦਾ ਰਿਹਾ। ਸੋ ਗੁਰੂ ਜੀ ਫਰਮਾਨ ਕਰਦੇ ਨੇ, ਐਸੀ ਕਲਯੁਗ ਦੀ ਸਾਧਨਾ ਬਣ ਗਈ, ਵਰਤਾਰਾ ਬਣ ਗਿਆ, ਕੂੜ ਬੋਲ ਬੋਲ ਭੌਂਕਣਾ। ਇਹ ਜੀਵ ਜਿਹੜੇ ਨੇ, ਇਹ ਕੂੜ ਬੋਲ ਬੋਲ ਕੇ ਲਾਲਚੀ ਕੁੱਤਿਆਂ ਵਾਂਗ ਭੌਂਕਦੇ ਨੇ। ਚੁੱਕਾ ਧਰਮ ਵਿਚਾਰ, ਜਿਹੜੀ ਧਰਮ ਦੀ ਵਿਚਾਰ ਕਰਨੀ ਸੀ, ਸੱਚ ਝੂਠ ਦੀ ਵਿਚਾਰ ਕਰਨੀ ਸੀ, ਸੋ ਸੱਚੇ ਪਾਤਸ਼ਾਹ ਦੀ ਗੁਰਬਾਣੀ ਦੀ ਵਿਚਾਰ ਕਰਨੀ ਸੀ, ਇਹ ਚੁੱਕੀ ਗਈ, ਖਤਮੀ ਹੋ ਗਈ, ਜੀਵ ਦੇ ਅੰਦਰੋਂ ਚਲੀ ਗਈ। ਜਿਨ ਜੀ ਬੰਦਿਆਂ ਪਤ ਨਹੀਂ, ਮੋਇਆ ਮੰਦੀ ਸੋਏ। ਧੰਨ ਗੁਰੂ ਨਾਨਕ ਦੇਵ ਜੀ ਫਰਮਾਉਂਦੇ, ਜਿਨ੍ਹਾਂ ਵਿਅਕਤੀਆਂ ਦੀ ਜੀ ਬੰਦਿਆਂ ਪਤ ਨਹੀਂ, ਜੀਉਂਦਿਆਂ ਦੀ ਇੱਜ਼ਤ ਹੀ ਨਹੀਂ ਸਤਸੰਗੀਓ, ਜੇ ਜੀਵੇ ਪਤ ਲੱਥੀ ਜਾਏ, ਸਭ ਹਰਾਮ ਜੇ ਤੱਕ ਸਿਖਾਏ। ਸੋ ਜਿਉਂਦਿਆਂ ਇੱਜ਼ਤ ਹੀ ਕੋਈ ਨਹੀਂ ਸਤਸੰਗੀਓ, ਧਰਮ ਦੀ ਹਾਨੀ ਹੋ ਰਹੀ ਹੈ, ਧਰਮ ਦਾ ਨਿਰਾਦਰ ਹੋ ਰਿਹਾ, ਗੁਰੂ ਸਾਹਿਬ ਜੀ ਮਹਾਰਾਜ ਜੀ ਦੀਆਂ ਬੇਦਬੀਆਂ ਨਿਰਾਦਰ ਹੋ ਰਿਹਾ, ਪਰ ਜੀਵ ਨੂੰ ਇਸ ਚੀਜ਼ ਦਾ ਅਸਰ ਹੀ ਕੋਈ ਨਹੀਂ। ਜਿਹੜਾ ਲਾਲਚੀ ਜੀਵ ਹੈ ਪਿਆਰੇ, ਉਹ ਕੁਰਸੀਆਂ ਦੇ ਨਾਲ ਚਿੰਬੜ ਗਿਆ, ਇਹ ਨਾ ਕਿਤੇ ਚਲੀ ਜਾਏ, ਧਰਮ ਦਾ ਕੋਈ ਨਹੀਂ। ਐਸੀ ਹਾਲਤ ਬਣ ਗਈ, ਇੱਜ਼ਤ ਹੀ ਕੋਈ ਨਾ ਰਹਿ ਗਈ ਸਤਸੰਗੀਓ। ਜਿਹੜੇ ਅਣਖੀ ਵਾਹਿਗੁਰੂ ਦੇ ਪਿਆਰੇ ਨੇ, ਉਹ ਆਪਣੀਆਂ ਜ਼ਿੰਦਗੀਆਂ ਵਾਰ ਦਿੰਦੇ ਧਰਮ ਹੇਤ, ਗੁਰੂ ਘਰ ਦਾ ਸਤਿਕਾਰ ਵਾਸਤੇ, ਗੁਰੂ ਮਹਾਰਾਜ ਦੇ ਸਤਿਕਾਰ ਲਈ ਆਪਣੀਆਂ ਜ਼ਿੰਦਗੀਆਂ ਵਾਰਤੀਆਂ, ਜਵਾਨੀਆਂ ਵਾਰ ਦਿੱਤੀਆਂ ਨੂੰ ਗੁਰੂ ਦੇ ਪਿਆਰਿਆਂ ਨੇ। ਜੇ ਜੀਵੇ ਪਤ ਲੱਥੀ ਜਾਏ, ਸਭ ਹਰਾਮ ਜੇ ਤੱਕ ਛਪਖਾਏ। ਜਿਉਂਦਿਆਂ ਕੋਈ ਇੱਜ਼ਤ ਨਹੀਂ ਰਹਿ ਗਈ ਬੰਦੇ ਦੀ, ਤੇ ਜੋ ਕੁਛ ਖਾਂਦਾ ਹੈ ਹਰਾਮ ਹੀ ਹੈ ਸਤਸੰਗੀਓ। ਇਸ ਲਈ ਜਿਨ ਜੀ ਬੰਦਿਆਂ ਪਤ ਨਹੀਂ, ਜਿਨ੍ਹਾਂ ਦੀ ਜਿਉਂਦਿਆਂ ਕੋਈ ਇੱਜ਼ਤ ਹੀ ਨਹੀਂ ਗਈ, ਮੋਇਆ ਮੰਦੀ ਸੋਏ। ਸੋਏ ਦਾ ਅਰਥ ਸੋਭਾ। ਇਹੋ ਜਿਹੇ ਵਿਅਕਤੀਆਂ ਦੀ ਮਰਨ ਤੋਂ ਪਿੱਛੋਂ ਵੀ ਸੋਭਾ ਨਹੀਂ ਹੁੰਦੀ ਸਤਸੰਗੀਓ। ਅੱਜ ਸ਼੍ਰੋਮਣੀ ਭਗਤ ਧੰਨ ਧੰਨ ਭਗਤ ਕਬੀਰ ਸਿੰਘ ਦਾ ਜਨਮ ਦਿਨ ਹੈ। ਆਪ ਮੁਕਤ ਮੁਕਤ ਕਰੇ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਸੋ ਐਸੇ ਵਾਹਿਗੁਰੂ ਦੇ ਪਿਆਰੇ, ਜਿਨ੍ਹਾਂ ਬਾਰੇ ਗੁਰਬਾਣੀ ਵਿੱਚ ਬਹੁਤ ਵਾਰ ਸੱਚੇ ਪਾਤਸ਼ਾਹ ਨੇ ਸਤਿਕਾਰ ਦੇ ਬਚਨ ਵਰਤੇ ਨੇ, ਆਪ ਲੀਏ ਲੜ ਲਾਏ ਦਰ ਦਰਵੇਸ ਸੇ, ਤਿੰਨ ਧੰਨ ਜਣੇ ਦੀ ਮਾਓ ਆਏ ਸਫਲ ਸੇ। ਸੋ ਐਸੇ ਧੰਨ ਭਗਤ ਕਬੀਰ ਸਾਹਿਬ ਜੀ ਦਾ ਜਨਮ 1398 ਈਸਵੀ ਨੂੰ ਬਨਾਰਸ ਦੇ ਵਿੱਚ ਹੋਇਆ। ਪ੍ਰਤ ਪਾਲਣਾ ਕੀਤੀ ਗਈ ਨੀਰੂ ਤੇ ਨੀਮਾ ਨਾਮ ਦੇ ਜੁਲਾਏ ਨੇ ਤਿੰਨਾਂ ਨੇ, ਔਰ ਸ਼ੁਰੂ ਤੋਂ ਨਿਰਬਲ ਬੁੱਧੀ ਸੀ। ਪਿਛਲੇ ਜਨਮ ਦਾ ਜਪ ਤਪ ਹੈ, ਧਰਮ ਦੇ ਵੱਲ ਆਪ ਜੀ ਦੀ ਜਿਹੜੀ ਹੈ ਇਹ ਪ੍ਰੇਰਨਾ ਹਮੇਸ਼ਾ ਵਾਸਤੇ ਰਹੀ, ਧਰਮ ਨਾਲ ਜੁੜੇ ਰਹੇ। ਰਾਮਾਨੰਦ ਜੀ ਨੂੰ ਆਪਣਾ ਗੁਰੂ ਧਾਰਿਆ, ਔਰ ਪ੍ਰਭੂ ਦਾ ਸਿਮਰਨ ਬੰਦਗੀ ਕਰਕੇ ਆਪਣੇ ਜਨਮ ਨੂੰ ਸਫਲ ਕੀਤਾ ਤੇ ਬੇਅੰਤ ਪ੍ਰਾਣੀਆਂ ਦਾ ਭਲਾ ਕੀਤਾ। 540 ਸ਼ਬਦ ਗੁਰੂ ਗ੍ਰੰਥ ਸਾਹਿਬ ਚ ਭਗਤ ਕਬੀਰ ਸਾਹਿਬ ਦੇ ਸੁਸ਼ੋਭਿਤ ਨੇ। ਸ਼੍ਰੋਮਣੀ ਭਗਤ ਰੇ ਜਿੱਦਾਂ ਗੁਰੂ ਸਾਹਿਬ ਦੀ ਬਾਣੀ, ਮਹਾਰਾਜ ਜੀ ਦੀ ਬਾਣੀ ਵਿੱਚੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਦੇ ਬਚਨ, ਫਿਰ ਦੂਸਰੇ ਗੁਰੂ ਸਾਹਿਬ ਮਹਾਰਾਜ ਜੀ ਦੇ ਬਚਨ ਜਿਹੜੇ ਨੇ, ਇਹ ਗੁਰੂ ਗ੍ਰੰਥ ਸਾਹਿਬ ਆਪਾਂ ਸੁਸ਼ਰਵਣ ਕਰਦੇ ਹਾਂ।
ਇਸੇ ਤਰ੍ਹਾਂ ਜਿਹੜੇ ਰਾਗ ਵਿੱਚ ਭਗਤਾਂ ਦੀ ਬਾਣੀ ਹੁੰਦੀ ਹੈ, ਅਤੇ ਜੇ ਤਾਂ ਕਬੀਰ ਸਾਹਿਬ ਦੀ ਬਾਣੀ ਹੈ ਤਾਂ ਉਹ ਸ਼ੁਰੂ ਵਿੱਚ ਭਗਤ ਕਬੀਰ ਜੀ ਦੀ ਬਾਣੀ, ਜਿਵੇਂ ਗੁਰੂਆਂ ਵਿੱਚੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਦੇ ਬਚਨ, ਫਿਰ ਮਹਾਰਾਜ ਸੱਚੇ ਪਾਤਸ਼ਾਹ ਤੀਸਰੇ ਪਾਤਸ਼ਾਹ ਜੀ ਦੇ ਬਚਨ, ਚੌਥੇ ਪਾਤਸ਼ਾਹ, ਪੰਜਵੇਂ ਪਾਤਸ਼ਾਹ, ਨੌਵੇਂ ਪਾਤਸ਼ਾਹ ਜੀ ਦੇ ਬਚਨ ਆਪਾਂ ਸਰਵਣ ਕਰਦੇ ਹਾਂ ਜੇ ਰਾਗ ਵਿੱਚ ਆਉਣ ਤਾਂ। ਅਤੇ ਇਸੇ ਤਰ੍ਹਾਂ ਭਗਤਾਂ ਵਿੱਚੋਂ ਸ਼੍ਰੋਮਣੀ ਭਗਤ ਭਗਤ ਕਬੀਰ ਸਾਹਿਬ ਦੇ ਬਚਨਾਂ ਨੂੰ ਮਾਰੇ ਪਹਿਲ ਦਿੰਦੇ ਨੇ। ਜ਼ਿਕਰ ਕਰਦਿਆਂ ਕਰਦਿਆਂ ਦਾਸ ਨੇ ਬੇਨਤੀ ਕੀਤੀ ਗੁਰੂ ਨਾਨਕ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਮੈਨੂੰ ਭੁਲੇਖਾ ਨਹੀਂ ਪਿਆ ਕਿ ਮੈਂ ਗੁਰੂ ਅੰਗਦ ਦੇਵ ਜੀ ਦਾ ਨਾਮ ਛੱਡ ਦਿੱਤਾ। ਨਹੀਂ ਪਿਆਰਿਓ, ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਦਾ ਸ਼ਬਦ ਕੋਈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਹੀਂ ਹੈ, ਸਲੋਕ ਨੇ। ਦੁਬਾਰਾ ਧਿਆਨ ਸੁਣਿਓ, 63 ਸਲੋਕ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਦੇ ਹਨ। ਇਸ ਲਈ ਜਦੋਂ ਵੀ ਆਪਾਂ ਪੜ੍ਹਾਂਗੇ ਬਾਣੀ, ਜਿਵੇਂ ਸਾਰਗ ਮਹੱਲਾ ਪਹਿਲਾ, ਸਾਰਗ ਮਹੱਲਾ ਤੀਜਾ, ਜਾਂ ਸੋਰਠ ਮਹੱਲਾ ਪਹਿਲਾ, ਸੋਰਠ ਮਹੱਲਾ ਤੀਜਾ, ਚੌਥਾ, ਪੰਜਵਾਂ, ਨਾਵਾਂ ਆਏਗਾ, ਸੋਰਠ ਮਹੱਲਾ ਦੂਜਾ ਕਿਤੇ ਨਹੀਂ ਆਏਗਾ। ਸ੍ਰੀ ਰਾਗ ਮਹੱਲਾ ਪਹਿਲਾ, ਮਹੱਲਾ ਤੀਜਾ, ਚੌਥਾ ਆਏਗਾ, ਸ੍ਰੀ ਰਾਗ ਮਹੱਲਾ ਪਹਿਲਾ ਦੂਜਾ ਕਿਤੇ ਨਹੀਂ ਆਏਗਾ। ਮਤਲਬ ਹੈ ਕਿ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੇ ਕੇਵਲ ਸਲੋਕ ਨੇ, ਔਰ 63 ਸਲੋਕ ਗੁਰੂ ਅੰਗਦ ਦੇਵ ਸਾਹਿਬ ਜੀ ਦੇ। ਦੂਸਰੀ ਬੇਨਤੀ, 12 ਅਤੇ ਵਧੀਕ ਨੂੰ ਜਦੋਂ ਅਸੀਂ ਗੌਰ ਨਾਲ ਪੜ੍ਹਦੇ ਹਾਂ, ਉਹਦੇ ਵਿੱਚ ਵੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਸ਼ਬਦ, ਔਰ ਗੁਰੂ ਅੰਗਦ ਅਮਰਦਾਸ ਜੀ ਦੇ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ ਦੇ ਪਵਿੱਤਰ ਸ਼ਬਦ ਨੇ, ਉੱਥੇ ਵੀ ਗੁਰੂ ਅੰਗਦ ਦੇਵ ਜੀ ਦੇ ਨਹੀਂ। ਕਾਰਨ ਇਹ ਕਿ ਗੁਰੂ ਅੰਗਦ ਦੇਵ ਜੀ ਦੇ ਕੇਵਲ 63 ਸਲੋਕ ਨੇ ਜਿਹੜੇ ਸਾਰੇ ਹੀ 12 ਦੇ ਵਿੱਚ ਸ਼ਾਮਿਲ ਹੋ ਗਏ। ਇਹਨਾਂ 'ਚੋਂ 15 ਸਲੋਕ ਆਸਾ ਜੀ ਕੀ ਵਾਰ ਦੇ ਵਿੱਚ ਆਪਾਂ ਸਰਵਣ ਕਰਦੇ ਗੁਰੂ ਅੰਗਦ ਦੇਵ ਜੀ ਦੇ। ਇਸ ਲਈ ਗੁਰੂ ਅੰਗਦ ਦੇਵ ਸਾਹਿਬ ਜੀ ਸੱਚੇ ਪਾਤਸ਼ਾਹ ਦੇ 12 ਅਤੇ ਵਧੀਕ ਵਿੱਚ ਬਚਨ ਕੋਈ ਨਹੀਂ। ਇਸੇ ਤਰ੍ਹਾਂ ਸਤਸੰਗੀ ਉਹ ਸ਼ਬਦ ਸੱਚੇ ਪਾਤਸ਼ਾਹ ਜੀ ਦਾ ਕੋਈ ਨਹੀਂ, ਸਲੋਕ 63 ਗੁਰੂ ਅੰਗਦ ਦੇਵ ਸਾਹਿਬ ਦੇ। ਸੱਚੇ ਪਾਤਸ਼ਾਹ ਜੀ ਮਿਹਰ ਕਰਦੇ ਨੇ, ਜਿਨ ਜੀਵੰਦਿਆਂ ਪਤ ਨਹੀਂ ਮੋਇਆਂ ਮੰਦੀ ਸੋਏ, ਜਿਨ੍ਹਾਂ ਦੀ ਜਿਉਂਦਿਆਂ ਕੋਈ ਇੱਜ਼ਤ ਨਹੀਂ ਅਤੇ ਮਰਨ ਤੋਂ ਪਿੱਛੋਂ ਇੱਜ਼ਤ ਕੀ ਹੋਣੀ ਪਿਆਰਿਓ। ਮਰਨ ਤੋਂ ਪਿੱਛੋਂ, ਦੁਨੀਆਂ ਤੋਂ ਜਾਣ ਪਿੱਛੋਂ ਉਹਨਾਂ ਦੀ ਸੋਭਾ ਹੁੰਦੀ ਹੈ। ਤਿਨਕੀ ਸੋਭਾ ਜੋਗ ਜੋਗ ਹੋਈ ਕੋਏ ਨਾ ਮੇਟਣ ਹਾਰਾ, ਜਿਨ੍ਹਾਂ ਨਾਮ ਸਿਮਰਨ ਬੰਦਗੀ ਭਗਤੀ ਕੀਤੀ ਹੈ, ਜੁਗਾਂ ਜੁਗਾਂ ਤੱਕ ਉਹਨਾਂ ਦੀ ਸੋਭਾ ਹੁੰਦੀ। ਸਤਸੰਗੀਓ, ਕਿੰਨੇ ਸਾਲ ਬੀਤ ਗਏ, ਸੈਂਕੜੇ ਸਾਲ, ਧੰਨ ਭਗਤ ਕਬੀਰ ਸਾਹਿਬ ਜੀ ਨੂੰ ਅੱਜ ਵੀ ਕਬੀਰ ਕਬੀਰ ਲੋਕ ਕਹਿੰਦੇ ਨੇ। ਕਲਗੀਧਰ ਪਾਤਸ਼ਾਹ ਜੀ ਨੇ ਇੱਕ ਦਿਨ ਵਿਦਵਾਨਾਂ ਦੇ ਵਿੱਚ ਬਚਨ ਕੀਤਾ ਸੀ ਕਿ ਧੰਨ ਭਗਤ ਕਬੀਰ ਸਾਹਿਬ ਜੀ ਸ਼੍ਰੋਮਣੀ ਭਗਤ ਹੋਏ ਨੇ, ਤਿੰਨਾਂ ਦੇ ਵੇਲੇ ਹਿੰਦੁਸਤਾਨ ਦੇ ਉੱਤੇ ਰਾਜ ਕੌਣ ਕਰਦਾ ਸੀ। ਇਹ 52 ਕਵੀਆਂ ਨੂੰ ਸਵਾਲ ਕੀਤਾ ਗਿਆ, ਇੱਕ ਮਤ ਨਹੀਂ ਹੋਏ। ਕਿਸੇ ਨੇ ਕੋਈ ਦੱਸਿਆ, ਕਿਸੇ ਨੇ ਕੋਈ ਦੱਸਿਆ। ਫਿਰ ਬੇਨਤੀ ਕੀਤੀ ਸੱਚੇ ਪਾਤਸ਼ਾਹ, ਤੁਹਾਡੇ ਪੁੱਛਣ ਦਾ ਤਾਤਪਰਜ ਕੀ ਸੀ, ਕਾਰਨ ਕੀ ਸੀ? ਸੱਚੇ ਪਾਤਸ਼ਾਹ ਕਹਿੰਦੇ, ਵੇਖੋ ਕਬੀਰ ਜੀ ਬਹੁਤ ਗਰੀਬ ਹੋਏ ਨੇ, ਔਰ ਧੰਨ ਭਗਤ ਕਬੀਰ ਸਾਹਿਬ ਜੀ ਕੁਟੀਆ ਦੇ ਵਿੱਚ ਛੰਨ ਵਿੱਚ ਸਾਰੀ ਜ਼ਿੰਦਗੀ ਬਤੀਤ ਕੀਤੀ ਹੈ। 1398 ਤੋਂ ਲੈ ਕੇ 1518 ਤੱਕ 120 ਸਾਲ ਦੀ ਅਵਸਥਾ ਧੰਨ ਭਗਤ ਕਬੀਰ ਸਾਹਿਬ ਜੀ ਦੀ ਹੈ। ਸਫਲ ਜਨਮ ਹਰ ਜਨ ਕਾ ਉਪਜਿਆ, ਜਿਨ ਕੀ ਨੂੰ ਸੌਤ ਵਿਦਾਤਾ। ਕਹਿੰਦੇ ਜਿਹਨੇ ਸੌਤ ਦਾ ਭਾਵ ਸੁੰਤਰਾ, ਵਿਦਾਤਾ ਦਾ ਅਰਥ ਵਾਹਿਗੁਰੂ, ਜਿਨ੍ਹਾਂ ਨੇ ਪਰਮਾਤਮਾ ਨੂੰ ਸੁੰਤਰਾ ਪੁੱਤਰਾਂ ਵਾਲਾ ਕਰ ਦਿੱਤਾ। ਸਫਲ ਜਨਮ ਹਰ ਜਨ ਕਾ ਉਪਜਿਆ, ਉਹਨਾਂ ਰੱਬ ਦੇ ਪਿਆਰਿਆਂ ਦਾ ਜਨਮ ਸਫਲ ਹੈ ਪਿਆਰਿਓ। ਸੋ ਭਗਤ ਕਬੀਰ ਸਾਹਿਬ ਜੀ ਨੇ ਆਪਣੀ ਸੰਪੂਰਨ ਜ਼ਿੰਦਗੀ ਦੇ ਵਿੱਚ ਬੇਅੰਤ ਆਤਮਾਵਾਂ ਨੂੰ ਪਰਮਾਤਮਾ ਨਾਲ ਜੋੜਿਆ, ਨਾਮ ਸਿਮਰਨ ਬਾਣੀ ਭਗਤੀ ਵਿੱਚ ਲਾਇਆ, ਪਖੰਡ ਦਾ ਆਪ ਜੀ ਨੇ ਡੰਕੇ ਦੀ ਚੋਟ ਉੱਤੇ ਖੰਡਨ ਕੀਤਾ। ਜਿਹੜੇ ਪਖੰਡ ਵਾਸ ਸੀ, ਕਰਮ ਕਾਂਡ ਸੀ, ਇਹਨਾਂ ਦੀ ਰੱਜ ਕੇ ਕਬੀਰ ਸਾਹਿਬ ਜੀ ਨੇ ਉਸ ਵੇਲੇ ਜਿਹੜਾ ਸੀ ਧੱਜੀਆਂ ਉਡਾਈਆਂ। ਬੜੇ ਬੜੇ ਵਿਦਵਾਨ ਪੰਡਿਤ ਵੀ ਆਪ ਜੀ ਦੇ ਸਤਸੰਗਯੋਗ ਅੱਗੇ ਝੁਕ ਜਾਂਦੇ ਰਹੇ। ਐਸੀ ਬਖਸ਼ ਭਗਤ ਧੰਨ ਭਗਤ ਕਬੀਰ ਸਾਹਿਬ ਜੀ, ਤਿੰਨਾਂ ਦਾ ਜਨਮ ਦਿਨ ਅੱਜ ਆਪਾਂ ਬੜੀ ਸ਼ਰਧਾ ਸਤਿਕਾਰ ਨਾਲ ਮਨਾ ਰਹੇ ਹਾਂ। ਅਤੇ ਗੁਰੂ ਜੀ ਕਹਿੰਦੇ, ਜਿਨ੍ਹਾਂ ਦੀ ਜਿਉਂਦਿਆਂ ਇੱਜ਼ਤ ਨਹੀਂ ਗੀ, ਦੁਨੀਆਂ ਵਿੱਚੋਂ ਜਾਣ ਤੋਂ ਪਿੱਛੋਂ ਪਿਆਰਿਓ, ਉਹਨਾਂ ਦੀ ਸੋਭਾ ਕੀ ਹੋਣੀ? ਲੋਕ ਗਾਲਾਂ ਕੱਢਦੇ ਨੇ, ਉਹਨਾਂ ਨੂੰ ਬੁਰਾ ਕਹਿੰਦੇ ਨੇ ਪਿਆਰਿਓ। ਲਿਖਿਆ ਹੋਵੇ ਨਾਨਕਾ ਕਰਤਾ ਕਰੇ ਸੋਏ, ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਲਿਖਿਆ ਹੋਵੇ ਨਾਨਕਾ, ਜੋ ਲਿਖਿਆ ਨਾ ਪਰਮਾਤਮਾ ਨੇ ਉਹ ਹੁੰਦਾ। ਲਿਖਿਆ ਹੋਵੇ ਦਾ ਮਤਲਬ ਜੋ ਲਿਖਿਆ ਵਾਹਿਗੁਰੂ ਨੇ,
ਉਹ ਕੁਛ ਹੁੰਦਾ ਜ਼ਿੰਦਗੀ ਵਿੱਚ। ਲਿਖ, ਦਾਤ, ਜੋਤ, ਵਡਿਆਈ, ਮਿਲ ਮਾਇਆ, ਸੁਰਤ ਗਵਾਈ, ਜੋ ਪਰਮਾਤਮਾ ਨੇ ਲਿਖ ਦਿੱਤਾ ਸਤਸੰਗੀਓ, ਮੰਮਾ ਮੰਗਣ ਹਾਰ ਇਆਨਾ, ਦੇਣ ਹਾਰ ਦੇ ਰਹੋ ਸਜਾਨਾ, ਜੋ ਦੀਨੋ ਸੋ ਏਕੇ ਵਾਰ, ਮਨ ਮੂਰਖ ਕਹਿ ਕਰੇ ਪੁਕਾਰ। ਜੋ ਦੇਣਾ ਸੀ ਪਰਮਾਤਮਾ ਨੇ ਇੱਕ ਵਾਰ ਹੀ ਦੇ ਦਿੱਤਾ, ਲਿਖ, ਦਾਤ, ਜੋਤ, ਵਡਿਆਈ ਸਾਡੇ ਮੱਥੇ ਤੇ ਲਿਖ ਦਿੱਤਾ, ਆਹ ਕੁਝ ਤੈਨੂੰ ਜ਼ਿੰਦਗੀ ਚ ਮਿਲੇਗਾ, ਇੰਨੀ ਵਡਿਆਈ ਮਿਲੇਗੀ, ਇੰਨਾ ਸਤਿਕਾਰ ਮਿਲੇਗਾ, ਇੰਨਾ ਤਰਸਕਾਰ ਮਿਲੇਗਾ, ਆਹ ਕੁਛ ਹੋਏਗਾ। ਉਹੀ ਕੁਛ ਹੁੰਦਾ, ਮੰਮਾ ਮੰਗਣ ਹਾਰ ਇਆਨਾ, ਦੇਣ ਹਾਰ ਦੇ ਰਹੇ ਸਜਾਨਾ, ਜੋ ਦੀਨੋ ਸੋ ਇੱਕ ਹੈ ਬਾਰ, ਮਨ ਮੂਰਖ ਕਹਿ ਕਰੇ ਪੁਕਾਰ। ਜੋ ਮੰਗਹਿ ਤੋ ਮੰਗਹਿ ਬੀਆ, ਜਾ ਤੇ ਕੁਸਲ ਨ ਕਾਹੂ ਥੀਆ। ਜਦੋਂ ਇਹ ਜੀ ਮੰਗਦਾ ਕੁਝ ਹੋਰ ਹੀ ਮੰਗਦਾ, ਰੱਬ ਦੇ ਨਾਮ ਨੂੰ ਛੱਡ ਕੇ ਕੁਛ ਬੀਆ ਦਾ ਪਾਓ ਹੋਰ। ਜੋ ਮੰਗ ਹੈ, ਜਦੋਂ ਵੀ ਮੰਗਦਾ ਜੀਵ, ਮੰਗ ਹੈ ਬੀਆ, ਹੋਰ ਹੀ ਹੋਰ ਕੁਛ ਮੰਗਦਾ। ਮੰਗਣਾ ਤਾਂ ਵਾਹਿਗੁਰੂ ਦਾ ਨਾਮ ਸੀ, ਮੰਗਣਾ ਸੱਚ ਇੱਕ ਤੁਸ ਜਿਸ ਤੁਸ ਦੇਵੇ ਆਪ, ਮੰਗਣਾ ਤਾਂ ਸੱਚ ਇੱਕ ਜਿਸ ਤੁਸ ਦੇਵੇ ਆਪ, ਮੰਗਣਾ ਸੀ ਵਾਹਿਗੁਰੂ ਦਾ ਨਾਮ। ਪਰਮਾਤਮਾ ਖੁਸ਼ ਹੋ ਕੇ ਦਾਤ ਦੇ ਦਿੰਦਾ ਪਿਆਰਿਓ, ਅਸੀਂ ਹੋਰ ਹੀ ਕੁਛ ਮੰਗਿਆ, ਆਹ ਵੀ ਦੇ ਦੇ ਵਾਹਿਗੁਰੂ, ਆਹ ਵੀ ਦੇ ਦੇ ਪਰਮਾਤਮਾ, ਆਹ ਵੀ ਵਾਹਿਗੁਰੂ ਦੇ ਦੇ। ਤੇ ਜੇ ਪਰਮਾਤਮਾ ਵਾਹਿਗੁਰੂ ਜੀ ਕਹਿ ਦੇ ਮੈਂ ਆਵਾਂ, ਨਹੀਂ ਨਹੀਂ ਵਾਹਿਗੁਰੂ ਤੇਰੀ ਲੋੜ ਨਹੀਂ ਗੀ, ਧਨ ਪਦਾਰਥ ਦੇ ਦੇ, ਦੁੱਧ ਪੁੱਤ ਦੇ ਦੇ, ਆਹ ਵੀ ਦੇ ਦੇ, ਤੇਰੀ ਲੋੜ ਨਹੀਂ ਵਾਹਿਗੁਰੂ। ਇਸ ਲਈ ਸੱਚੇ ਪਾਤਸ਼ਾਹ ਕਹਿੰਦੇ ਲਿਖਿਆ ਹੋਵੇ ਨਾਨਕਾ, ਜੋ ਕੁਛ ਲਿਖ ਦਿੱਤਾ ਵਾਹਿਗੁਰੂ ਨੇ ਕਰਮਾਂ ਦੇ ਅਨੁਸਾਰ, ਕਰਮਾਂ ਦਾ ਲਿਖ ਲਿਖ ਦਿੱਤਾ, ਉਹੀ ਹੋਏਗਾ। ਕਰਤਾ ਕਰੇ ਸੋ ਹੋਏ, ਜੋ ਕਰਤਾ ਵਾਹਿਗੁਰੂ ਪਰਮਾਤਮਾ ਕਰਦਾ ਪਿਆਰੇ, ਉਹੀ ਕੁਛ ਹੁੰਦਾ ਉਹਦੀ ਰਜ਼ਾ ਦੇ ਵਿੱਚ, ਉਹਦੇ ਹੁਕਮ ਦੇ ਵਿੱਚ। ਸਤਸੰਗੀਓ, ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ। ਮਹੱਲਾ ਪਹਿਲਾ, ਧੰਨ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ, ਰੰਨਾ ਹੋਈਆਂ ਬੋਧੀਆਂ, ਪੁਰਖ ਹੋਏ ਸਈਆਦ। ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਕਲੀ ਕਾਲ ਦਾ ਵਰਤਾਰਾ ਦੱਸ ਰਹੇ ਨੇ। ਜਿਨ੍ਹਾਂ ਸਮਿਆਂ ਚ ਮਹਾਰਾਜ ਨੇ ਬਚਨ ਉਚਾਰਨ ਕੀਤੇ ਨੇ, ਉਦੋਂ ਸਤਸੰਗੀਓ ਜਿਹੜੀ ਇਸਤਰੀ ਸਮਾਜ ਦੇ ਵਿੱਚ ਬੜਾ ਸਤਿਕਾਰ ਸੀ, ਬੜੀ ਲੱਜਾ ਸੀ। ਸੋ ਹਰੇਕ ਇਸਤਰੀ ਪਰਦੇ ਦੇ ਵਿੱਚ ਹਰੇਕ ਇਸਤਰੀ ਬੜੇ ਸਤਿਕਾਰ ਨਾਲ ਰਹਿੰਦੀ ਸੀ। ਆਉਣ ਵਾਲੇ ਸਮੇਂ ਦਾ ਵਰਤਾਰਾ ਮਹਾਰਾਜ ਨੇ ਦੱਸ ਦਿੱਤਾ ਕਿ ਰੰਨਾਂ ਹੋਈਆਂ ਬੋਧੀਆਂ ਜਿਹੜੀਆਂ ਇਸਤਰੀਆਂ ਨੇ, ਗਿਆਨਮਾਨ ਹੋ ਗਈਆਂ। ਮਤਲਬ ਜਿਹੜੇ ਪਖੰਡੀ ਗੁਰੂ ਨੇ, ਉਹਨਾਂ ਪਖੰਡੀਆਂ ਗੁਰੂਆਂ ਦੇ ਡੇਰਿਆਂ ਵਿੱਚ ਲੋਕਾਂ ਨੂੰ ਗਿਆਨ ਦਿਆ ਕਰਨਗੀਆਂ ਇਸਤਰੀਆਂ। ਜਿਵੇਂ ਫਾਦੀ ਲੱਗੀ ਜਾਤ ਫਹਾਇਨ, ਕਹਿੰਦੇ ਜਿਹੜੇ ਹਰਨ ਆਦਿਕ, ਬਾਜ ਆਦਿਕ, ਇਹਨਾਂ ਨੂੰ ਪੰਛੀਆਂ ਨੂੰ ਸਿਖਾਇਆ ਜਾਂਦਾ, ਸਿਖਾ ਕੇ ਫਿਰ ਉਹਨੂੰ ਛੱਡ ਦਿੰਦੇ ਨੇ, ਇਹ ਫਿਰ ਆਪਣੇ ਝੁੰਡਾਂ ਵਿੱਚ ਜਾਂਦੇ ਨੇ ਬਾਹਰ ਜੰਗਲ ਦੇ ਵਿੱਚ। ਉੱਥੋਂ ਫਿਰ ਹੋਰਨਾਂ ਜਾਨਵਰਾਂ ਨੂੰ, ਹਰਨਾਂ ਨੂੰ ਹਰਨ ਪ੍ਰੇਰ ਕੇ ਲਿਆਉਂਦੇ ਨੇ, ਬਾਜਾਂ ਨੂੰ ਬਾਜ ਪ੍ਰੇਰ ਕੇ ਲਿਆਉਂਦੇ ਨੇ, ਫਿਰ ਉਹ ਫਸਾਉਂਦੇ ਨੇ ਆ ਕੇ ਸਤਸੰਗ ਜੀ ਆਪਣੇ ਮਾਲਕ ਦੇ ਕੋਲ। ਉਹ ਸਿਖਾ ਸਿਖਾ ਕੇ ਇਸ ਤਰੀਕੇ ਨਾਲ ਆਪਣੀ ਜਾਤ ਦੇ, ਫਾਂਦੀ ਲੱਗੀ ਜਾਤ ਫਹਾਏਨ, ਉਹ ਫਹਾਈ ਫਹਾਉਂਦੇ ਨੇ ਸਤਸੰਗੀ। ਇਸੇ ਤਰ੍ਹਾਂ ਜਿਹੜੀਆਂ ਇਸਤਰੀਆਂ ਨੇ, ਇਹ ਪਖੰਡੀਆਂ ਦੇਹਧਾਰੀਆਂ ਦੇ ਕੋਲ ਸੇਵਕ ਬਣ ਕੇ ਰਹਿੰਦੀਆਂ, ਹੋਰਨਾਂ ਨੂੰ ਲਿਆ ਲਿਆ ਕੇ ਗਿਆਨ ਦੇ ਦੇ ਕੇ ਪ੍ਰੇਰ ਪ੍ਰੇਰ ਕੇ ਲਿਆਉਂਦੀਆਂ ਨੇ। ਪੁਰਸ਼ ਹੋਏ ਸਈਆਦ, ਪੁਰਸ਼ ਸ਼ਿਕਾਰੀ ਬਣ ਗਏ ਸਤਸੰਗੀ। ਮਸਕੀਨ ਜੀ ਦੀ ਕਥਾ ਸੁਣੋ, ਤੇ ਮਸਕੀਨ ਜੀ ਨੇ ਇੱਦਾਂ ਖਿਆਲ ਲਿੱਤੇ ਨੇ ਕਿ ਕਲੀ ਕਾਰ ਦਾ ਵਰਤਾਰਾ ਐਸਾ ਹੋਏਗਾ, ਜਿਹੜੀਆਂ ਰੰਨਾਂ ਹੋਈਆਂ ਬੋਧੀਆਂ ਨਿਰਲੱਜ ਹੋ ਗਈਆਂ ਇਸਤਰੀਆਂ, ਔਰ ਪੁਰਸ਼ ਹੋਏ ਸਈਆਦ, ਪੁਰਸ਼ ਜਿਹੜੇ ਸ਼ਿਕਾਰੀ ਬਣ ਬੈਠੇ ਸਤਸੰਗੀਓ। ਐਸਾ ਜਿਹੜਾ ਵਰਤਾਰਾ ਵਰਤਿਆ, ਪੜਦ ਹੋ ਗਿਆ ਸਰੀਰ, ਤੇ ਉਹਦਾ ਫਿਰ ਜਿਹੜਾ ਸੀ, ਉਹਦੀ ਨਿਗਾਹ ਜਿਹੜੀ ਸੀ ਪਰ ਮਰਦਾਂ ਦੀ, ਉੱਧਰ ਨੂੰ ਗਈ, ਸ਼ਿਕਾਰੀ ਬਣ ਗਏ। ਇਹ ਮਸਕੀਨ ਸਾਹਿਬ ਜੀ ਨੇ ਇੱਦਾਂ ਅਰਥ ਕੀਤੇ ਨੇ। ਸੀਲ ਸੰਜਮ ਸੁੱਚ ਭੰਨੀ, ਖਾਣਾ ਖਾਜ ਅਹਾਜ। ਇਹਨਾਂ ਜੀਵਾਂ ਨੇ ਕਿਤੇ ਸੁਸੀਲ ਸੁਭਾਅ, ਕੋਮਲ ਸੁਭਾਅ, ਨਰਮ ਸੁਭਾਅ।

ਸਾਦੀ ਜੀਵ ਨਾ ਰੱਜੀ ਆ, ਜਮਾਨ ਜਿਹੜੀ ਸਵਾਦਾਂ ਨਾਲ ਰੱਜਦੀ ਨੀ ਸਤਸੰਗੀ। ਇਸ ਲਈ ਜਿਹੜੇ ਸੰਜਮ ਦਾ ਮਤਲਬ ਹੁੰਦਾ ਹੈ ਇੰਦਰੀਆਂ ਦਾ ਦਮਨ ਕਰਨਾ, ਮਤਲਬ ਕਿ ਇੰਦਰੀਆਂ ਨੂੰ ਰੋਕਣਾ, ਹੱਥਾਂ ਨੂੰ ਗਲਤ ਕਰਮ ਕਰਨ ਤੋਂ ਰੋਕਣਾ, ਪੈਰਾਂ ਨੂੰ ਕੁਸੰਗਤ ਵੱਲੋਂ ਰੋਕਣਾ, ਸੋ ਕੰਨਾਂ ਨੂੰ ਨਿੰਦਿਆ ਚੁਗਲੀ ਵੱਲੋਂ ਔਰ ਮਾਹੀਏ ਟੱਪੇ ਸੁਣਨ ਵੱਲੋਂ ਰੋਕਣਾ ਸਤਸੰਗੀਓ। ਔਰ ਜਿਹੜੀ ਰਸਨਾ ਝੂਠ ਬੋਲਣ ਵੱਲੋਂ, ਅਖਾਧ ਖਾਣੇ ਖਾਣ ਵੱਲੋਂ ਰੋਕਣਾ, ਨਿਗਾਹ ਨੂੰ ਪਰ ਰੂਪ ਤੱਕਣ ਤੋਂ ਰੋਕਣਾ, ਇਹਨੂੰ ਕਹਿੰਦੇ ਸੰਜਮ। ਸੁੱਚ ਸੁੱਚ ਪਵਿੱਤਰ ਦਾ ਮਨ ਦੀ ਸੁੱਚਮਤਾ ਅਤੇ ਬਾਹਰਲੀ ਸੁੱਚਮਤਾ ਦੋਨੋਂ ਹੀ ਇਹ ਜ਼ਰੂਰੀ ਨੇ ਸਤਸੰਗੀਓ। ਸੋ ਇਸ ਲਈ ਸੁੱਚ ਭੰਨੀ ਇਹ ਵੀ ਛੱਡ ਦਿੱਤੀ, ਭਾਵ ਕਿ ਸੀਰ ਸੁਭਾਅ, ਕੋਮਲ ਸੁਭਾਅ, ਨਰਮ ਸੁਭਾਅ ਵੀ ਛੱਡ ਦਿੱਤਾ ਔਰ ਸੰਜਮ ਵੀ ਛੱਡ ਦਿੱਤਾ। ਸੁੱਚਮ ਮਨ ਦੀ ਸੁੱਚਮ, ਮਨ ਦੀ ਪਵਿੱਤਰਤਾ, ਤਨ ਦੀ ਪਵਿੱਤਰਤਾ, ਇਹ ਦੋਨੋਂ ਤਿਆਗ ਦਿੱਤੀਆਂ। ਖਾਣਾ ਖਾਜ ਅਹਾਜ, ਜਿਹੜਾ ਖਾਣਾ ਹੈ ਸਤਸੰਗੀਓ, ਖਾਜ ਐਸਾ ਬਣ ਗਿਆ ਕਿ ਅਹਾਜ ਜਿਹੜਾ ਪਚਦਾ ਹੀ ਨਹੀਂ, ਖਾਣਾ ਐਸਾ ਸ਼ੁਰੂ ਕਰ ਦਿੱਤਾ ਜਿਹੜਾ ਗੁਰਮਤ ਤੋਂ ਉਲਟ ਹੈ। ਬਾਬਾ ਐਸਾ ਖਾਣਾ ਖੁਸ਼ੀ ਖੁਆਰ, ਜਿਤ ਖਾਧੇ ਤਨ ਪੀੜੀਏ ਮਨ ਮੇ ਚਲੇ ਵਿਕਾਰ। ਐਸਾ ਖਾਣਾ ਖੁਆਰ ਹੈ, ਐਸਾ ਖਾਣਾ ਬਵਰਜਿਤ ਹੈ, ਐਸਾ ਖਾਣਾ ਮਨਾ ਹੈ, ਜਿਹਦੇ ਨਾਲ ਮਨ ਦੇ ਵਿੱਚ ਵਿਕਾਰ ਪੈਦਾ ਹੋਣ। ਸਤਸੰਗੀਓ, ਅਖਾਧ ਖਾਹੇ ਹਰਕਾਇਆ, ਸੱਚੇ ਪਾਤਸ਼ਾਹ ਕਹਿੰਦੇ ਹਲਕਿਆ ਏ ਜੀਵ, ਜਿਹੜੇ ਅਖਾਧ ਖਾਣੇ ਨੇ ਗੁਰਮਤ ਤੋਂ, ਸ਼ਾਸਤਰਾਂ ਵੇਦਾਂ ਤੋਂ ਨਿਖਿੱਧ ਖਾਣੇ ਇਹ ਜੀਵ ਖਾਣ ਲੱਗ ਪਿਆ, ਐਸੀ ਦੀ ਹਾਲਤ ਬਣ ਗਈ। ਖਾਣਾ ਖਾਜ ਅਹਾਜ, ਜਿਹੜਾ ਖਾਣਾ ਹੈ ਸਤਸੰਗੀਓ, ਐਸਾ ਖਾਣ ਲੱਗ ਪਿਆ ਜਿਹੜਾ ਅਹਾਜ ਪਚਦਾ ਹੀ ਨਹੀਂ। ਸਰਮ ਗਿਆ ਘਰ ਆਪਣੇ, ਪਾਤੋ ਉੱਠ ਚੱਲੀ ਨਾਲ, ਸ਼ਰਮ ਲੱਜਾ ਇਹ ਆਪਣੇ ਘਰ ਨੂੰ ਉੱਠ ਕੇ ਤੁਰ ਗਈ, ਰਹੀ ਨਹੀਂ ਗਈ ਸੰਸਾਰ ਦੇ ਵਿੱਚ ਲੱਜਿਆ। ਔਰ ਪਤ ਉੱਠ ਚੱਲੀ ਨਾਲ, ਜਿਹੜੀ ਇੱਜ਼ਤ ਸੀ ਇਹ ਵੀ ਨਾਲ ਹੀ ਚਲੀ ਗਈ। ਜੋ ਸ਼ਰਮ ਹਯਾ ਛੱਡ ਦਿੱਤਾ, ਇੱਜ਼ਤ ਕਿੱਥੇ ਰਹਿ ਗਈ ਪਿਆਰਿਓ, ਇਹ ਵੀ ਉੱਠ ਕੇ ਆਪਣੇ ਘਰ ਨੂੰ ਨਾਲ ਹੀ ਤੁਰ ਪਈ। ਨਾਨਕ ਸੱਚਾ ਏਕ ਹੈ ਔਰ ਨਾ ਸੱਚਾ ਭਾਲ, ਧੰਨ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸੱਚਾ ਏਕ ਹੈ, ਵਾਹਿਗੁਰੂ ਇੱਕ ਸੱਚਾ ਹੈ, ਪਰਮਾਤਮਾ ਇੱਕ ਹੈ। ਸੁਖਮਨੀ ਸਾਹਿਬ ਦਾ ਪਾਠ ਸੰਗਤ ਕਰਦੀ ਹੈ, ਉਹ ਚ ਬਚਨ ਆਪਾਂ ਪੜ੍ਹਦੇ ਕਈ ਵਾਰ, ਪਸਰੇ ਪਾਸਾਰ ਸਦਾ ਸਦਾ ਇੱਕ ਏਕੰਕਾਰ, ਏਕੋ ਜਪ ਏਕੋ ਸਲਾਹੇ, ਏਕ ਸਿਮਰੇ ਏਕੋ ਮਨਾਹੇ, ਏਕ ਸੇ ਗੁਣ ਗਾਓ ਅਨੰਤ, ਮਨ ਤਨ ਜਾਪ ਏਕ ਭਗਵੰਤ, ਏਕੋ ਹੈ ਭਾਈ ਏਕੋ ਹੈ, ਸਾਹਿਬ ਮੇਰਾ ਏਕੋ ਹੈ, ਪਰਮਾਤਮਾ ਇੱਕ। ਗੁਰੂ ਗ੍ਰੰਥ ਸਾਹਿਬ ਦੀ ਸੱਚੇ ਪਾਤਸ਼ਾਹ ਦੀ ਬਾਣੀ ਇੱਕ ਤੋਂ ਆਰੰਭ ਹੁੰਦੀ ਹੈ, ਇੱਕ ਤੋਂ ਸ਼ੁਰੂਆਤ ਹੁੰਦੀ, ਕੋਈ ਵੀ ਦੁਨੀਆਂ ਦਾ ਗ੍ਰੰਥ ਇੱਕ ਤੋਂ ਆਰੰਭ ਨਹੀਂ ਹੁੰਦਾ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਏਕ ਤੋਂ ਸ਼ੁਰੂ ਹੁੰਦੀ, ਇੱਕ ਓਅੰਕਾਰ ਤੋਂ। ਸੱਚੇ ਪਾਤਸ਼ਾਹ ਕਹਿੰਦੇ ਹਨ, ਨਾਨਕ ਸੱਚਾ ਏਕ ਹੈ, ਜਿਹੜਾ ਵਾਹਿਗੁਰੂ ਇੱਕ ਹੀ ਹੈ, ਔਰ ਨਾ ਸੱਚਾ ਭਾਲ, ਹੋਰ ਕਹਿ ਰਹੇ ਦੂਜਾ ਕੀ ਲੱਭਦਾ, ਸੱਚਾ ਪਰਮਾਤਮਾ ਹੀ ਆ, ਸੱਚਾ ਨਿਰੰਕਾਰ ਹੀ ਹੈ, ਆਦਿ ਸੱਚ, ਜੁਗਾਦ ਸੱਚ ਹੈ, ਭੀ ਸੱਚ, ਨਾਨਕ ਹੋਸੀ ਭੀ ਸੱਚ, ਸਦੀਵੀ ਸਦੀਵੀ ਕਾਲ ਲਈ ਸੱਚ ਹੈ। ਪੌੜੀ ਪੌੜੀ ਦਾ ਅਰਥ ਹੁੰਦਾ ਸਤਸੰਗੀ ਵਾਰ, ਹੁਣ ਪੌੜੀ ਨਾਲ ਕੁਛ ਨਹੀਂ ਲਿਖਿਆ ਜਾਂਦਾ, ਇਹ ਖਿਆਲ ਕਰਿਓ, ਜਿਹੜੇ ਸਤਸੰਗੀ ਸਹਿਜ ਪਾਠ ਕਰਦੇ ਨੇ ਘਰਾਂ ਵਿੱਚ, ਉਹ ਵੀ ਖਿਆਲ ਕਰਿਓ ਕਿ ਪੌੜੀ ਦੇ ਨਾਲ ਲਿਖਿਆ ਕੁਛ ਨਹੀਂ ਹੁੰਦਾ। ਹੁਣ ਸਾਨੂੰ ਕੀ ਪਤਾ ਲੱਗੇ ਪੌੜੀ ਕਿਹਦੀ ਹੈ, ਹੁਣ ਸਲੋਕ ਮਹੱਲਾ ਪਹਿਲਾ ਹੈ, ਫਿਰ ਮਹੱਲਾ ਪਹਿਲਾ ਹੈ, ਪੌੜੀ ਲਿਖਤੀ, ਹੁਣ ਇਹ ਸਮਝ ਆਏਗੀ ਜਿਹਨੂੰ ਨਹੀਂ ਪਤਾ ਕਿ ਪੌੜੀ ਵੀ ਗੁਰੂ ਨਾਨਕ ਦੇਵ ਦੀ ਹੈ, ਸਲੋਕ ਗੁਰੂ ਨਾਨਕ ਦੇਵ ਦੀ, ਪੌੜੀ ਵੀ ਗੁਰੂ ਨਾਨਕ ਦੇਵ ਦੀ ਹੋਏਗੀ, ਪਰ ਨਹੀਂ, ਪੌੜੀ ਦਾ ਆਪਾਂ ਨੂੰ ਪਤਾ ਲੱਗੇਗਾ ਸਰਲੇਖ ਤੋਂ, ਆਪਾਂ ਨੂੰ ਪਿੱਛੇ ਸਰਲੇਖ ਵੇਖਣਾ ਪਏਗਾ, ਸਾਰੰਗ ਕੀ ਵਾਰ ਮਹੱਲਾ ਚੌਥਾ, ਇਹਦਾ ਮਤਲਬ ਜਿਹੜੀ ਪੌੜੀਆਂ ਨੇ ਇਹ ਸਾਰੀਆਂ 36 ਦੀਆਂ 36 ਗੁਰੂ ਰਾਮਦਾਸ ਜੀ ਦੇ ਲਿਖਿਆ ਕੁਛ ਨਹੀਂ ਗਾ। ਹੁਣ ਸਾਨੂੰ ਆਪਣੇ ਦਿਮਾਗ ਤੋਂ ਕੰਮ ਲੈਣਾ ਪਏਗਾ ਕਿ ਪੌੜੀ ਕਿਹਦੀ ਪਾਈ ਹੈ, ਪਿੱਛੇ ਸਰਲੇਖ ਵਿੱਚ ਜਾਓ, ਸਰਲੇਖ ਸਾਨੂੰ ਪਤਾ ਲੱਗ ਗਿਆ ਕਿ ਸਾਰੰਗ ਕੀ ਵਾਰ ਮਹੱਲਾ ਚੌਥਾ, ਮਤਲਬ ਜਿਹੜੀ ਪੌੜੀ ਗੁਰੂ ਰਾਮਦਾਸ ਜੀ ਦੀ ਹੈ। 315 ਅੰਗ ਤੇ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਿਓ, ਜਿਹੜੇ ਸਹਿਜ ਪਾਠ ਸੰਗਤ ਕਰਦੀ ਹੈ, ਉੱਥੇ ਸਤਸੰਗੀ ਲਿਖਿਆ ਹੈ ਪੌੜੀ ਦੇ ਅੱਗੇ 5, ਪੌੜੀ ਅਗਲੇ ਬਣੇ 5, ਫਿਰ ਲਿਖਿਆ ਪੌੜੀ 5, ਫਿਰ ਜਾਓ 316 ਅੰਗ ਤੇ, ਉੱਥੇ ਮਹਾਰਾਜ ਨੇ ਲਿਖਿਆ ਪੌੜੀ ਮਹੱਲਾ 5। ਹੁਣ ਜਿਹਨੂੰ ਨਹੀਂ ਪਤਾ, ਜਿਹਨੇ ਸੰਥਿਆ ਨਹੀਂ ਕੀਤੀ, ਉਹ ਜਦੋਂ 315 ਅੰਗ ਤੇ ਪੜ੍ਹਦਾ ਉਹ ਕਹਿੰਦਾ ਪੌੜੀ 5, ਜਦਕਿ 5 ਨਹੀਂ ਉਹ ਪੌੜੀ, ਹੁਣ ਪੌੜੀ ਨੂੰ ਗਿਣੋ, ਉਹ ਪੌੜੀ ਹੈ ਸਤਸੰਗੀ 16, ਪਰ ਉੱਥੇ ਪੌੜੀ 5 ਪੜ੍ਹੀ ਜਾਂਦੇ ਆਪਾਂ, ਗਲਤ ਹੈ, ਉੱਥੇ ਪੜ੍ਹਨ ਦਾ ਪੌੜੀ 5।

ਜਵਾ ਮਤਲਬ ਇਹ ਪੌੜੀ ਪੰਜਵੇਂ ਪਾਤਸ਼ਾਹ ਜੀ ਦੀ, ਬਾਕੀ ਪੌੜੀਆਂ ਜਿਹੜੀਆਂ ਨੇ ਇਹ ਚੌਥੇ ਪਾਤਸ਼ਾਹ ਜੀ ਦੀਆਂ, ਵਿੱਚ ਪੌੜੀ ਬਦਲ ਗਈ ਉੱਥੇ ਗੁਰੂ ਜੀ ਨੇ ਬਕਾਇਦਾ ਲਿਖ ਦਿੱਤਾ ਇਹ ਪੌੜੀ ਜਿਹੜੀ ਹੈ ਇਹ ਪੰਜਵੇਂ ਪਾਤਸ਼ਾਹ ਦੀ, ਬਾਕੀ ਚੌਥੇ ਪਾਤਸ਼ਾਹ ਦੀ ਹੈ। 1291 ਅੰਗ ਉੱਤੇ ਜ਼ਿਕਰ ਮਿਲਦਾ ਪੌੜੀ ਨਵੀਂ ਮਹੱਲਾ ਪੰਜਵਾਂ, ਇਹ ਬਕਾਇਦਾ ਪੌੜੀਆਂ ਦਾ ਇੱਕ ਨਿਯਮ ਹੈ 12 ਦਾ। ਇਸ ਲਈ ਜਿਹੜੀ ਵਾਰ ਹੈ ਇਹ ਹੈ ਗੁਰੂ ਰਾਮਦਾਸ ਜੀ ਦੀ, ਪੌੜੀ ਮਤਲਬ ਵਾਰ ਗੁਰੂ ਰਾਮਦਾਸ ਜੀ ਦੀ। ਇਸ ਲਈ ਗੁਰੂ ਰਾਮਦਾਸ ਜੀ ਮਿਹਰ ਕਰਦੇ ਨੇ, ਬਾਹਰ ਭਸਮ ਲੇਪਨ ਕਰੇ ਅੰਤਰ ਗੁਬਾਰੀ, ਯੋਗੀ ਦੇ ਤਾਂ ਉਪਦੇਸ਼ ਦੇ ਰਹੇ ਯੋਗੀ ਅਨਪਟ ਯੋਗੀ ਸੱਚੇ ਪਾਤਸ਼ਾਹ ਕਹਿੰਦੇ ਬਾਹਰ ਭਸਮ ਲੇਪਨ ਕਰੇ, ਜਿਹੜੇ ਯੋਗੀ ਲੋਕ ਨੇ ਨਾ ਇਹ ਆਪਣੇ ਤਨ ਉੱਤੇ ਇਰਨਾ ਗੋਹੇ ਦੀ ਸਵਾਹ ਮਲਦੇ ਨੇ, ਇਰਨਾ ਗੋਹਾ ਕੀ ਪਿੰਡਾਂ ਥਾਵਾਂ ਤੋਂ ਆਪਾਂ ਆਏ ਹਾਂ, ਗਾਂ ਚਰਦੀ ਫਿਰਦੀ ਮੱਝ ਚਰਦੀ ਫਿਰਦੀ ਉਹਨੇ ਗੋਬਰ ਕਰ ਦਿੱਤਾ ਖੇਤ ਦੇ ਵਿੱਚ, ਉੱਥੇ ਪਿਆ ਪਿਆ ਸੁੱਕ ਗਿਆ, ਉਹਨੂੰ ਹੱਥ ਨਹੀਂ ਕਿਸੇ ਨੇ ਲਾਇਆ, ਉਹ ਪਿਆ ਪਿਆ ਸੁੱਕ ਗਿਆ। ਅਤੇ ਜਦੋਂ ਸਤਸੰਗ ਸੁੱਕਿਆ ਹੋਇਆ ਗੋਬਰ ਉਹਨੂੰ ਲੈ ਕੇ ਯੋਗੀ ਲੋਕ ਫਿਰ ਉਹਨੂੰ ਸਾੜ ਦੇ ਸਵਾਹ ਬਣਾ ਲੈਂਦੇ ਨੇ, ਉਹ ਠੰਡੀ ਸਵਾਹ ਮੰਨੀ ਹੈ, ਹੱਥ ਨਹੀਂ ਲੱਗੇ ਉਹਨੂੰ, ਉਹ ਸਵਾਹ ਫਿਰ ਪਿੰਡੇ 'ਤੇ ਮਲਦੇ ਨੇ, ਕੱਪੜ ਛਾਣ ਕਰਕੇ ਕੋਲ ਰੱਖਦੇ ਨੇ, ਉਸ ਮਸਾਮ ਜਿਹੜੇ ਸਰੀਰ ਦੇ ਬੰਦ ਹੋ ਜਾਂਦੇ ਜਿਹਦੇ 'ਤੇ ਪਸੀਨਾ ਆਉਂਦਾ, ਸਾਡੀ ਹੀਟ ਬਾਹਰ ਨਿਕਲਦੀ ਹੈ, ਉਹ ਚੰਗੀ ਤਰ੍ਹਾਂ ਸਵਾਹ ਮਲ ਲੈਂਦੇ ਨੇ। ਫਿਰ ਕੀ ਹੁੰਦਾ, ਸਤਸੰਗ ਮਸਾਮ ਬੰਦ ਹੋ ਗਏ, ਗਰਮੀ ਸਰਦੀ ਉਹਨਾਂ ਨੂੰ ਲੱਗਦੀ ਨਹੀਂ, ਬੈਠੇ ਰਹਿੰਦੇ ਹੋ। ਅਤੇ ਗੁਰੂ ਜੀ ਕੇਰ ਮਿਹਰ ਕਰਦੇ ਬਾਹਰ ਭਸਮ ਲੇਪਨ ਕਰੇ, ਬਾਹਰ ਤੋਂ ਸਵਾਹ ਮਲ ਲਈ ਸਰੀਰ ਉੱਤੇ, ਅੰਤਰ ਗੁਬਾਰੀ ਅੰਤਰ ਗੂੜਾ ਕੁੱਪ ਹਨੇਰਾ ਹਿਰਦੇ ਵਿੱਚ, ਖਿੰਥਾ ਝੋਲੀ ਬਹੁ ਭੇਖ ਕਰੇ ਦੁਰਮਤ ਅਹੰਕਾਰੀ। ਰੋਜ਼ ਪੜ੍ਹਦੇ ਜਪ ਜੀ ਸਾਹਿਬ ਪੜ੍ਹੋ, ਹਰੇਕ ਗੁਰੂ ਦੇ ਸਿੱਖ ਦਾ ਫਰਜ਼ ਹੈ ਜਪ ਜੀ ਸਾਹਿਬ ਦਾ ਨਿਤਨੇਮ ਕਰਨਾ, ਉਹ 'ਚ ਪੜ੍ਹਦੇ ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰੇ ਬੇਭੂਤ, ਮੁੰਦਾ ਦਾ ਅਤੇ ਮੁੰਦਰਾਂ ਯੋਗੀ ਲੋਕਾਂ ਵਿੱਚ ਮੁੰਦਰਾਂ ਪਾਉਂਦੇ ਨੇ, ਖਿੰਥਾ ਇੱਕ ਝੋਲੀ ਰੱਖਦੇ ਨੇ ਮੰਗਣ ਜਾਂਦੇ, ਝੋਲੀ ਦੇ ਵਿੱਚ ਜੋ ਕੋਈ ਪਦਾਰਥ ਦਿੰਦਾ ਪਵਾ ਲੈਂਦੇ, ਵੱਖ ਵੱਖ ਉਹ 'ਚ ਬਣੇ ਹੁੰਦੇ ਆ ਖਾਨੇ, ਇਹ 'ਚ ਗੁੜ ਪਾ ਲਿਓ, ਇਹ 'ਚ ਚੌਲ ਪਾ ਲਓ, ਇਹ ਚਾਹ ਪਾ ਲਓ। ਖਿੰਥਾ ਦਾ ਮਤਲਬ ਹੈ ਖਫਣੀ, ਅਣਸੀਤਾ ਕੱਪੜਾ ਪਾਉਂਦੇ ਨੇ ਇੱਕ ਝੋਲੀ, ਫਿਰ ਇੱਕ ਝੋਲੀ ਪਾਉਂਦੇ ਜਿਹੜੀ ਸਤਸੰਗੀ ਉਹ ਜਿਹ 'ਚ ਉਹਨਾਂ ਨੇ ਪਦਾਰਥ ਪਵਾਉਣਾ ਹੈ। ਬਹੁ ਭੇਖ ਕਰੇ ਸਰੀਰ ਉੱਤੇ ਕਈ ਤਰ੍ਹਾਂ ਦੇ ਭੇਖ ਲਿਬਾਸ ਬਣਾ ਲੈਂਦੇ ਨੇ ਸਤਸੰਗੀ ਉਹ, ਪਰ ਦੁਰਮਤ ਅਹੰਕਾਰੀ, ਇੱਕ ਤੇ ਅੰਦਰ ਖੋਟੀ ਮੱਤ ਹੈ, ਇੱਕ ਅਹੰਕਾਰ ਆ ਗਿਆ, ਬੜੀਆਂ ਰਿਧੀਆਂ ਸਿੱਧੀਆਂ ਮੇਰੇ ਕੋਲ, ਮੇਰੇ ਕੋਲ ਬੜੀਆਂ ਸ਼ਕਤੀਆਂ ਨੇ, ਬੜੀ ਸਾਧਨਾ ਕੀਤੀ ਹੈ, ਅਹੰਕਾਰ ਆ ਗਿਆ ਮਨ ਦੇ ਵਿੱਚ। ਸਾਹਿਬ ਸ਼ਬਦ ਨਾ ਉਚਰ ਮਾਇਆ ਮੋਹ ਪਸਾਰੀ। ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਜਿਹੜਾ ਸਾਹਿਬ ਮਾਲਕ ਦਾ ਸ਼ਬਦ ਹੈ, ਸ਼ਬਦ ਦੇ ਤਿੰਨ ਅਰਥ ਹੁੰਦੇ ਪਿਆਰਿਓ, ਸ਼ਬਦ ਦਾ ਅਰਥ ਹੈ ਵਾਹਿਗੁਰੂ ਮੰਤਰ ਵਾਹਿਗੁਰੂ ਜਾਪ, ਸ਼ਬਦ ਦਾ ਅਰਥ ਹੈ ਗੁਰਬਾਣੀ, ਸ਼ਬਦ ਦਾ ਅਰਥ ਗੁਰੂ ਦਾ ਉਪਦੇਸ਼। ਸਾਹਿਬ ਸ਼ਬਦ ਨਾ ਉਚਰੈ ਕਹਿੰਦੇ ਪਿੰਡੇ ਤੇ ਸਵਾਹ ਮਲ ਲਈ, ਅੰਦਰ ਗੂੜਾ ਕੁੱਪ ਹਨੇਰਾ, ਪਿੰਡੇ ਤੇ ਸਰੀਰ ਦੇ ਉੱਤੇ ਲਿਬਾਸ ਪਾਈ ਫਿਰਦਾ ਖਫਣੀ, ਅਣਸ਼ੀਤਾ ਕੱਪੜਾ, ਔਰ ਝੋਲੀ ਆਦਿਕ ਬਣਾ ਲਈ, ਕੰਨਾਂ 'ਚ ਮੁੰਦਰਾਂ ਪਾ ਲਈਆਂ, ਭੇਖ ਬਣਾ ਲਿਆ ਯੋਗੀਆਂ ਵਾਲਾ, ਮਾਲਕ ਦਾ ਚੇਤਾ ਹੀ ਭੁੱਲ ਗਿਆ, ਵਾਹਿਗੁਰੂ ਨੂੰ ਵਿਸਾਰ ਹੀ ਦਿੱਤਾ, ਭੇਖ ਨੂੰ ਸਾਰਾ ਕੁਝ ਸਮਝ ਕੇ ਬਹਿ ਗਿਆ। ਮਾਇਆ ਮੋਹ ਪਸਾਰੀ, ਮਾਇਆ ਦਾ ਐਸਾ ਮੋਹ ਦਾ ਪਸਾਰਾ ਪਸਰਿਆ ਕਿ ਮਾਇਆ ਨੇ ਉਹਨੂੰ ਆਪਣੇ 'ਚ ਗ੍ਰਸ ਲਿਆ। ਅੰਤਰ ਲਾਲ 'ਚ ਭਰਮ ਹੈ ਭਰਮੇ ਗਾਵਾਰੀ, ਗਾਵਾਰੀ ਦਾ ਅਰਥ ਮੂਰਖ, ਕਹਿੰਦੇ ਜਿਹੜਾ ਮੂਰਖ ਜੀਵ ਹੈ ਰੱਬ ਨੂੰ ਭੁੱਲ ਗਿਆ, ਮੂਰਖੀ ਹੈ ਸਤਸੰਗੀ, ਮੂਰਖਾਂ ਸਿਰ ਮੂਰਖ ਹੈ ਜੇ ਮੰਨੇ ਨਾ ਹੀ ਨਾਓ, ਮਹਾਂਮੂਰਖ ਹੈ ਜਿਹੜਾ ਬੰਦਾ ਵਾਹਿਗੁਰੂ ਦਾ ਸਿਮਰਨ ਨਹੀਂ ਕਰਦਾ, ਰੱਬ ਗੁਰੂ ਦਾ ਉਪਦੇਸ਼ ਨਹੀਂ ਮੰਨਦਾ। ਇਸ ਲਈ ਅੰਤਰ ਲਾਲ 'ਚ ਭਰਮ ਹੈ, ਉਸ ਮੂਰਖ ਦੇ ਭਰਮ ਵਿੱਚ ਭੁੱਲੇ ਦੇ ਅੰਦਰ ਲਾਲ 'ਚ ਹੈ, ਭਟਕਣਾ 'ਚ ਭਟਕ ਰਿਹਾ ਪਿਆਰਿਓ ਥਾਂ ਥਾਂ 'ਤੇ। ਯੋਗੀ ਹੋਵਾਂ ਜਗ ਭਵਾਂ ਘਰ ਘਰ ਭੀਖਿਆ ਲਿਓ, ਦਰਗਹਿ ਲੇਖਾ ਮੰਗੀਏ ਕਿਸ ਕਿਸ ਉੱਤਰ ਦਿਓ, ਭੇਖ ਬਣਾ ਲਿਆ ਮੰਗ ਮੰਗ ਕੇ ਖਾਂਦਾ ਸੰਗ ਸਤਸੰਗੀ, ਮਣੂਆਂ ਮੰਗ ਮੰਗ ਪਹਿਰੇ ਖਾਏ। ਸੋ ਇਸ ਲਈ ਸੱਚੇ ਪਾਤਸ਼ਾਹ ਕਹਿੰਦੇ ਨੇ ਐਸਾ ਲਾਲਚ ਦੇ ਭਰਮ ਵਿੱਚ ਭਟਕ ਗਿਆ ਕਿ ਥਾਂ ਥਾਂ 'ਤੇ ਫਿਰ ਰਿਹਾ, ਨਾਨਕ ਨਾਮ ਨਾ ਚੇਤਈ ਜੂਐ ਬਾਜੀ ਹਾਰੀ। 14ਵੀਂ ਪੌੜੀ ਦੀ ਸਮਾਪਤੀ 'ਤੇ ਗੁਰੂ ਰਾਮਦਾਸ ਜੀ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ, ਨਾਨਕ ਨਾਮ ਨਾ ਚੇਤਈ। ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਇਹ ਜਿਹੜਾ ਗਵਾਰ ਬੰਦਾ ਹੈ, ਭਟਕਿਆ ਹੋਇਆ ਭਰਮ ਵਿੱਚ ਭੁੱਲਿਆ ਹੋਇਆ ਬੰਦਾ ਹੈ, ਨਾਮ ਨਾ ਚੇਤਈ, ਪ੍ਰਭੂ ਦੇ ਨਾਮ ਨੂੰ ਵਾਹਿਗੁਰੂ ਦੇ ਨਾਮ ਨੂੰ ਚੇਤੇ ਨਹੀਂ ਕਰਦਾ, ਯਾਦ ਹੀ ਨਹੀਂ ਕਰਦਾ। ਜੂਐ ਬਾਜੀ ਹਾਰੀ, ਆਪਣੀ ਜ਼ਿੰਦਗੀ ਰੂਪੀ ਖੇਡ, ਬਾਜੀ ਦਾ ਮਤਲਬ ਹੁੰਦਾ ਖੇਡ,
ਜਿਹੜੀ ਜ਼ਿੰਦਗੀ ਦੀ ਖੇਡ ਹੈ ਇਹ ਸੰਸਾਰ ਜੂਏ ਵਿੱਚ ਹਾਰ ਹੀ ਦਿੱਤੀ, ਚੱਲੇ ਜਵਾਰੀ ਦੋਏ ਹੱਥ ਚਾਰ, ਆਹ ਸੰਸਾਰ ਵੀ ਗਵਾ ਲਿਆ, ਅਗਲਾ ਸੰਸਾਰ ਵੀ ਗਵਾ ਲਿਆ, ਨਾ ਕੋਈ ਸਿਮਰਨ, ਨਾ ਬੰਦਗੀ, ਨਾ ਭਗਤੀ। ਉਹ ਧੰਨ ਦੇ ਰੱਬ ਦੇ ਪਿਆਰੇ ਆਪ ਮੁਕਤ ਮੁਕਤ ਕਰੇ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ, ਆਪ ਮੁਕਤ ਨੇ। ਹੋਰ ਬੇਨਤ ਜੀਆਂ ਦਾ ਭਲਾ ਕਰਦੇ ਨੇ, ਜਨਮ ਮਰਨ ਦੋਹੂ ਮੈਂ ਨਾਹੀ, ਜਨ ਪਰ ਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ ਹਰ ਸਿਓ ਲੈਣ ਮਿਲਾਏ। ਜੀਵਨ ਦਾਨ ਦਿੰਦੇ ਨੇ, ਭਗਤੀ ਨਾਲ ਜੋੜਦੇ, ਧੰਨ ਭਗਤ ਕਬੀਰ ਸਾਹਿਬ ਜਿਨ੍ਹਾਂ ਦਾ ਜੇ ਜਨਮ ਦਿਨ। ਸੋ ਅੱਜ ਦੇ ਸ਼ੁਭ ਦਿਹਾੜੇ 1398 ਈਸਵੀ ਨੂੰ ਧੰਨ ਭਗਤ ਕਬੀਰ ਸਾਹਿਬ ਦਾ ਜਨਮ ਹੋਇਆ। ਸੋ ਸਤਸੰਗੀਓ, ਤਿੰਨਾਂ ਦਾ ਜਨਮ ਦਿਨ ਮਨਾਉਂਦੇ ਹਾਂ, ਉਹਨਾਂ ਦੇ ਬਚਨਾਂ ਦੀ ਸਾਂਝ ਪਾਈ ਹੈ, ਗੁਰੂ ਦੇ ਸ਼ਬਦ ਦੀ ਵਿਚਾਰ ਕਰਦੇ ਹਾਂ, ਧੰਨ ਕਬੀਰ ਸਾਹਿਬ ਦੇ ਪਵਿੱਤਰ ਬਚਨਾਂ ਦੀ ਸਾਂਝ ਪਾਉਂਦੇ ਹਾਂ। ਅਨੇਕ ਭੁੱਲਾਂ ਹੋਈਆਂ, ਸੰਗਤ ਸਤਿਗੁਰ ਬਖਸ਼ਿੰਦ ਹਨ, ਅਗਾਂਹ ਵਾਤ ਸਮਤ ਬਖਸ਼ਣੀ ਸਤਿਗੁਰ ਮਿਹਰ ਕਰਨ, ਆਪ ਸਰਬੱਤ ਸੰਗਤਾਂ ਦੀ ਹਾਜ਼ਰੀ, ਚੱਲਿਆ ਕਦਮ ਤਿਲ ਫੁੱਲ ਭੇਟਾਵਾਂ ਸੇਵਾਵਾਂ ਹਾਜ਼ਰੀਆਂ ਰਸਤਾਂ ਬਸਤਾਂ ਦਰ ਪ੍ਰਵਾਨ ਕਰਨ, ਦਰੋਂ ਘਰੋਂ ਗੁਰਸਿੱਖੀ ਸਿਦਕ ਪਰੋਸਾ ਨਾਮਦਾਨ ਚਰਨਾਂ ਦਾ ਪਿਆਰ ਬਖਸ਼ਣ ਸੱਚੇ ਪਾਤਸ਼ਾਹ ਜੀ, ਔਰ ਇਸੇ ਤਰ੍ਹਾਂ ਚਰਨਾਂ ਨਾਲ ਜੋੜੀ ਰੱਖਣ ਸੱਚੇ ਪਾਤਸ਼ਾਹ ਮਹਾਰਾਜ। ਗੁਰ ਚਰਨ ਲਾਗੇ ਦੇਨ ਸਪਾਗੇ, ਆਪਣਾ ਪਿਰ ਜਾਪੇ, ਗੁਰੂ ਦੇ ਚਰਨਾਂ ਨਾਲ ਲੱਗੇ ਤੇ ਸਾਰਾ ਦਿਨ ਖੁਸ਼ੀਆਂ ਦਾ ਲੰਘ ਗਿਆ, ਆਨੰਦ ਵਿੱਚ ਬਤੀਤ ਹੋ ਗਿਆ। ਪਿਆਰਿਓ, ਇਸ ਵਾਸਤੇ ਵੱਡੇ ਭਾਗ ਨੇ, ਸ਼ੁਕਰ ਗੁਰੂ ਕਾ, ਧੰਨਵਾਦ ਆਪ ਸੰਗਤਾਂ ਦਾ, ਪ੍ਰਬੰਧਕ ਵੀਰਾਂ ਦਾ, ਗੁਰੂ ਕੇ ਵਜ਼ੀਰਾਂ ਦਾ, ਰਾਗੀ ਸਾਹਿਬਾਨ ਦਾ, ਹਾਰਦਿਕ ਸਵਾਗਤ ਸੱਚੇ ਪਾਤਸ਼ਾਹ ਮਿਹਰ ਕਰਨ, ਇਨਿਕ ਸੇਵਾ ਪ੍ਰਵਾਨ ਕਰਨੀ, ਅਗਾਂਹ ਵਾਸਤੇ ਸਮਾਪਤ ਬਖਸ਼ਣੀ। ਅਗਲਾ ਪ੍ਰੋਗਰਾਮ ਆਪ ਜੀ ਗੁਰਮੁਖਾਂ ਪਾਸੋਂ ਸ਼੍ਰਵਣ ਕਰੋਗੇ। ਸਮਾਪਤੀ ਦੀਆਂ ਪੰਕਤੀਆਂ ਗਾਈਏ, ਫਤਿਹ ਬੁਲਾਈਏ ਜੀ।

voi.

ਵੇਖੋ ਨਾ ਕਿਹੜਾ ਕਮਾਲ ਦਾ ਉਪਦੇਸ਼ ਕਰ ਰਹੇ ਨੇ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਭਗਤ ਕਬੀਰ ਜੀ ਨੂੰ ਉਹੀ ਥਾਂ ਮਿਲਿਆ ਜਿਹੜਾ ਬਾਕੀ ਪਾਤਸ਼ਾਹੀਆਂ ਨੂੰ ਮਿਲਿਆ। ਮੰਗਦਾ ਇਨਸਾਨ ਸੁੱਖ ਹੈ ਪਰ ਦੁੱਖ ਕਿਵੇਂ ਆ ਜਾਂਦੇ ਨੇ। ਜਿਵੇਂ ਕੋਈ ਚੀਜ਼ ਸੰਸਾਰ ਚੋਂ ਬਾਜ਼ਾਰ ਚੋਂ ਅਸੀਂ ਖਰੀਦਦੇ ਹਾਂ ਨਾ ਤੇ ਸੋਚਦੇ ਹਾਂ ਤਾਂ ਬੜੇ ਸੁੱਖ ਮਿਲਣਗੇ, ਪਰ ਉਸਦੇ ਅੰਦਰ ਛੁੱਪੇ ਹੋਏ ਦੁੱਖ, ਹਿਡਨ ਦੁੱਖ ਹੁੰਦੇ ਨੇ। ਸੁੱਖਾਂ ਨੂੰ ਅਸੀਂ ਵੇਖ ਕੇ ਲਿਆਉਂਦੇ ਹਾਂ ਚੀਜ਼ ਘਰ, ਪਰ ਫਿਰ ਦੁੱਖ ਮਿਲਦੇ ਨੇ, ਫਿਰ ਕਹਿੰਦੇ ਹਾਂ ਇਹ ਤਾਂ ਇਸ ਤਰ੍ਹਾਂ ਨਹੀਂ ਸੀ। ਆਓ ਭਗਤ ਕਬੀਰ ਜੀ ਦਾ ਸ਼ਬਦ ਸਰਵਣ ਕਰੀਏ। ਸਮਾਂ ਜਿਤਨਾ ਹੈ ਉਸੇ ਸ਼ਬਦ ਪੂਰਾ ਕਰਕੇ ਤੇ ਸਾਨੂੰ ਇਸ ਗੱਲ ਦੀ ਸਮਝ ਆਏ ਕਿ ਸਾਨੂੰ ਸੁੱਖ ਕਿੱਥੋਂ ਪ੍ਰਾਪਤ ਹੋਣਾ ਹੈ ਤੇ ਗੁਰੂ ਜੀ ਨੇ ਸਾਨੂੰ ਕੀ ਤਰੀਕਾ ਦੱਸਿਆ ਸਾਰੇ ਸ਼ਬਦ ਵਿੱਚ, ਔਰ ਰਲ ਕੇ ਧਿਆਨ

ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਏ ਫਰੰਗਤ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਇ ਅਰਜੁਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਜਿੱਠੇ ਸਭ ਤੋਂ ਜਾਏ ਤੇਗ ਬਹਾਦਰ ਸਿਮਰਿਆ ਕਰਨੋ ਨਿਧਿਆਵੇ ਧਾਏ ਸਭ ਥਾਈ ਹੋਏ ਸਾਹਿਬ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈ ਹੋਏ ਸਾਹਿਬ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਅੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਈ ਦੇਗ ਕੇ ਅੰਡਿਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੱਖਾਂ ਸਿੱਖਾਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਾਏ ਖੋਪੜੀਆਂ ਲੁਹਾਈਆਂ ਚਰਖੜੀਆਂ ਤੇ ਚੜਿਆਰਿਆਂ ਨੂੰ ਚੜਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰੇ ਸਿੱਖੀ ਕੇ ਸਸਵਾ ਸਤਸੰਗ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ

ਗੁਰੂ ਸਾਹਿਬ ਦਾ ਦਾਨਾ ਸਰਦਾਰ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੰਗੀਆਂ ਝੰਡੇ ਬੁੰਗੇ ਜੁਗ ਹੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਕਰ ਆਕਾਪ ਵਾਹਿਗੁਰੂ ਜੀ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇਤ ਉਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਦੇ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਓ ਕੇ ਮਨ ਤਾਣਿਓ ਕੇ ਦਾਣ ਨਿਉਟਿਆਂ ਦੇ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਦੋਏ ਕਰ ਜੋੜ ਕਰੋ ਅਰਦਾਸ ਤੁਧ ਪਾਵੇ ਤਾਂ ਆਣੇ ਰਾਸ ਮਹਾਰਾਜ ਜੀ ਆਪ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ ਪਾਵਨ ਹਜ਼ੂਰੀ ਅੰਦਰ ਰਾਤਰੀ ਦੇ ਦੀਵਾਨ ਸਜਾਏ ਗਏ ਸਜੇ ਦੀਵਾਨਾਂ ਵਿੱਚ ਆਰਤੀ ਸ਼ਬਦ ਕੀਰਤਨ ਚੱਲ ਰਹੀ ਲੜੀਵਾਰ ਗੁਰ ਸ਼ਬਦ ਦੀਆਂ ਵਿਚਾਰਾਂ ਉਪਰੰਤ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਹੋਏ ਮਹਾਰਾਜ ਜੀ ਸਮੁੱਚੀ ਸੇਵਾ ਨਿਭਾਉਂਦੇ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਬਖਸ਼ ਦੇਣੀਆਂ ਜੀ ਅੱਗੇ ਵਾਸਤੇ ਸਮਰਥ ਬਖਸ਼ਿਸ਼ ਕਰਨੀ ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਾਲ ਉਦਮ ਬਖਸ਼ਿਸ਼ ਕਰਨਾ ਜੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ ਆਈਆਂ ਸੰਗਤਾਂ ਦੀ ਹਾਰੀ ਦਰ ਪ੍ਰਵਾਨ ਕਰਨੀ ਸਭਨਾਂ ਦੀਆਂ ਤਿਲ ਫਲਪਿਟਾਵਾਂ ਦਰ ਪ੍ਰਵਾਨ ਕਰਨੀਆਂ ਸਭਨਾਂ ਨੂੰ ਦਰ ਕਰੋ ਨਾਮਦਾਨ ਗੁਰਸਿੱਖੀ ਜੀ ਨੂੰ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰਨੀ ਮਹਾਰਾਜ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ ਕਰਨਾ ਜੀ ਸੁੱਖਾਂ ਦਾ ਪ੍ਰਕਾਸ਼ ਕਰਨਾ ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀ ਬਿਨ ਸੰਗਤਾਂ ਦੂਰ ਦੁਰਾਡੇ ਬੈਠੇ ਘਰਾਂ ਵਿੱਚ ਲਾਇਓ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ ਜਾਪ ਸਰਵਣ ਕਰਦੇ ਆਪ ਜੀ ਦਾ ਧੰਨਵਾਦ ਕਰਦੇ ਹਾਂ ਬਿਰਤ ਮਹਿ ਗੁਰੂ ਘਰ ਵਾਸਤੇ ਗੁਰੂ ਘਰ ਦੇ ਸੇਵਾਦਾਰਾ ਸਿੰਘਾਂ ਵਾਸਤੇ ਆਲਣ ਪੇਟਾ ਕੀਤੀ ਮਹਾਰਾਜ ਜੀ ਸਾਰੀ ਸੰਗਤ ਦੀ ਹਾਰੀ ਦਰ ਪ੍ਰਵਾਨ ਕਰਨੀ ਸਭਨਾਂ ਦੀ ਮਾਇਆ ਸਫਲੀ ਕਰਨੀ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਮਹਾਰਾਜ ਜੀ ਆਪ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਅੱਜ ਸ਼੍ਰੋਮਣੀ ਭਗਤ ਕਬੀਰ ਸਾਹਿਬ ਜੀ ਦਾ ਮਹਾਰਾਜ ਜੀ ਜਨਮ ਦਿਹਾੜਾ ਸਿੱਖ ਗੁਰਦੁਆਰਾ ਸਹਿਣਾ ਸਿੰਘ ਦੀਆਂ ਸਮੂਹ ਸੰਗਤਾਂ ਵੱਲੋਂ ਅੰਮ੍ਰਿਤ ਵੇਲੇ ਤੋਂ ਲੈ ਕੇ ਹੁਣ ਤੱਕ ਬੜੇ ਪ੍ਰੇਮ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਬੇਅੰਤ ਸੰਗਤਾਂ ਨੇ ਤਨ ਮਨ ਧਨ ਦੇ ਨਾਲ ਸੇਵਾਵਾਂ ਕੀਤੀਆਂ ਗੁਰੂ ਘਰ ਵਿੱਚ ਹਾਜ਼ਰੀਆਂ ਭਰੀਆਂ ਸਾਰੀਆਂ ਸੰਗਤਾਂ ਦੀਆਂ ਸੇਵਾਵਾਂ ਹਾਜ਼ਰੀਆਂ ਦਰ ਤੇ ਪ੍ਰਵਾਨ ਕਰਨੀਆਂ ਸਭਨਾਂ ਨੂੰ ਨਾਮ ਬਾਣੀ ਦਾ ਉਪਦੇਸ਼ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨ ਦਰ ਘਰ ਦੇ ਸੇਵ ਬੀਬੀ ਅਸ਼ਵਨੀ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦਿਆਂ ਗੁਰੂ ਘਰ ਵਾਸਤੇ $50 ਮਾਇਆ ਭੇਟਾ ਕਰਦਿਆਂ ਕਿਰਪਾ ਕਰਨ ਜੀ ਸੇਵਕ ਪਰਿਵਾਰਾਂ ਦੀ ਭੇਟਾ ਦਰ ਪ੍ਰਵਾਨ ਕਰਨੀ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਅੰਗ ਸੰਗੋ ਕੇ ਸਹਾਇਤਾ ਕਰਨੀ ਕਿਰਪਾ ਕਰੋ ਮਹਾਰਾਜ ਸਿੱਖ ਪੰਥ ਏਕਤਾ ਪ੍ਰੇਮ ਭਾਵਨਾ ਦੀ ਦਾਤ ਬਖਸ਼ਿਸ਼ ਕਰਨੀ ਜੀ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਜੀ ਇਸ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੋਈ ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸਾਰੀਆਂ ਸੰਗਤਾਂ ਨੂੰ ਨਿਹਾਲ ਕਰੋ ਜੀ ਸੇ ਗੁਰਮੁਖ ਪਿਆਰੇ ਮਿਲਣਾ ਜਿੰਨਾ ਮਿਲਿਆ ਆਪ ਜੀ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਪਹੀ ਅਕਾਲ ਕੀ ਤਬੀ ਚਲਾਇਓ ਸਤਿ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾ ਕੀ ਜੋ ਪ੍ਰਭ ਕੋ ਮਿਲ ਪੋ ਚਾਹੇ ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਆਇਆ ਕੀ ਰਹਿਣਾ ਖੁਆਰ ਹੋਏ ਸਾ ਮਿਲੇਂਗੇ ਬੱਚੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋ ਉਤਰੇ ਜੋ ਸ਼ਰਧਾ ਕਰ ਸੇਮ ਦੇ ਗੁਰਪਾਰ ਉਤਾਰਨ ਖੰਡਾ ਜਾ ਕੇ ਹੱਥ

0: ਸੋ ਨਿਹਾਲ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ।

ਜੈ ਕਰ ਕੀਰਤ ਆਖੀਐ ਕਰ ਤੇ ਕਹੋ ਵਿਚਾਰੋ ਤਿਤ ਕਰ ਗਾਵੋ ਸੋਹਿਲਾ ਸਿਵਰਿਓ ਸਿਰਜਣਹਾਰੋ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਹਾਂ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ ਰਹਾਉ ਨਿਤ ਨਿਤ ਜੀ ਅੜੇ ਸੰਭਾਲੀ ਅੰਨ ਦੇਖੇਗਾ ਦੇਵਣਹਾਰ ਤੇਰੇ ਦਾਨੇ ਕੀਮਤ ਨਾ ਪਵੈ।

ਸਭ ਮੈਂ ਚਾਨਣ ਹੋਏ, ਗੁਰਸਾਖੀ ਜੋਤ ਪ੍ਰਗਟ ਹੋਏ, ਜੋ ਤਿਸ ਭਾਵੈ ਸੋ ਆਰਤੀ ਹੋਏ, ਹਰ ਚਰਨ ਕਵਲ ਮਕਰੰਦ ਲੋਭਿਤ ਮਨੋ, ਅਨਦਿਨੋ ਮੋਹਿਆ ਹੀ ਪਿਆਸਾ, ਕਿਰਪਾ ਜਲਦੇ ਨਾਨਕ ਸਾਰੰ ਕਉ, ਹੋਏ ਜਾਤੇ ਤੇਰੇ ਨਾਏ ਵਾਸਾ। ਰਾਗ ਗੌੜੀ ਪੂਰਬੀ ਮਹੱਲਾ ਚੌਥਾ, ਕਾਮ ਕ੍ਰੋਧ ਨਗਰ ਬੋ ਭਰਿਆ, ਮਿਲ ਸਾਧੂ ਖੰਡਲ ਖੰਡਾ ਹੇ, ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰਲੇ ਮੰਡਲ ਮੰਡਾ ਹੇ, ਕਰ ਸਾਧੂ ਅੰਜਲੀ ਪੁਨ ਵੱਡਾ ਹੇ, ਕਰ ਡੰਡਾਵਤ ਪੁਨ ਵੱਡਾ ਹੇ।

ਆਗੈ ਬਸਨ ਸੁਹੇਲਾ ਔਧ ਘਟੈ ਜਿਨਸ ਰਹਿਣਾਰੇ ਮਨ ਗੁਰਮਿਲ ਕਾਜ ਸਵਾਰੇ ਰਹਾਉ ਇਹੋ ਸੰਸਾਰ ਵਿਕਾਰ ਸੰਸੀ ਮੈਂ ਤਰਿਓ ਬ੍ਰਹਮ ਗਿਆਨੀ ਜਿਸੈ ਜਗਾਏ ਪੀ ਆਵੇ ਇਹੋ ਰਸ ਅਕਥ ਕਥਾ ਤਿੰਨ ਜਾਨੀ

ਕੀਤੀਆਂ, ਤਰਸ ਕੀਤਾ ਸਤਿਗੁਰੂ ਜੀ ਅੰਮ੍ਰਿਤ ਵੇਲੇ ਤੋਂ ਇਸ ਵਕਤ ਤੱਕ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰੀ ਬਖਸ਼ ਕੇ ਨਿਹਾਲ ਨਿਹਾਲ ਕੀਤਾ ਜੀ। ਇਸ ਵਕਤ ਆਪ ਜੀ ਦੇ ਦੀਵਾਨ ਦੀ ਸਮਾਪਤੀ ਜੀ ਕੀ ਅਰਦਾਸ ਹੈ। ਸਤਿਗੁਰੂ ਜੀ ਸੋਹਲੇ ਜੀ ਕੇ ਪਾਠ ਪੜੇ ਗਏ, ਆਪ ਜੀ ਦੀ ਸੇਵਾ ਹੋਈ, ਸਤਿਗੁਰੂ ਜੀ ਹੋਈਆਂ ਭੁੱਲਾਂ ਗਲਤੀਆਂ ਬਖਸ਼ ਲੈਣੀਆਂ, ਅੱਗੇ ਤੋਂ ਹੋਰ ਪ੍ਰੇਮ ਸ਼ਰਧਾ ਸਹਿਤ ਬਾਣੀ ਪੜਨ ਦੀ ਅਤੇ ਅਦਬ ਸਤਿਕਾਰ ਸਹਿਤ ਆਪ ਜੀ ਦੀ ਸੇਵਾ ਆਪ ਕਰਵਾ ਲੈਣਾ। ਸਤਿਗੁਰੂ ਜੀ ਇਸ ਵਕਤ ਆਪ ਜੀ ਦੇ ਪਵਿੱਤਰ ਸਰੂਪ ਸੱਚਖੰਡ ਵਿਖੇ ਲਿਜਾਣ ਲਈ ਸੰਗਤਾਂ ਸੇਵਾਦਾਰ ਹਾਜ਼ਰ ਨੇ ਆਗਿਆ ਬਖਸ਼ਿਸ਼

0: पड़ी सुना
1: है
2: करना है सुनो करना पता नहीं करना।

ਸੁਰਤ ਕੇ ਗੁਰ ਰਾਮਦਾਸ ਰੱਖ ਇੱਕ ਅਰਦਾਸ ਪਾਟ ਕੀਰਤ ਕੀ ਗੁਰ ਰਾਮਦਾਸ ਰੱਖੋ ਸੁਕਹੁ ਟਲ ਗੁਰ ਸੇਵੀਐ ਹੈ ਨਿਸ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਲੋਕ ਮਹੱਲਾ ਤੀਜਾ। ਵਿਣ ਨਾਵੈ ਸਭ ਭਰਮ ਦੇ, ਨਿਤ ਜਗ ਤੋਟਾ ਸੈਸਾਰ। ਮਨਮੁਖ ਕਰਮ ਕਮਾਵਣੇ, ਹਉਮੈ ਅੰਧ ਗੁਬਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾਲੂ ਦਾਤਾਰ ਜੀ ਨੇ ਅਪਾਰ ਕਿਰਪਾ ਰਹਿਮਤ ਕੀਤੀ ਹੈ, ਅੰਮ੍ਰਿਤ ਵੇਲੇ ਪਾਵਨ ਪਵਿੱਤਰ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕਰਕੇ ਅੱਜ ਦੇ ਇਲਾਹੀ ਦਰਗਾਹੀ ਸ੍ਰੀ ਮੁਖਵਾਕ ਸਤਿਗੁਰੂ ਜੀ ਨੇ ਸਮੂਹ ਸੰਗਤ ਦੀ ਝੋਲੀ ਵਿੱਚ ਪਾਏ ਹਨ। ਇਹ ਪਾਵਨ ਸ਼ਬਦ ਸੋਰਠ ਕੀ ਵਾਰ ਵਿੱਚੋਂ ਸਾਹਿਬ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 646 ਉੱਪਰ ਸੁਭਾਏਮਾਨ ਹਨ। ਸੋਰਠ ਕੀ ਵਾਰ ਦੀ 9ਵੀਂ ਪੌੜੀ ਅੱਜ ਸਤਿਗੁਰਾਂ ਨੇ ਹੁਕਮ ਰੂਪ ਵਿੱਚ ਬਖਸ਼ਿਸ਼ ਕੀਤੀ ਹੈ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਪਾਵਨ ਸਲੋਕ, ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਪਾਵਨ ਪੌੜੀ, ਜਿਸ ਵਿੱਚ ਗੁਰਦੇਵ ਜੀ ਨੇ ਪਰਮੇਸ਼ਵਰ ਦੇ ਨਾਮ ਤੋਂ ਟੁੱਟਿਆ ਹੋਇਆਂ ਨੂੰ ਭਟਕਣ ਵਾਲੇ, ਦੁਖੀ, ਵਿਆਕੁਲ ਅਤੇ ਆਤੁਰ ਦੱਸਿਆ ਹੈ। ਜੋ ਪਰਮੇਸ਼ਵਰ ਦੇ ਨਾਮ ਨਾਲ, ਵਾਹਿਗੁਰੂ ਦੇ ਹੁਕਮ ਨਾਲ ਜੁੜੇ ਹੋਏ ਹਨ, ਉਹਨਾਂ ਦੇ ਮਨ ਵਿੱਚ ਕਿਸੇ ਤਰ੍ਹਾਂ ਦਾ ਸੰਸਾਰ ਸਹਿਸਾ ਭਰਮ ਨਹੀਂ ਹੁੰਦਾ। ਉਹ ਪਰਮੇਸ਼ਵਰ ਦੇ ਨਾਮ ਦੀ ਬਦੌਲਤ ਭਾਵਨਾ, ਸ਼ਰਧਾ, ਪ੍ਰੇਮ ਸਹਿਤ ਗੁਰੂ ਤੁਲ ਪਰਮੇਸ਼ਵਰ ਨਾਲ ਜੁੜੇ ਹੁੰਦੇ ਨੇ। ਵਾਹਿਗੁਰੂ ਉਹਨਾਂ ਦੇ ਸਾਰੇ ਡਰ ਸਹਿਸੇ ਦੂਰ ਕਰ ਦਿੰਦਾ ਹੈ। ਨਾਮ ਤੋਂ ਟੁੱਟਿਆ ਹੋਇਆਂ ਨੂੰ ਸਦਾ ਹੀ ਭੈ ਸਤਾਉਂਦੇ ਹਨ ਅਤੇ ਨਾਮ ਵਿੱਚ ਜੁੜੇ ਹੋਏ ਸਦਾ ਭੈ ਮੁਕਤ ਹੋ ਜਾਂਦੇ ਹਨ। ਇਹ ਗੁਰਦੇਵ ਜੀ ਨੇ ਰਹਿਮਤ ਬਖਸ਼ਿਸ਼ ਕੀਤੀ ਹੈ। ਅੱਜ ਸਾਹਿਬ ਸਤਿਗੁਰੂ ਮੀਰੀ ਪੀਰੀ ਦੇ ਮਾਲਕ, 6ਵੇਂ ਸਤਿਗੁਰੂ, ਭਗਤੀ ਸ਼ਕਤੀ ਦੇ ਪ੍ਰਤੀਕ ਸਤਿਗੁਰੂ ਸੰਤ ਸਿਪਾਹੀ, ਧੰਨ ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਦਾ ਤਾਰ ਪਿਤਾ ਜੀ, ਤਿਨ੍ਹਾਂ ਦਾ ਪਾਵਨ ਪ੍ਰਕਾਸ਼ ਦਿਹਾੜਾ ਹੈ। ਗੁਰੂ ਕੀ ਵਡਾਲੀ ਵਿਖੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਅਤੇ ਮਾਤਾ ਗੰਗਾ ਜੀ ਦੇ ਉਦਰ ਤੋਂ ਸਾਹਿਬ ਸਤਿਗੁਰੂ ਦਤਾਰ ਪਿਤਾ ਮਹਾਰਾਜ ਜੀ ਦਾ ਪਾਵਨ ਪ੍ਰਕਾਸ਼ ਪੁਰਬ ਹੋਇਆ। ਗੁਰੂ ਪੰਚਮ ਪਾਤਸ਼ਾਹ ਜੀ ਨੇ 6ਵੇਂ ਗੁਰਦੇਵ ਜੀ ਦੇ ਪ੍ਰਕਾਸ਼ ਪੁਰਬ 'ਤੇ ਬੇਅੰਤ ਪਾਵਨ ਸ਼ਬਦ ਉਚਾਰਨ ਕੀਤੇ, ਜਿਸ ਵਿੱਚ ਅਕਾਲ ਪੁਰਖ ਵਾਹਿਗੁਰੂ ਦੀ ਵਡਿਆਈ, ਉਸਤ ਤੇ ਧੰਨਵਾਦ ਅਤੇ ਇਹ ਕਿਰਪਾ ਕੀਤੀ, ਸਤਿਗੁਰ ਸਾਚੈ ਦੀਆ ਭੇਜ, ਚਿਰ ਜੀਵਨ ਉਪਜਿਉ ਸੰਜੋਗ, ਉਦਰੈ ਮਹਿ ਆਏ ਕੀਆ ਨਿਵਾਸ, ਮਾਤਾ ਕੈ ਮਨ ਬਹੁਤ ਵਿਗਾਸ, ਵਧੀ ਵੇਲ ਬਹੁ ਪੀੜ੍ਹੀ ਚਾਲੀ। ਇਹ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦਤਾਰ ਪਿਤਾ ਮਹਾਰਾਜ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਪੁਰਬ ਵੇਲੇ ਸ਼ਬਦ ਉਚਾਰਨ ਕੀਤੇ। ਗੁਰੂ ਨਾਨਕ ਤੁੱਠਾ ਕਿੰਨੀ ਦਾਤ, ਗੁੱਜੀ ਛੰਨੀ ਨਾਹੀ ਬਾਤ, ਗੁਰੂ ਨਾਨਕ ਤੁੱਠਾ ਕਿੰਨੀ ਦਾਤ, ਕਿ ਉਸ ਅਕਾਲ ਪੁਰਖ ਵਾਹਿਗੁਰੂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ 6ਵੇਂ ਗੁਰਦੇਵ ਜੀ ਦਾ ਆਗਮਨ ਹੋਇਆ ਸੀ। ਉਹਨਾਂ ਨੇ ਮੀਰੀ ਪੀਰੀ ਦੀਆਂ ਕਿਰਪਾਨਾਂ ਧਾਰਨ ਕੀਤੀਆਂ, ਜਿਨ੍ਹਾਂ ਬਾਬਤ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇਹ ਬਚਨ ਕੀਤੇ, ਪੰਜ ਪਿਆਲੇ ਪੰਜ ਪੀਰ, ਛੱਟਮ ਪੀਰ ਬੈਠਾ ਗੁਰਭਾਰੀ, ਅਰਜਨ ਕਾਇਆ ਪਲਟ ਕੈ ਮੂਰਤ ਹਰ ਗੋਬਿੰਦ ਸਵਾਰੀ, ਚੱਲੀ ਪੀੜ੍ਹੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ, ਦਲ ਭੰਜਨ ਗੁਰ ਸੂਰਮਾ ਵੱਡ ਜੋਧਾ ਬਹੁ ਪਰਉਪਕਾਰੀ। ਉਹ ਦਲਾਂ ਨੂੰ ਭੰਜਣ ਵਾਲੇ, ਭਾਵ ਮੈਦਾਨੀ ਜੰਗ ਵਿੱਚ ਸਭ ਨੂੰ ਮਾਤ ਪਾਉਣ ਵਾਲੇ ਵੱਡੇ ਯੋਧੇ, ਪਰਉਪਕਾਰੀ ਤੇ ਸੂਰਮੇ ਹਨ। ਐਸੇ ਗਰੀਬ ਨਿਵਾਸ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਮੂਹ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ। ਸਤਿਗੁਰੂ ਜੀ ਕਿਰਪਾ ਕਰਨ, ਸਭਨਾਂ ਨੂੰ ਆਪਣੇ ਦਰੋਂ ਘਰੋਂ ਨਾਮਦਾਨ, ਗੁਰਸਿੱਖੀ ਜੀਵਨ, ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਨ, ਹਿਰਦਿਆਂ ਵਿੱਚ ਚਾਨਣ ਬਖਸ਼ਣ, ਪ੍ਰਕਾਸ਼ ਬਖਸ਼ਣ। ਇਹੀ ਅਰਦਾਸ ਬੇਨਤੀ ਹੈ। ਸਮੂਹ ਸੰਗਤ ਦਾ ਧੰਨਵਾਦ। ਆਓ ਪਿਆਰ ਸਹਿਤ ਇਲਾਹੀ ਬਾਣੀ
ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਨਾਲ ਹੁਣ ਆਪਾਂ ਜੁੜਨਾ ਹੈ ਜੀ। ਭੁੱਲਾਂ ਚੁੱਕਾਂ ਦੀ ਖਿਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗਾਉੜੀ ਸੁਖਮਨੀ ਮਹੱਲਾ ਪੰਜਵਾਂ। ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਦਿ ਗੁਰੇ ਨਮਹਿ, ਜੁਗਾਦਿ ਗੁਰ ਏ ਨਮਹਿ, ਸਤਿਗੁਰ ਏ ਨਮਹਿ, ਸ੍ਰੀ ਗੁਰਦੇਵ ਏ ਨਮਹਿ। ਅਸ਼ਟਪਦੀ ਸਿਮਰੋਂ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹਿ ਮਿਟਾਵੋ, ਸਿਮਰੋਂ ਜਾਸ ਬਿਸੰਬਰਿ ਕੈ ਨਾਮ ਜਪਤਾ ਗੰਤ ਅਨੇਕੈ, ਵੇਦ ਪ੍ਰਾਣ ਸਿਮਰਤ ਸੁਦਾਖਿਅਰ, ਕੀਨੇ ਰਾਮ ਨਾਮ ਇਕ ਆਖਿਅਰ, ਕਿਨਕਾ ਏਕ ਜਿਸ ਜੀ ਬਸਾਵੈ, ਤਾ ਕਿ ਮਹਿਮਾ ਗਨੀ ਨ ਆਵੈ, ਕਾਂਖੀ ਏਕੈ ਦਰਸ਼ ਤੁਹਾਰੂ, ਨਾਨਕ ਉਨ ਸੰਗ ਮੋਹਿ ਉਧਾਰੂ, ਸੁਖਮਨੀ ਸੁਖਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਬਿਸਰਾਮ ਰਹਾਉ, ਪ੍ਰਭ ਕੈ ਸਿਮਰਨ ਗਰਭ ਨ ਬਸੈ, ਪ੍ਰਭ ਕੈ ਸਿਮਰਨ ਦੁਖ ਜਮ ਨਸੈ, ਪ੍ਰਭ ਕੈ ਸਿਮਰਨ ਕਾਲ ਪਰਹਰੈ, ਪ੍ਰਭ ਕੈ ਸਿਮਰਨ ਦੁਸ਼ਮਨ ਟਰੈ, ਪ੍ਰਭ ਸਿਮਰਤ ਕਛ ਬਿਘਨ ਨ ਲਾਗੈ, ਪ੍ਰਭ ਕੈ ਸਿਮਰਨ ਅਨ ਦਿਨ ਜਾਗੈ, ਪ੍ਰਭ ਕੈ ਸਿਮਰਨ ਭਉ ਨ ਵਿਆਪੈ, ਪ੍ਰਭ ਕੈ ਸਿਮਰਨ ਦੁਖ ਨ ਸੰਤਾਪੈ, ਪ੍ਰਭ ਕਾ ਸਿਮਰਨ ਸਾਧ ਕੈ ਸੰਗ ਸਰਵ ਨਿਧਾਨ, ਨਾਨਕ ਹਰ ਰੰਗ, ਪ੍ਰਭ ਕੈ ਸਿਮਰਨ ਰਿੱਧ ਸਿੱਧ ਨਉ ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ, ਪ੍ਰਭ ਕੈ ਸਿਮਰਨ ਜਪ ਤਪ ਪੂਜਾ, ਪ੍ਰਭ ਕੈ ਸਿਮਰਨ ਵਿਨਸੈ ਦੂਜਾ, ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ, ਪ੍ਰਭ ਕੈ ਸਿਮਰਨ ਦਰਗਹਿ ਮਾਨੀ, ਪ੍ਰਭ ਕੈ ਸਿਮਰਨ ਹੋਏ ਸੁਭਲਾ, ਪ੍ਰਭ ਕੈ ਸਿਮਰਨ ਸੁਫਲ ਫਲਾ, ਸੇ ਸਿਮਰੈ ਜਿਨ ਆਪ ਸਿਮਰਾਏ, ਨਾਨਕ ਤਾ ਕੈ ਲਾਗੋ ਪਾਏ, ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੈ ਸਿਮਰਨ ਉਦਰੇ ਮੂਚਾ, ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁੱਝੈ, ਪ੍ਰਭ ਕੈ ਸਿਮਰਨ ਸਭ ਕਿ ਸੁਜੈ, ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ, ਪ੍ਰਭ ਕੈ ਸਿਮਰਨ ਪੂਰਨ ਆਸਾ, ਪ੍ਰਭ ਕੈ ਸਿਮਰਨ ਮਨ ਕੀ ਮਿਲ ਜਾਏ, ਅੰਮ੍ਰਿਤ ਨਾਮ ਰਿਧ ਮਾਹੀ ਸਮਾਏ, ਪ੍ਰਭ ਜੀ ਬਸੈ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ, ਪ੍ਰਭ ਕੋ ਸਿਮਰੈ ਸੇ ਧਨਵੰਤੇ, ਪ੍ਰਭ ਕੋ ਸਿਮਰੈ ਸੇ ਪਤਵੰਤੇ, ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਨ, ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ, ਪ੍ਰਭ ਕੋ ਸਿਮਰੈ ਸੇ ਬੇ ਮੋਹਤਾਜੇ, ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ, ਪ੍ਰਭ ਕੋ ਸਿਮਰੈ ਸੇ ਸੁਖਵਾਸੀ, ਪ੍ਰਭ ਕੋ ਸਿਮਰੈ ਸਦਾ ਵਿਨਾਸੀ, ਸਿਮਰਨ ਤੇ ਲਾਗੇ ਜਿਨ ਆਪ ਦਇਆਲਾ, ਨਾਨਕ ਜਨ ਕੀ ਮੰਗੈ ਰਵਾਲਾ, ਪ੍ਰਭ ਕੋ ਸਿਮਰੈ ਸੇ ਪਰ ਉਪਕਾਰੀ, ਪ੍ਰਭ ਕੋ ਸਿਮਰੈ ਤਿਨ ਸਦ ਬਲਿਹਾਰੀ, ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੇ, ਪ੍ਰਭ ਕੋ ਸਿਮਰੈ ਤਿਨ ਸੂਖ ਵਿਆਵੈ, ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ, ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ, ਪ੍ਰਭ ਕੋ ਸਿਮਰੈ ਤਿਨ ਅਨੰਦ ਕਨੇਰੇ, ਪ੍ਰਭ ਕੋ ਸਿਮਰੈ ਬਸੈ ਹਰ ਨੇਰੇ, ਸੰਤ ਕਿਰਪਾ ਤੇ ਅੰਦਿਨ ਜਾਗ, ਨਾਨਕ ਸਿਮਰਨ ਪੂਰੇ ਭਾਗ, ਪ੍ਰਭ ਕੈ ਸਿਮਰਨ ਕਾਰਜ ਪੂਰੇ, ਪ੍ਰਭ ਕੈ ਸਿਮਰਨ ਕਬੂ ਨਾ ਝੂਰੇ, ਪ੍ਰਭ ਕੈ ਸਿਮਰਨ ਹਰ ਗੁਣ ਬਾਨੀ, ਪ੍ਰਭ ਕੈ ਸਿਮਰਨ ਸਹਿਜ ਸਮਾਨੀ, ਪ੍ਰਭ ਕੈ ਸਿਮਰਨ ਨੇ ਚਲੇ ਆਸਨ, ਪ੍ਰਭ ਕੈ ਸਿਮਰਨ ਕਮਲ ਬਿਗਾਸਨ, ਪ੍ਰਭ ਕੈ ਸਿਮਰਨ ਅਨਹਦ ਚਿਨਕਾਰ, ਸੁਖ ਪ੍ਰਭ ਸਿਮਰਨ ਕੰਤ ਨਾ ਪਾਰ, ਸਿਮਰੈ ਸੇ ਜਨ ਜਿਨ ਕੋ ਪ੍ਰਮਾਇਆ, ਨਾਨਕ ਤਿਨ ਜਨ ਸਰਣੀ ਪਾਇਆ, ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਵੇਦ ਉਪਾਏ, ਹਰ ਸਿਮਰਨ ਭਏ ਸਿਧ ਜਤੀ ਦਾਤੇ, ਹਰ ਸਿਮਰਨ ਨੀਚੋਂ ਕੁੰਟ ਜਾਤੇ, ਹਰ ਸਿਮਰਨ ਧਾਰੀ ਸਭ ਧਰਨਾ, ਸਿਮਰ ਸਿਮਰ ਹਰ ਕਾਰਨ ਕਰਨਾ, ਹਰ ਸਿਮਰਨ ਕੀ ਸਗਲ ਕਾਰਾ, ਹਰ ਸਿਮਰਨ ਮੈਂ ਆਪ ਨਿਰੰਕਾਰਾ, ਕਰ ਕਿਰਪਾ ਜਿਸ ਆਪ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ। ਸਲੋਕ ਦੀਨ ਦਰ ਦੁਖ ਭੰਜਨਾ, ਘਟ ਘਟ ਨਾਥ ਅਨਾਥ, ਸਰਨ ਤੁਮਾਰੀ ਆਇਓ, ਨਾਨਕ ਕੇ ਪ੍ਰਭ ਸਾਥ। ਅਸ਼ਟਪਦੀ ਜੈ ਮਾਤ ਪਿਤਾ ਸੁਤਮੀਤ ਨ ਭਾਈ, ਮਨੁਹਾ ਨਾਮ ਤੇਰੇ ਸੰਗ ਸਹਾਈ, ਜੈ ਮਹਾ ਭਿਆਨ ਦੂਤ ਜਮ ਦਲੈ, ਤੈ ਕੇਵਲ ਨਾਮ ਸੰਗ ਤੇਰੇ ਚੱਲੈ, ਜੈ ਮੁਸ਼ਕਲ ਹੋਵੈ ਤੁ ਭਾਰੀ, ਹਰ ਕੋ ਨਾਮ ਕਿਨ ਮਾਹੇ ਉਧਾਰੀ, ਅਨਿਕ ਪੁਨੈ ਚਰਨ ਕਰਤ ਨਹੀਂ ਤਰੈ, ਹਰ ਕੋ ਨਾਮ ਖੂਟ ਪਾਪਰ ਹਰੈ, ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵੋ ਸੂਕ ਹਨੇਰੇ, ਸਭ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ, ਲਾਖ ਕਰੋਰੀ ਬੰਧਨ ਪਰੈ,
ਹਰ ਕਾ ਨਾਮ ਜਪਤ ਨਿਸ਼ਤਰੈ ਅਨਿਕ ਮਾਇਆ ਰੰਗ ਤਿੱਖ ਨਾ ਬੁਝਾਵੈ ਹਰ ਕਾ ਨਾਮ ਜਪਤ ਆਘਾਵੈ ਜੀ ਮਾਰਗ ਜਾਤ ਕੇਲਾ ਤੈ ਹਰ ਨਾਮ ਸੰਘੋ ਸੁਹੇਲਾ ਐਸਾ ਨਾਮਨ ਸਦਾ ਧਿਆਈਐ ਨਾਨਕ ਗੁਰਮੁਖ ਪਰਮ ਗਤ ਪਾਈਐ ਛੂਟਤ ਨਹੀਂ ਕੋਟ ਲਖ ਬਾਹੀ ਨਾਮ ਜਪਤ ਤੈ ਪਾਰ ਪਰਾਹੀ ਅਨਿਕ ਬੇਗਨ ਜੈ ਆਈ ਸੰਘਾਰੈ ਹਰ ਕਾ ਨਾਮ ਤਤਕਾਲ ਉਧਾਰੈ ਅਨਿਕ ਜੋਨ ਜਨ ਮੈਂ ਮਰ ਜਾਮੂ ਨਾਮ ਜਪਤ ਪਾਵੈ ਬਿਸਰਾਮ ਹਉ ਮੈਲਾ ਮਲ ਕਬੂ ਨ ਧੋਵੈ ਹਰ ਕਾ ਨਾਮ ਕੂਟ ਪਾਪ ਖੂਵੈ ਐਸਾ ਨਾਮ ਜਪੋ ਮਨ ਰੰਗ ਨਾਨਕ ਪਾਈਐ ਸਾਧ ਕੈ ਸੰਗ ਜੇ ਮਾਰ ਕੇ ਗਨ ਜਾਹੇ ਨ ਕੋਸਾ ਹਰ ਕਾ ਨਾਮ ਉਹਾਂ ਸੰਗ ਤੋਸਾ ਜੇ ਪੈਡੈ ਮਾਂਦ ਗੁਬਾਰਾ ਹਰ ਕਾ ਨਾਮ ਸੰਗੁ ਜਿਆਰਾ ਜਾ ਪੰਥ ਤੇਰਾ ਕੂ ਨ ਸਿਆਨੂ ਹਰ ਕਾ ਨਾਮ ਤੈ ਨਾਲ ਪਛਾਨੂ ਜੈ ਮਹਾਂ ਭਿਆਨ ਤਪਤ ਬੋ ਕਾਮ ਤੈ ਹਰ ਕੇ ਨਾਮ ਕੀ ਤੂੰ ਉਪਰ ਛਾਮ ਯਾ ਤ੍ਰਿਖਾ ਮਨ ਤੁਝ ਆਕਰ ਕੈ ਤੈ ਨਾਨਕ ਹਰ ਹਰ ਅੰਮ੍ਰਿਤ ਬਰਖੈ ਭਗਤ ਜਨਾ ਕੀ ਬਰਤਨਾ ਸੰਤ ਜਨਾ ਕੈ ਮਨ ਵਿਸਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕੈ ਨਾਮ ਉਦਰੇ ਜਨ ਕੋਟ ਹਰ ਜਸ ਕਰ ਸੰਤ ਦਿਨ ਰਾਤ ਹਰ ਹਰ ਔਕਲ ਸਾਧ ਕਮਾਤ ਹਰ ਜਨ ਕੈ ਹਰ ਨਾਮ ਨਿਧਾਨ ਪਾਰ ਬ੍ਰਹਮ ਜਨ ਕਿਨੂ ਦਾਨ ਮਨ ਤਨ ਰੰਗ ਰਤੇ ਰੰਗੇ ਕੈ ਨਾਨਕ ਜਨ ਕੈ ਬਿਰਤ ਬਵੇਕੈ ਹਰ ਕਾ ਨਾਮ ਜਨ ਕੋ ਮੁਕਤ ਜੁਗਤ ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਪਰੈ ਨ ਭੰਗ ਹਰ ਕਾ ਨਾਮ ਜਨ ਕੀ ਵਡੇ ਆਈ ਹਰ ਕੈ ਨਾਮ ਜਨ ਸੋਭਾ ਪਾਈ ਹਰ ਕਾ ਨਾਮ ਜਨ ਕੋ ਭੋਗ ਜੋਗ ਹਰ ਨਾਮ ਜਪਤ ਕਚਨਾ ਹੀ ਵਿਯੋਗ ਜਨ ਰਾਤਾ ਹਰ ਨਾਮ ਕੀ ਸੇਵਾ ਨਾਨਕ ਪੂਜੈ ਹਰ ਹਰ ਦੇਵਾ ਹਰ ਹਰ ਜਨ ਕੈ ਮਾਲਕ ਜੀਨਾ ਹਰ ਧਨ ਜਨ ਕੁਆ ਪ੍ਰਭ ਦੀਨਾ ਹਰ ਹਰ ਜਨ ਕੈ ਓਟ ਸਤਾਣੀ ਹਰ ਪ੍ਰਤਾਪ ਜਨ ਅਵਰ ਨ ਜਾਣੀ ਓਤ ਪੋਜਨ ਹਰ ਰਸ ਰਾਤੇ ਸੁਨ ਸਮਾਦ ਨਾਮ ਰਸ ਮਾਤੇ ਆਠ ਪੈਰ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੁਕਤ ਬਹੁ ਕਰੇ ਨਾਨਕ ਜਨ ਸੰਕੇਤੇ ਤਰੇ ਪਾਰ ਜਾਤਿਓ ਹਰ ਕੋ ਨਾਮ ਕਾਮ ਧੇਨ ਹਰ ਹਰ ਗੁਣ ਗਾਮ ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਣਤ ਦਰਦ ਦੁੱਖ ਲੱਥਾ ਨਾਮ ਕੀ ਮਹਿਮਾ ਸੰਤ ਰਿਦੋਸ਼ੈ ਸੰਤ ਪ੍ਰਤਾਪ ਜੁਰਤ ਸਭ ਨਸੈ ਸੰਤ ਕਾ ਸੰਗ ਵਡ ਭਾਗੀ ਪਾਈਐ ਸੰਤ ਕੀ ਸੇਵਾ ਨਾਮ ਧਿਆਈਐ ਨਾਮ ਤੁਲ ਕਛ ਅਵਰ ਨਾ ਹੋਏ ਨਾਨਕ ਗੁਰਮਤ ਨਾਮ ਪਾਵੈ ਜਨ ਕੋਏ ਸਲੋਕ ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਵ ਢੰਡੋਲ ਪੂਜ ਸੁਨਾਈ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ ਜਾਪ ਤਾਪ ਗਿਆਨ ਸੁਭ ਧਿਆਨ ਖਟ ਸ਼ਾਸਤਰ ਸਿਮਰਤ ਵਿਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸੁਗਲ ਤਿਆਗ ਬਨ ਮੱਧੇ ਫਿਰਿਆ ਅਨੇਕ ਪ੍ਰਕਾਰ ਕੀਏ ਬਹੁ ਜਤਨਾ ਪੁੰਨ ਦਾਨ ਹੋਮੇ ਬਹੁ ਰਤਨਾ ਸਰੀਰ ਕਟਾਏ ਹੋਮੇ ਕਰ ਰਾਤੀ ਵਰਤ ਨੇਮ ਕਰੈ ਬਹੁ ਭਾਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪਿਐ ਇਕ ਵਾਰ ਨੌ ਖੰਡ ਪ੍ਰਿਥਵੀ ਫਿਰੈ ਚਿਰ ਜੀਵੈ ਮਾਉ ਦਾਸ ਤਪੀ ਸਿਰ ਥੀਵੈ ਅਗਨ ਮਾਇ ਹੋਮਤ ਪ੍ਰਾਨ ਕਨਿਕ ਸੁਭ ਹੈ ਵਰ ਭੂਮਦਾ ਨਿਉਲੀ ਕਰਮ ਕਰੈ ਬਹੁ ਆਸਨ ਜੈਨ ਮਾਰਗ ਸੰਜਮਤ ਸਾਧਨ ਨਿਮਕ ਨਿਮਕ ਕਰ ਸਰੀਰ ਕਟਾਵੈ ਤਾਉ ਭੀ ਹੋਮੈ ਮੈਲ ਨ ਜਾਵੈ ਹਰ ਕੇ ਨਾਮ ਸੰਸਰ ਕਛ ਨਾਹੀ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ ਮਨ ਕਾਮਨਾ ਤੀਰ ਦੇ ਛੁੱਟੈ ਗੁਰੂ ਮਨ ਮਨ ਤੇ ਹੁੱਟੈ ਸੋਚ ਕਰੈ ਦਿਨ ਸਰਾਤ ਮਨ ਕੀ ਮੈਲ ਨ ਤਨ ਤੇ ਜਾਤ ਇਸ ਦੇਹ ਕੋ ਬਹੁ ਸਾਥ ਨ ਕਰੈ ਮਨ ਤੇ ਕਬੂ ਨ ਬਿਖਿਆ ਟਰੈ ਜਲ ਤੂੰ ਵੈ ਬਹੁ ਦੇ ਅਨੀਤ ਸੁਧ ਕਾਵੇ ਕਾਚੀ ਭੀਤ ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਥਤ ਬਹੁ ਮੂਚ ਬਹੁਤ ਸਿਆਣਪ ਜਮਕਾ ਭਉ ਵਿਆਪੈ ਅਨਿਕ ਜਤਨ ਕਰ ਤ੍ਰਿਸ਼ਨ ਨਾ ਤ੍ਰਾਪੈ ਭੇਖ ਅਨੇਕ ਅਗਨੀ ਬੁਝੈ ਕੂਟ ਉਪਾਵ ਦਰਗੈ ਨਹੀਂ ਸਿਜੈ ਛੂਟ ਸੁਨਾਯੂ ਪਿਆਲ ਮੂਹ ਵਿਆਪੈ ਮਾਇਆ ਜਾਲ ਅਵਰ ਕਰਤੂ ਸਗਲੀ ਜਮਡਾਨੈ ਗੋਵਿੰਦ ਭਜਨ ਬਿਨ ਤਿਲਨੀ ਮਾਨੈ ਹਰ ਕਾ ਨਾਮ ਜਪ ਦੁਖ ਜਾਏ ਨਾਨਕ ਬੋਲੇ ਸਹਿ ਸੁਭਾਏ ਚਾਰ ਪਦਾਰਥ ਜੇ ਕੋ ਮਾਂਗੈ ਸਾਜਨ ਕੀ ਸੇਵਾ ਲਾਗੈ ਜੇ ਕੋ ਆਪਣਾ ਦੁੱਖ ਮਿਟਾਵੈ ਹਰ ਹਰ ਨਾਮ ਰਿਦੈ ਸਦਗਾਵੈ ਜੇ ਕੋ ਆਪਣੀ ਸੋਭਾ ਲੋਰੈ ਸਾਧ ਸੰਗੀ ਹੋਮੈ ਚੋਰੈ ਜੇ ਕੋ ਜਨ ਮਰਨ ਤੇ ਡਰੈ ਸਾਜਨ ਕੀ ਸਰਨੀ ਪਰੈ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਕੈ ਬਲ ਬਲ ਜਾਸਾ ਸਗਲ ਪੁਰਖ ਮਹਿ ਪੁਰਖ ਪ੍ਰਧਾਨ ਸਾਧ ਸੰਗ ਜਾ ਕਾ ਮਿਟੈ ਅਭਿਮਾਨ ਵਾਪਸ ਕਹੋ ਜੋ ਜਾਣੈ ਨੀਚਾ ਸੋ ਗਣੀਐ ਸਭ ਤੇ ਉੱਚਾ ਜਾ ਕਾ ਮਨ ਸਗਲ ਕਿਰੀਨਾ ਹਰ ਹਰ ਨਾਮ ਤਿਨ ਘਟ ਘਟ ਚੀਨਾ ਮਨੇ ਆਪਣੇ ਤੇ ਬੁਰਾ ਮਿਟਾਨਾ ਭੇਖੈ ਸਗਲ ਸਿਰ ਸਾਜਨਾ ਸੂਖ ਦੁਖ ਜਨ ਸਮ ਦ੍ਰਿਸ਼ਟੇਤਾ ਨਾਨਕ ਪਾ ਪੁੰਨ ਹਿਲੇ ਪਾ ਨਿਰਧਨ ਕਹੋ ਧਨ ਤੇਰੋ ਨਾਓ
निथावे को नव तेरा थाउ निमाणे कौ प्रभ तेरु मान सगल कटा कौ देव उदान करण करावन हर स्वामी सगल कटा के अंतर जामी अपनी गत मित जानू आपे अपन संगा प्रभराते तुमरी उस्त तुम ते हुए नानक वरना जान सको सर्व धर्म है श्रेष्ठ धर्म हर को नाम जप निर्मल कर्म सगल क्रिया में उत्तम क्रिया साध संग दुर्मत मल हिरिया सगल उद्यम है उद्यम भला हर का नाम जपो जी सदा सगल बानी में अमृत बानी हर को जस रसन बखानी सगल थान ते उत्तम था नानक जी कट वसै हर नाम श्लोक निर्गुण यार याने आ सुप्रभ सदा समाल जिनकी आति चीत रख नानक निभि नाल अष्टपदी रमैया के गुण चीत परानी कवन मूल ते कवन दृष्टानी जिन तू सासवार सिगारिया गर भगन में जिन्हें उबारिया पार व्यवस्था तुझे प्यार है दूध पर जुबन भोजन सुख सूद बिरद पयाओ प्रसाद सैन मुख पयाओ बैठ को दैन एहो निर्गुण गुण कछु न बूझे बख्श ले हो तो नानक सी जय जे प्रसाद धारू पर सुख बसै सुत प्रात मीत बनता संघसै जे प्रसाद पीवै शीतल जला सुखदाई पवन पाव कमुला जे प्रसाद भोगै सब रसा सगल समग्री संसात बसा दीने हस पाव करने तरसना तिसै त्याग और संरचना ऐसे दोग मुडंत व्यापे नानक काढ़ लेहु प्रव्यापे आदंत जो रख नहार तिस्यो प्रीत न करे गवार जाके सेवा नव निध पावे तासु मूड़ा मन नहीं लावे जो ठाकुर सा सदा हजूरे ताको अंधा जानत दूरे जाकी टहल पावे दरगह मान तुसै बिसारे मुग्ध जान सदा सदैव भुलनहार नानक रख नहार अपार रतन त्या कौडी संग रचै सा छोट छूट संग मचै जो छड़ना सो अस्थिर कर मान जो होवन सो दूर पुरान छोड़ जाए तिसका श्रम करे संग सहाय तिस पर हरे चंदन ले पुतारे तो हे गर्द प्रीत भस्म संग हुए अंध घूमै पतत बिकराल नानक काढ़ लेहु प्रभ दयाल करतूत पशु की मान सुजात लोक पचारा करे दिन रात बाहर भेख अंतर मल माया छप सुनाय कछ करे छपाया बाहर ज्ञान ध्यान स्नान अंतर व्यापै लोभ सवान अंतर अगन बार तन स्वाहा गल पाथर कैसे तरह था जा के अंतर बसे प्रव्याप नानक तेजन सह सुमात सुने अंधा कैसे मार्ग पावे कर गहले होड़ निभावे कहाँ बुझारत बुझै डोरा निष्कहिए तो समझे पूरा कहाँ विष्ण पद गावे गुंग जितन कर तो पी सुर भंग कह पिंगल पर्वत पर भवन नहीं हो तू हाँ सुगवन करतार करुणा में दीन बेनती करे नानक तुमरी कृपा तरह संग सहाय सुहावे न चीज जो वैरायता सुप्रीत बलवा की कृपी तरबसै अनंत गेल माया रंग रसै दृढ़ कर्मान मने प्रतीत काल न आवे मूढ़े चीत बैर विरोध काम क्रोध मोह झूठ विकार मां लोभ द्रोह आओ जुगत बिहाने कई जन्म नानक राख लि वापन कर कर्म तू ठाकुर तुम पैर दास जीव पिण सब तेरी रास तुम मात पिता हम बारिक तेरे तुमरी कृपा मैं सुख कनेरे कोई न जाने तुमरा अंत उचे ते उचा भगवंत सगल समग्री तुमरा सूत्र धारी तुम ते हुए सुआग्याकारी तुमरी गत मित तुम ही जानी नानक दास सदा कुर्बानी श्लोक देन हार प्रभ छोड़ कै लागै अनुसवाए नान कहू नसी जई बिन नावे पत जाय अष्टपदी दस वस्तु ले पाछे पावे एक वस्त कारण बिकोट गवावे एक भी ना दे दस भी हिर ले तो मूड़ा कहू कहा करे जिस ठाकुर से ना ही चारा ठाकुर की जय सद नमस्कारा जा कै मन लागा प्रमीठा सर्व सूखता हूँ मन उठा जिस ने अपना हुक्म मनाया सर्व थोग नानक तिन पाया गंत साहु अपनी देरास हाथ पीत भर तैन दुलास अपने मान कछ बौर सावले अज्ञानी मन रोस करे अपनी प्रतिताप ही खोवे बौर उसका विश्वास न होवे जिसकी वस्तु सिया गहरा के प्रभु की आज्ञा मान मत है उसते चौगन करे निहाल नानक साहिब सदा दयाल अनिक भांत माया के हेत सर पर हो बुत जान अनेक बिर किचाया सो रंग लावे ओ बिन सहु मन पछतावे जो दिसै सो चल नहार लपट रहो तैंध अंधार बटाऊ स्यों जो लावे नेही ताको हाथ न आवे के मन हर के नाम की प्री सुखदाई कर कृपा नानक आपले लाई मिथ्या तन धन कुटुंब सबाया मिथ्या हम मैं ममता माया मिथ्या राजो बंधन माल मिथ्या काम क्रोध विकराल मिथ्या रथ हस्ती सब वस्त्रा मिथ्या रंग संग माया पेख हस्ता
ਮਿਥਿਆ ਧਰੋ ਮੋਹ ਅਭਿਮਾਨ, ਮਿਥਿਆ ਪਸੂ ਪ੍ਰਕਰਤ ਗੁਮਾਨ, ਅਸਤ੍ਰੀ ਭਗ ਸਾਧ ਕੀ ਸਰ, ਨਾਨਕ ਜਪ ਜਪ ਜੀਵੈ ਹਰ ਕੇ ਚਰਨ, ਮਿਥਿਆ ਸ਼ਰਵਣ ਪਰ ਨਿੰਦਾ ਸੁਨਹਿ, ਮਿਥਿਆ ਹਸਤ ਪਰ ਦਰਭ ਕੋ ਹਿਰਹਿ, ਮਿਥਿਆ ਨੇਤਰ ਪੇਖਤ ਪਰ ਤ੍ਰੈ ਰੂਪ ਆਦਿ, ਮਿਥਿਆ ਰਸਨਾ ਭੋਜਨ ਅਨੁਸਵਾਦ, ਮਿਥਿਆ ਚਰਨ ਪਰ ਵਿਕਾਰ ਕੋ ਧਾਵੈ, ਮਿਥਿਆ ਮਨ ਪਰ ਲੁਭ ਲੁਭਾਵੈ, ਮਿਥਿਆ ਤਨੀ ਪਰ ਉਪਕਾਰਾ, ਮਿਥਿਆ ਬਾਸ ਲੇਤ ਵਿਕਾਰਾ, ਬਿਨ ਬੂਜੇ ਮਿਥਿਆ ਸਭ ਭੈ, ਸਫਲ ਦੇ ਨਾਨਕ ਹਰ ਹਰ ਨਾਮ ਲੈ, ਬਿਰਤੀ ਸਾਖਤ ਕੀ ਯਾਰ ਜਾ, ਸਾਚ ਬਿਨਾ ਕਹਿਓ ਸੁੱਚਾ ਬਿਰਤਾ, ਨਾਮ ਬਿਨਾ ਤਨੇ ਅੰਧ, ਮੁਕਾਵਤਾ ਕੈ ਦੁਰਗੰਧ, ਬਿਨ ਸਿਮਰਨ ਦਿਨ ਰਹਿਣ ਬ੍ਰਿਥਾ ਵਿਹਾਏ, ਮੇਘ ਬਿਨਾ ਜਿਉਂ ਖੇਤੀ ਜਾਏ, ਗੋਬਿੰਦ ਭਜਨ ਬਿਨ ਬ੍ਰਿਥੇ ਸਭ ਕਾਮ, ਜਿਉਂ ਕਿਰਪਨ ਕੇ ਨਿਰਾਰਥ ਦਾਮ, ਧਨ ਧਨ ਤੇ ਜਨ ਜੀ ਘਟ ਵਸਿਓ, ਹਰਨਾਓ ਨਾਨਕ ਥਾਕੈ ਬਲ ਬਲ ਜਾਓ, ਰਹਿਤ ਅਵਰ ਕਛਵਰ ਕਮਾਵਤ, ਮਾਨੀ ਪ੍ਰੀਤ ਮੁਖੋ ਗੰਡਲਾਵਤ, ਚਾਨਣ ਹਾਰ ਪ੍ਰਭੂ ਪ੍ਰਵੀਨ, ਬਾਹਰ ਭੇਖ ਨ ਕਾਹੂ ਭੀਨ, ਅਵਰ ਉਪਦੇਸ਼ ਆਪ ਨ ਕਰੈ, ਆਵਤ ਜਾਵਤ ਜਨ ਮੈਂਬਰੈ, ਜਿਸ ਕੈ ਅੰਤਰ ਵਸੈ ਨਿਰੰਕਾਰ, ਇਸ ਕੀ ਸੀਖ ਤਰੈ ਸੰਸਾਰ, ਜੋ ਤੁਮ ਭਾਨੇ ਤਿਨ ਪ੍ਰਭ ਜਾਤਾ, ਨਾਨਕ ਕੁੰਜਨ ਚਰਨ ਪਰਾਤਾ, ਕਰੂੰ ਬੇਨਤੀ ਪਾਰ ਬ੍ਰਹਮ ਸੁਭ ਜਾਣੈ, ਆਪਣਾ ਕੀ ਆਪਹਿ ਮਾਨੈ, ਆਪਹਿ ਆਪ ਆਪ ਕਰਤ ਨਵੇਰਾ, ਕਿਸੈ ਦੂਰ ਜਨਾਵਤ ਕਿਸੈ ਬੁਝਾਵਤ, ਨੇਰਾ ਭਾਵ ਸਿਆਨ ਸਗਲ ਤੇ ਰਹਿਤ, ਸਭ ਕਾ ਜਾਣੈ ਆਤਮ ਕੀ ਰਹਿ, ਜਿਸ ਭਾਵੈ ਤਿਸ ਲੈ ਲੜਲਾਏ, ਥਾਂ ਤਨੰਤਰ ਰਿਹਾ ਸਮਾਏ, ਸੋ ਸੇਵਕ ਜਿਸ ਕਿਰਪਾ ਕਰੀ, ਨਿਮਕ ਨਿਮਕ ਜਪ ਨਾਨਕ ਹਰੀ ਸਲੋਕ, ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਏ, ਅਹਮੇਵ ਨਾਨਕ ਪ੍ਰਭ ਸਰਨਾਗਤੀ, ਕਰ ਪ੍ਰਸਾਦ ਗੁਰਦੇਵ ਅਸ਼ਟਪਦੀ, ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਏ, ਤਿਸ ਠਾਕੁਰ ਕੋ ਰਖ ਮਨਵਾਏ, ਜੇ ਪ੍ਰਸਾਦ ਸੁਗੰਧਤ ਧਨ ਲਾਵੈ, ਤਿਸ ਕੋ ਸਿਮਰਤ ਪਰਮ ਗਤ ਪਾਵੈ, ਜੇ ਪ੍ਰਸਾਦ ਵਸੈ ਸੁਖ ਮੰਦਰ, ਤਿਸੈ ਧਿਆਇ ਸਦਾ ਮਨੇ ਅੰਦਰ, ਜੇ ਪ੍ਰਸਾਦ ਗ੍ਰਹਿ ਸੰਗ ਸੁਖ ਵਸਨਾ, ਅਠ ਪੈ ਸਿਮਰੋ ਤਿਸ ਰਸਨਾ, ਜੇ ਪ੍ਰਸਾਦ ਰੰਗ ਰਸ ਭੋਗ, ਨਾਨਕ ਸਦਾ ਧਿਆਈਐ ਧਿਆਵਣ ਜੋਗ, ਜੇ ਪ੍ਰਸਾਦ ਪਾਠ ਪਟੰਬਰ ਹੰਡਾਵੈ, ਤਿਸੈ ਤਿਆਗ ਤਵਰ ਲਭਾਵੈ, ਜੇ ਪ੍ਰਸਾਦ ਸੁਖੇ ਸੁਜੈ, ਮਨ ਆਠ ਪੈਰ ਤਾਕਾ ਜਸ ਗਾ ਬੀਜੈ, ਜੇ ਪ੍ਰਸਾਦ ਤੂੰ ਸਭ ਕੋ ਮਨ ਹੈ, ਮੁਕਤਾ ਕੋ ਜਸ ਰਸਨ ਬਖਾਨਾ, ਜੇ ਪ੍ਰਸਾਦ ਤੇਰੋ ਰਹਿਤਾ ਧਰਮ, ਮਨ ਸਦਾ ਧਿਆਇ ਕੇਵਲ ਪਾਰ ਬ੍ਰਹਮ, ਪ੍ਰਭ ਜੀ ਜਪ ਦਰਗਹਿ ਮਾਨ ਪਾਵੈ, ਨਾਨਕ ਪਤ ਛੇਤੀ ਘਰ ਜਾਵੈ, ਜੇ ਪ੍ਰਸਾਦ ਔਰੋ ਕੰਚਨ ਦੇਹੀ, ਲਿਵਲਾਵੋ ਤਿਸ ਰਾਮ ਸੁਨੇਹੀ, ਜੇ ਪ੍ਰਸਾਦ ਤੇਰਾ ਉੱਲਾ ਰਹਿਤ, ਮਨ ਸੁਖ ਪਾਵੈ ਹਰ ਹਰ ਜਸ ਕਹਿਤ, ਜੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ, ਮਨ ਸਰਨੀ ਪਰ ਠਾਕੁਰ ਪ੍ਰਭ ਤਾਕੈ, ਜੇ ਪ੍ਰਸਾਦ ਤੁਝ ਕੋ ਨਾ ਪਹੁੰਚੈ, ਮਨ ਸਾਹ ਸਾਹ ਸਿਮਰੋ ਪ੍ਰਭ ਉੱਚੇ, ਜੇ ਪ੍ਰਸਾਦ ਪਾਏ ਦੁਰਲਭ ਦੇਹੀ, ਨਾਨਕ ਤਾ ਕੀ ਭਗਤ ਕਰੇ, ਜੇ ਪ੍ਰਸਾਦ ਆ ਭੁੱਖਨ ਪਹਿਰੀ, ਜੈ ਮਨ ਤੇ ਸਿਮਰਤ ਕਿਉ ਵਾਲਸ ਕੀਚੈ, ਜੇ ਪ੍ਰਸਾਦ ਸੁਭ ਹਸਤ ਸੁਵਾਰੀ, ਮਨ ਤਿਸ ਪ੍ਰਭ ਕੋ ਕਬੂ ਨਾ ਬਿਸਾਰੀ, ਜੇ ਪ੍ਰਸਾਦ ਬਾਗ ਮੁਲਕ ਧਨਾ, ਰਾਗ ਪੁਰ ਪਰ ਵਿਪਨੇ ਮਨਾ, ਜਿਨ ਤੇਰੀ ਮਨ ਬਣਤ ਬਣਾਈ, ਉਠਤ ਬੈਠ ਸਤ ਸਹਿ ਧਿਆਈ, ਤਿਸੈ ਧਿਆਇ ਜੋ ਇਕ ਲਖਾਈ, ਹਾਂ ਹਾਂ ਨਾਨਕ ਤੇਰੀ ਰੱਖੈ, ਜੇ ਪ੍ਰਸਾਦ ਕਰਹਿ ਪੁੰਨ ਬਹੁਦਾਨ, ਮਨ ਆਠ ਪੈਰ ਕਰ ਤਿਸ ਕਾ ਧਿਆਨ, ਜੇ ਪ੍ਰਸਾਦ ਤੂੰ ਆਚਾਰ ਵਿਵਹਾਰੀ, ਤਿਸ ਪ੍ਰਭ ਕੋ ਸਾਧ ਸਾਧ ਚਿਤਾਰੀ, ਜੇ ਪ੍ਰਸਾਦ ਤੇਰਾ ਸੁੰਦਰ ਰੂਪ, ਸੋ ਪ੍ਰਭ ਸਿਮਰੋ ਸਦਾ ਅਨੂਪ, ਜੇ ਪ੍ਰਸਾਦ ਤੇਰੀ ਨਿੱਕੀ ਜਾਤ, ਸੋ ਪ੍ਰਭ ਸਿਮਰ ਸਦਾ ਦਿਨ ਰਾਤ, ਜੇ ਪ੍ਰਸਾਦ ਤੇਰੀ ਪਤ ਰਹਿ ਗੁਰਪ੍ਰਸਾਦ, ਨਾਨਕ ਜਸ ਹੈ, ਜੇ ਪ੍ਰਸਾਦ ਸੁਣੈ ਕਰਨ ਨਾਦ, ਜੇ ਪ੍ਰਸਾਦ ਭੇਖੈ ਵਿਸਮਾਦ, ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ, ਜੇ ਪ੍ਰਸਾਦ ਸੁਖ ਸਹਿਜੇ ਬਸਨਾ, ਜੇ ਪ੍ਰਸਾਦ ਹਸਤ ਕਰ ਚਲਹਿ, ਜੇ ਪ੍ਰਸਾਦ ਸੰਪੂਰਨ ਫਲੈ, ਜੇ ਪ੍ਰਸਾਦ ਪਰਮ ਗਤ ਪਾਵੈ, ਜੇ ਪ੍ਰਸਾਦ ਸੁਖ ਸਹਿ ਸਮਾਵੈ, ਸਭ ਪ੍ਰਭ ਤਿਆਗ ਅਵਰ ਕਤ ਲਾਗੋ, ਗੁਰ ਪ੍ਰਸਾਦ ਨਾਨਕ ਮਨ ਜਾਗੋ, ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ, ਤਿਸ ਪ੍ਰਭ ਕੋ ਮੂਲ ਨਮਨੋ ਵਿਸਾਰ, ਜੇ ਪ੍ਰਸਾਦ ਤੇਰਾ ਪ੍ਰਤਾਪ ਪ੍ਰੇਮ ਮੂਡ ਤੂੰ ਤਾਕੋ ਜਾਪ, ਜੇ ਪ੍ਰਸਾਦ ਤੇਰੇ ਕਾਰਜ ਪੂਰੇ, ਤਿਸੈ ਜਾਨ ਮਨ ਸਦਾ ਹਜੂਰੇ, ਜੇ ਪ੍ਰਸਾਦ ਤੂੰ ਪਾਵੈ ਸਾਚ, ਰੇ ਮਨ ਮੇਰੇ ਤੂੰ ਤਾ ਸਿਉਰਾ, ਜੇ ਪ੍ਰਸਾਦ ਸਭ ਕੀ ਗਤ ਹੋਏ, ਨਾਨਕ ਜਾਪ ਜਪੈ ਜਪ ਸੋਏ, ਆਪ ਜਪਾਏ ਜਪੈ ਸੁਨਾਓ, ਆਪ ਗਾਵਾਏ ਸਵਰ ਗੁਣ ਗਾਓ, ਪ੍ਰਭ ਕਿਰਪਾ ਤੇ ਹੋਏ ਪ੍ਰਗਾਸ, ਪ੍ਰਭੂ ਦਇਆ ਤੇ ਕਮਲ ਵਿਗਾਸ, ਪ੍ਰਭ ਸੁ ਪ੍ਰਸੰਨ ਵਸੈ ਮਨ ਸੋਏ, ਪ੍ਰਭ ਦਇਆ ਤੇ ਮਤ ਉੱਤਮ ਹੋਏ, ਸਰਬ ਨਿਧਾਨ ਪ੍ਰਭ ਤੇਰੀ ਮਾਇਆ, ਭੁ ਕਛੂ ਨ ਕਿਨਹੂ ਲਾਇਆ, ਜਿਤ ਜਿਤ ਲਾਵੋ ਤਿਤ ਤਿਤ ਹਰ ਲਗ, ਜਿਚ ਜਿਤ ਲਾਵੋ ਤਿਤ ਲੱਗੈ ਹਰ ਨਾਥ, ਨਾਨਕਿਨ ਕਹਿ ਕਛੂ ਨਹਾਥ। ਸਲੋਕ ਅਗਮ ਅਗਾਧ ਪਾਰ ਬ੍ਰਹਮ ਸੋਏ, ਜੋ ਜੋ ਕਹੈ ਸੁਮੁਖਤਾ ਹੋਏ, ਸੁਨ ਮੀਤਾ ਨਾਨਕ ਬਿਨਵੰਤਾ, ਸਾਜਨਾ ਕੀ ਚਰਜ ਕਥਾ ਅਸ਼ਟਪਦੀ, ਸਾਧਕ ਸੰਗ ਮੁਖੋ ਜਲ ਹੋਤ, ਸਾਧ ਸੰਗ ਮਲ ਸਗਲੀ ਖੋਤ, ਸਾਧਕ ਸੰਗ ਮਿਟੈ ਅਭਿਮਾਨ, ਸਾਧਕ ਸੰਗ ਪ੍ਰਗਟੈ ਸੁਗਿਆਨ, ਸਾਧਕ ਸੰਗ ਗੁਜੈ ਪ੍ਰਭ ਨੇਰਾ, ਸਾਧ ਸੰਗ ਸਭ ਹੋਤ ਨਵੇਰਾ, ਸਾਧਕ ਸੰਗ ਪਾਏ ਨਾਮ ਰਤਨ, ਸਾਧਕ ਸੰਗ ਏਕ ਉਪਰ ਜਤਨ, ਸਾਧਕੀ ਮਹਿਮਾ ਵਰਨੈ ਕੌਣ ਪੁਰਾਣੀ, ਨਾਨਕ ਸਾਧਕ ਸੋਭਾ ਪ੍ਰਭਾ ਇਸਮਾਨੀ, ਸਾਧਕ ਸੰਗ ਗੁਚਰ ਮਿਲੈ,
ਸਾਧਕ ਸੰਗ ਸਦਾ ਪ੍ਰਫੁੱਲੈ, ਸਾਧਕ ਸੰਗਾਵੈ ਬਸਪੰਚਾ, ਸਾਧ ਸੰਗ ਅੰਮ੍ਰਿਤ ਰਸ ਪੁੰਚਾ, ਸਾਧ ਸੰਗ ਸਭ ਕੀ ਰੇਨ, ਸਾਧਕ ਸੰਗ ਮਨੋਹਰ ਬੈਨ, ਸਾਧਕ ਸੰਗ ਨਕਤ ਹੂੰ ਧਾਵੈ, ਸਾਧ ਸੰਗ ਸਥਿਤ ਮਨ ਪਾਵੈ, ਸਾਧਕ ਸੰਗ ਮਾਇਆ ਤੇ ਭਿੰਨ, ਸਾਧ ਸੰਗ ਨਾਨਕ ਪ੍ਰਭ ਸੁ ਪ੍ਰਸੰਨ, ਸਾਧ ਸੰਗ ਦੁਸ਼ਮਣ ਸਮੀਤ, ਸਾਧੂ ਕੈ ਸੰਗ ਮਹਾਪੁਨੀਤ, ਸਾਧ ਸੰਗ ਕਿਸਿਓ ਨਹੀਂ ਬੈਰ, ਸਾਧਕ ਸੰਗ ਨਾ ਵੀ ਗਾ ਪੈਰ, ਸਾਧਕ ਸੰਗ ਨਾ ਹੀ ਕੋ ਮੰਦਾ, ਸਾਧ ਸੰਗ ਜਾਨੀ ਪਰਮਾਨੰਦਾ, ਸਾਧਕ ਸੰਗ ਨਾ ਹੀ ਉਤਾਪ, ਸਾਧਕ ਸੰਗ ਤਜੈ ਸਵਿਆਪ, ਆਪੇ ਜਾਣੇ ਸਾਧ ਵਡਾਈ, ਨਾਨਕ ਸਾਧ ਪ੍ਰਭੂ ਬਨਿਆਈ, ਸਾਧਕ ਸੰਗ ਨ ਕਭੂ ਧਾਵੈ, ਸਾਧਕ ਸੰਗ ਸਦਾ ਸੁਖ ਪਾਵੈ, ਸਾਧ ਸੰਗ ਬਸਤਗੋ ਚਰਲੈ, ਸਾਧੂ ਕੈ ਸੰਗ ਅਜਰ ਸਹਿ, ਸਾਧਕ ਸੰਗ ਵਸੈ ਥਾਨ ਉੱਚੈ, ਸਾਧੂ ਕੈ ਸੰਗ ਮਹਿਲ ਪਹੁੰਚੈ, ਸਾਧਕ ਸੰਗ ਦਿੜੈ ਸਭ ਧਰਮ, ਸਾਧਕ ਸੰਗ ਕੇਵਲ ਪਾਰ ਬ੍ਰਹਮ, ਸਾਧਕ ਸੰਗ ਪਾਏ ਨਾਮ ਨਿਧਾਨ, ਨਾਨਕ ਸਾਧੂ ਕੈ ਕੁਰਬਾਨ, ਸਾਧਕ ਸੰਗ ਸਭ ਕੁਲ ਉਧਾਰੈ, ਸਾਧ ਸੰਗ ਸਾਜਨ ਬੀਜ ਕੁਟੰਬ ਨਿਸਾਰੈ, ਸਾਧੂ ਕੈ ਸੰਗ ਸੋ ਧਨ ਪਾਵੈ, ਜਿਸ ਧਨ ਤੇ ਸਭ ਕੋ ਵਰਸਾਵੈ, ਸਾਧ ਸੰਗ ਧਰਮ ਰਾਏ ਕਰੇ ਸੇਵਾ, ਸਾਧਕ ਸੰਗ ਸੁਭਾ ਸੁਰ ਦੇਵਾ, ਸਾਧੂ ਕੈ ਸੰਗ ਪਾਪ ਲਾਇਨ, ਸਾਧ ਸੰਗ ਅੰਮ੍ਰਿਤ ਗੁਣ ਗਾਇਨ, ਸਾਧਕ ਸੰਗ ਸਰਬ ਥਾਨ ਗਾਮੂ, ਨਾਨਕ ਸਾਧਕ ਸੰਗ ਸਫਲ ਜਨਾਮੂ, ਸਾਧਕ ਸੰਗ ਨਹੀਂ ਕਚਕਾਲ, ਦਰਸ਼ਨ ਭੇਟਤ ਹੋਤ ਨਿਹਾਲ, ਸਾਧਕ ਸੰਗ ਕਲੂਕਤ ਹਰੈ, ਸਾਧਕ ਸੰਗ ਨਰਕ ਪਰ ਹਰੈ, ਸਾਧਕ ਸੰਗ ਹਾਂ ਹਾਂ ਸੁਹੇਲਾ, ਸਾਧ ਸੰਗ ਬਿਛੜਤ ਹਰ ਮੇਲਾ, ਜੋ ਇੱਛੈ ਸੋਈ ਫਲ ਪਾਵੈ, ਸਾਧਕ ਸੰਗ ਨ ਬਿਰਥਾ ਜਾਵੈ, ਪਾਰ ਬ੍ਰਹਮ ਸਾਧ ਰਿਤ ਵਸੈ, ਨਾਨਕ ਉਦਰੈ ਸਾਧ ਸੁਨ ਰਸੈ, ਸਾਧਕ ਸੰਗ ਸੁਨੋ ਹਰ ਨਾਉ, ਸਾਧ ਸੰਗ ਹਰ ਕੇ ਗੁਣ ਗਾਉ, ਸਾਧਕ ਸੰਗ ਨਮਨ ਤੇ ਬਿਸਰੈ, ਸਾਧ ਸੰਗ ਸਰ ਪਰ ਨਿਸਤਰੈ, ਸਾਧਕ ਸੰਗ ਲੱਗਿਆ ਭਰਮ ਮਿੱਠਾ, ਸਾਧੂ ਕੈ ਸੰਗ ਘਟ ਘਟ ਡਿੱਠਾ, ਸਾਧ ਸੰਗ ਭਇ ਆਗਿਆਕਾਰੀ, ਸਾਧ ਸੰਗਤ ਭਈ ਹਮਾਰੀ, ਸਾਧਕ ਸੰਗ ਮਿਟੇ ਸਵਰੋਗ, ਨਾਨਕ ਸਾਧ ਭੇਟੇ ਸੰਜੋਗ, ਸਾਧ ਕੀ ਮਹਿਮਾ ਭੇਦ ਨਾ ਜਾਣੈ, ਜੀਤਾ ਸੁਣੈ ਤਿੱਤਾ ਵਖਿਆਨੈ, ਸਾਧ ਗੁਪਮਾ ਤੇ ਉਗੁਣ ਤੇ ਦੂਰ, ਸਾਧ ਗੁਪਮਾ ਰਹੀ ਭਰਪੂਰ, ਸਾਧਕ ਸੋਭਾ ਕਾ ਨਾ ਹੀ ਅੰਤ, ਸਾਧਕ ਸੋਭਾ ਸਦਾ ਬੇਅੰਤ, ਸਾਧਕ ਸੋਭਾ ਉੱਚ ਤੇ ਉੱਚੀ, ਸਾਧਕ ਸੋਭਾ ਮੂਛ ਤੇ ਮੂਚੀ, ਸਾਧਕ ਸੋਭਾ ਸਾਧ ਬਨਿਆਈ, ਨਾਨਕ ਸਾਧ ਪ੍ਰਭੇਦ ਨ ਪਾਈ, ਸਲੋਕ ਮਨ ਸਾਚਾ ਮੁਖ ਸਾਚਾ ਸੋਏ, ਅਵਰ ਨ ਭੇਖੈ ਕਿਸ ਬਿਨ ਕੋਏ, ਨਾਨਕੇ ਲੱਛਣ ਬ੍ਰਹਮ ਗਿਆਨੀ ਹੋਏ, ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮੈਂ ਕਮਲ ਅਲੇਪ, ਬ੍ਰਹਮ ਗਿਆਨੀ ਸਦਾ ਨਿਰਦੋਖ, ਜੈਸੇ ਸੂਰ ਸਰਬ ਕੋ ਸੋਕ, ਬ੍ਰਹਮ ਗਿਆਨੀ ਕੈ ਦ੍ਰਿਸ਼ ਸਮਾਨ, ਜੈਸੇ ਰਾਜ ਰੰਗ ਕੋ ਲਾਗੈ ਤੁਲ ਭਵਾਨ, ਬ੍ਰਹਮ ਗਿਆਨੀ ਕੈ ਧੀਰਜ ਏਕ, ਜਿਉਂ ਬਸਦਾ ਕੋ ਖੋਦੈ ਕੋ ਚੰਦਨ ਲੇਪ, ਬ੍ਰਹਮ ਗਿਆਨੀ ਕਾ ਇਹ ਗੁਨਾਉ, ਨਾਨਕ ਜੋ ਭਾਵਕ ਕਾ ਸਹਿ ਸੁਭਾਉ, ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ, ਜੈਸੇ ਮੈਲ ਨ ਲਾਗੈ ਜਲਾ, ਬ੍ਰਹਮ ਗਿਆਨੀ ਕੈ ਮਨ ਹੋਏ ਪ੍ਰਗਾਸ, ਜੈਸੇ ਧਾਰੂ ਪਰੇ ਆਕਾਸ਼, ਬ੍ਰਹਮ ਗਿਆਨੀ ਕੈ ਮਿੱਤਰ ਸਤਰ ਸਮਾਨ, ਬ੍ਰਹਮ ਗਿਆਨੀ ਕੈ ਨਾਹੀ ਅਭਿਮਾਨ, ਬ੍ਰਹਮ ਗਿਆਨੀ ਉੱਚ ਤੇ ਉੱਚਾ ਮਨੇ ਆਪਣਾ ਹੈ ਸਭ ਤੇ ਨੀਚਾ, ਬ੍ਰਹਮ ਗਿਆਨੀ ਸੇ ਜਨ ਭਏ ਨਾਨਕ ਜਿਨ ਪ੍ਰਭਿਆਪ ਕਰੇ, ਬ੍ਰਹਮ ਗਿਆਨੀ ਸਗਲ ਗਿਰੀ ਨਾਥ ਰਸ, ਬ੍ਰਹਮ ਗਿਆਨੀ ਚੀਨਾ, ਬ੍ਰਹਮ ਗਿਆਨੀ ਕੀ ਸਭ ਉੱਪਰ ਮਾਇਆ, ਬ੍ਰਹਮ ਗਿਆਨੀ ਤੇ ਕਿਛ ਬੁਰਾ ਨਾ ਭਇਆ, ਬ੍ਰਹਮ ਗਿਆਨੀ ਸਦਾ ਸਮਦਰਸੀ, ਬ੍ਰਹਮ ਗਿਆਨੀ ਕੀ ਤੇ ਸਮ੍ਰਿਤ ਵਰਸੀ, ਬ੍ਰਹਮ ਗਿਆਨੀ ਬੰਧਨ ਤੇ ਮੁਕਤਾ, ਬ੍ਰਹਮ ਗਿਆਨੀ ਕੀ ਨਿਰਮਲ ਯੁਗਤਾ, ਬ੍ਰਹਮ ਗਿਆਨੀ ਕਾ ਭੋਜਨ ਗਿਆਨ, ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ, ਬ੍ਰਹਮ ਗਿਆਨੀ ਕੋ ਪ੍ਰਯਾਸ, ਬ੍ਰਹਮ ਗਿਆਨੀ ਕਾ ਨਹੀਂ ਬਿਨਾਸ, ਬ੍ਰਹਮ ਗਿਆਨੀ ਕੈ ਗਰੀਬੀ ਸਮਾਹ, ਬ੍ਰਹਮ ਗਿਆਨੀ ਪਰ ਉਪਕਾਰ ਉਮਾਹ, ਬ੍ਰਹਮ ਗਿਆਨੀ ਕੈ ਨਾਹੀ ਧੰਦਾ, ਬ੍ਰਹਮ ਗਿਆਨੀ ਲੈ ਧਾਵਤ ਬੰਦਾ, ਬ੍ਰਹਮ ਗਿਆਨੀ ਕੈ ਹੋਏ ਸੁਫਲਾ, ਬ੍ਰਹਮ ਗਿਆਨੀ ਸੁਫਲ ਫਲਾ, ਬ੍ਰਹਮ ਗਿਆਨੀ ਸੰਗ ਸਗਲ ਉਧਾਰ, ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ, ਬ੍ਰਹਮ ਗਿਆਨੀ ਕੈ ਕੈ ਰੰਗ, ਬ੍ਰਹਮ ਗਿਆਨੀ ਕੈ ਬਸੈ ਪ੍ਰਭ ਸੰਗ, ਬ੍ਰਹਮ ਗਿਆਨੀ ਕੈ ਨਾਮ ਆਧਾਰ, ਬ੍ਰਹਮ ਗਿਆਨੀ ਕੈ ਨਾਮ ਪਰਵਾਰ, ਬ੍ਰਹਮ ਗਿਆਨੀ ਸਦਾ ਸਦ ਜਾਗਤ, ਬ੍ਰਹਮ ਗਿਆਨੀ ਅਹੰਗ ਬੁੱਧ ਤਿਆਗਤ, ਬ੍ਰਹਮ ਗਿਆਨੀ ਕੈ ਮਨ ਪਰਮਾਨੰਦ, ਬ੍ਰਹਮ ਗਿਆਨੀ ਕੈ ਘਰ ਸਦਾ ਆਨੰਦ, ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ, ਨਾਨਕ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ, ਬ੍ਰਹਮ ਗਿਆਨੀ ਬ੍ਰਹਮ ਕਾ ਪਿਤਾ, ਬ੍ਰਹਮ ਗਿਆਨੀ ਇੱਕ ਸੰਗੀਤਾ, ਬ੍ਰਹਮ ਗਿਆਨੀ ਕੈ ਹੋਏ ਅਚਿੰਤ, ਬ੍ਰਹਮ ਗਿਆਨੀ ਕਾ ਨਿਰਮਲ ਮੰਤ, ਬ੍ਰਹਮ ਗਿਆਨੀ ਜਿਸ ਕਰੈ ਪ੍ਰਭਿਆਪ, ਬ੍ਰਹਮ ਗਿਆਨੀ ਕਾ ਬਿੜ ਪ੍ਰਤਾਪ, ਬ੍ਰਹਮ ਗਿਆਨੀ ਕਾ ਦਰਸ਼ ਬਿੜ ਭਾਗੀ ਪਾਈਐ, ਬ੍ਰਹਮ ਗਿਆਨੀ ਕੋ ਬਲ ਬਲ ਜਾਈਐ, ਬ੍ਰਹਮ ਗਿਆਨੀ ਕੋ ਖੋਜੈ ਮਹੇਸ਼ਵਰ, ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਵਰ, ਬ੍ਰਹਮ ਗਿਆਨੀ ਕੀ ਕੀਮਤ ਨਾਹੀ, ਬ੍ਰਹਮ ਗਿਆਨੀ ਕੈ ਸਗਲ ਮਨ ਮਾਹੇ, ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦ, ਬ੍ਰਹਮ ਗਿਆਨੀ ਕੋ ਸਦਾ ਦੇਸੁ, ਬ੍ਰਹਮ ਗਿਆਨੀ ਕਾ ਕਥਿਆ ਨ ਜਾਇਆ ਦਾਖਿਰ, ਬ੍ਰਹਮ ਗਿਆਨੀ ਸਰਬ ਕਾ ਠਾਕੁਰ, ਬ੍ਰਹਮ ਗਿਆਨੀ ਕੀ ਮਿਟ ਕੌਣ ਵਖਾਨੈ, ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ, ਬ੍ਰਹਮ ਗਿਆਨੀ ਕੰਤ ਨ ਪਾਰ, ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ,
ब्रह्म ज्ञानी सब सृष्ट का करता, ब्रह्म ज्ञानी सद जीव है नहीं मरता, ब्रह्म ज्ञानी मुक्त युग जी का दाता, ब्रह्म ज्ञानी पूर्ण पुरुष विदाता, ब्रह्म ज्ञानी अनाथ का नाथ, ब्रह्म ज्ञानी का सब ऊपर हाथ, ब्रह्म ज्ञानी का सगल कारु, ब्रह्म ज्ञानी आप निरंकारु, ब्रह्म ज्ञानी की शोभा ब्रह्म ज्ञानी बनी, नानक ब्रह्म ज्ञानी सर्व का तनी। श्लोक उरतार है जो अंतर नाम, सर्व में पिख है भगवान, निमख निमख ठाकुर नमस्कार है, नानको अपर सगल निस्तार है, अष्टपदी मिथ्या नाही रसना परस मन में प्रीत निरंजन दर्श।

ਨਾਮ ਜਪ ਲਿਆ ਤਾਂ ਕਿ ਉਪਮਾ ਕਹੀ ਨਾ ਜਾਏ। ਨਾਨਕ ਰਹਿਆ ਸਰਬ ਸਮਾਏ, ਪ੍ਰਭ ਬਖਸਿੰਦ ਪ੍ਰਭ ਬਖਸੰਦ ਦੀਨ ਦਿਆਲ, ਭਗਤ ਵਛਲ ਸਦਾ ਕਿਰਪਾਲ, ਅਨਾਥ ਨਾਥ ਗੋਬਿੰਦ ਗੋਪਾਲ, ਸਰਬ ਘਟਾ ਕਰਤ ਪ੍ਰਤਪਾਲ, ਆਦਿ ਗੁਰ ਕਾਰਨ ਕਰਤਾਰ, ਭਗਤ ਜਨਾ ਕੇ ਪ੍ਰਾਨ ਆਧਾਰ, ਜੋ ਜੋ ਜਪੈ ਸੋ ਹੋਏ ਪੁਨੀਤ, ਭਗਤ ਭਾਈ ਲਾਵੇ ਮਨਹੀਤ, ਹਮ ਨਿਰਗੁਣ ਯਾਰ ਨੀਚ ਅਜਾਨ, ਨਾਨਕ ਤੁਮਰੀ ਸਰਨ ਪੁਰਖ ਭਗਵਾਨ, ਸਰਬ ਬੈਕੁੰਠ ਮੁਕਤ ਮੋਖ ਪਾਏ, ਏਕ ਨਿਮਖ ਹਰ ਕੇ ਗੁਣ ਗਾਏ, ਅਨਿਕ ਰਾਜ ਭੋਗ ਵਡਿਆਈ, ਹਰ ਕੇ ਨਾਮ ਕੀ ਕਥਾ ਮਨ ਪਾਈ, ਬਹੁ ਭੋਜਨ ਕਾਪਰ ਸੰਗੀਤ, ਰਸਨਾ ਜਪਤੀ ਹਰ ਹਰ ਨੀਤ, ਭਲੀ ਸੁ ਕਰਨੀ ਸੋਭਾ ਧਨਵੰਤ, ਹਿਰਦੇ ਬਸੇ ਹਿਰਦੈ ਬਸੇ ਪੂਰਨ ਗੁਰਮੰਤ, ਸਾਧ ਸੰਗ ਪ੍ਰਭ ਦੇਹੋ ਨਿਵਾਸ, ਸਰਬ ਸੁਖ ਨਾਨਕ ਪ੍ਰਗਾਸ, ਲੋਕ ਸਰਗੁਣ ਨਿਰਗੁਣ।

ਪਾਈ ਸੇਵਕਾਉ ਸੇਵਾ ਬਣਿਆਈ ਹੁਕਮ ਬੂਝ ਪਰਮ ਪਦ ਪਾਈ ਇਸਤੇ ਉੱਪਰ ਨਹੀਂ ਵਿਚਾਰ ਜਾ ਕੈ ਮਨ ਵਸਿਆ ਨਿਰੰਕਾਰ ਬੰਧਨ ਤੋਰ ਭਏ ਨਿਰਵੈਰ ਅੰਨ ਦਿਨ ਪੂਜੈ ਗੁਰ ਕੇ ਪੈਰ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪਹਿ ਮੇਲੇ ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਵੋ ਪ੍ਰਪਰਮਾਨੰਦ ਰਾਮ ਨਾਮ ਤਤ ਕਰੋ ਵਿਚਾਰ ਦੁਰਲਭ ਦੇਹ ਕਾ ਕਰੋ ਉਧਾਰ ਅੰਮ੍ਰਿਤ ਬਚਨ ਹਰ ਕੇ ਗੁਣ ਗਾਓ ਪ੍ਰਾਨ ਤਰਨ ਕਾ ਹੈ ਸੁਆਓ ਆਠ ਪਹਿਰ ਪ੍ਰਭਿਕ ਹੁਨੇਰਾ ਮਿਟੈ ਗਿਆਨ ਬਿਨ ਸਹਿ ਅੰਧੇਰਾ ਸੁਨ ਉਪਦੇਸ਼ ਹਿਰਦੈ ਬਸਾਵੋ ਮਨ ਇੱਛੇ ਨਾਨਕ ਫਲ ਪਾਵੋ ਹਲਤ ਪਲਤ ਦੁਇ ਲਿਹੋ ਸੁਆ ਰਾਮ ਨਾਮ ਅੰਤਰ ਉਰਧਾਰ ਪੂਰੇ ਗੁਰ ਕੀ ਪੂਰੀ ਦਿਖਿਆ ਜਿਸ ਮਨ ਵਸੈ ਤੇ ਸਾਚ ਪ੍ਰੀਖਿਆ ਮੰਤਰ ਨਾਮ ਜਪੋ ਲਿਬਲਾਏ ਦੁਖ ਦਰਦ ਮਨ ਤੇ ਪਹੁ ਜਾਏ ਸਚ ਵਾਪਾਰ ਕਰੋ ਵਾਪਾਰੀ ਦਰਗਹਿ ਨਿਬਹਿ ਖੇਪਤ ਮਾਰੀ ਏਕਾ ਟੇਕ ਰੱਖੋ ਮਨ ਬਾਹੇ ਨਾਨਕ ਬੌਰ ਨਾਇਆ ਵਹਿ ਜਾਏ ਤਿਸਤੇ ਦੂਰ ਕਾਹ ਕੋ ਜਾਏ ਉਭਰੈ ਰੱਖ ਨਹਾਰ ਧਿਆਏ ਨਿਰਭਉ ਜਪੈ ਸਗਲ ਭਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ਜਿਸ ਪ੍ਰਭ ਰੱਖੈ ਤਿਸ ਨਾਹੀ ਦੂਖ ਨਾਮ ਜਪਤ ਮਨ ਹੋਵਤ ਸੂਖ ਚਿੰਤਾ ਜਾਏ ਮਿਟੈ ਅਹੰਕਾਰ ਤਿਸ ਜਨ ਪਉ ਕੋਇ ਨ ਪਹੁੰਚਨਹਾਰ ਸਿਰ ਉਪਰ ਠਾਡਾ ਗੁਰਸੂਰਾ ਨਾਨਕ ਤਾ ਕੇ ਕਾਰਜ ਪੂਰਾ ਮਤ ਪੂਰੀ ਅੰਮ੍ਰਿਤ ਜਾ ਕੀ ਦ੍ਰਿਸ਼ਟ ਦਰਸ਼ਨ ਪੇਖਤ ਉਧਰਤ ਸ੍ਰਿਸ਼ਟ ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ ਧਨ ਸੇਵਾ ਸੇਵਕ ਪ੍ਰਵਾਨ ਅੰਤਰ ਜਾਮੀ ਪੁਰਖ ਪ੍ਰਧਾਨ ਜਿਸ ਮਨ ਬਸੈ ਸੁਹੋਤ ਨਿਹਾਲ ਤਾਕੈ ਨਿਕਟ ਨਯਾਵਤ ਕਾਲ ਅਮਰ ਭੈ ਅਮਰਾ ਪਦ ਪਾਇਆ ਸਾਧ ਸੰਗ ਨਾਨਕ ਹਰਿ ਧਿਆਇਆ ਸਲੋਕ ਗਿਆਨੰਜਨ ਗੁਰਦੀਆ ਗਿਆਨ ਅੰਧੇਰ ਵਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਅਸ਼ਟਪਦੀ ਸੰਤ ਸੰਗੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾ ਲਾਗਾ ਮੀਠਾ ਸਗਲ ਸਮਗਰੀ ਇਕ ਸਕਟ ਮਾਹੇ ਅਨਿਕ ਰੰਗ ਨਾਨਾ ਦਿਸ਼ਟਾਹੇ ਨੌ ਨਿਦਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਵਿਸਰਾਮ ਸੁਨ ਸਮਾਦ ਅਨਹਤ ਨਾਦ ਕਹਿ ਨ ਜਾਈ ਚਰਜ ਵਿਸਮਾਦ ਤਿਨ ਦੇਖਿਆ ਜਿਸਾਪ ਦਿਖਾਏ ਨਾਨਕ ਤਿਸ ਜਨ ਸੋ ਜੀ ਪਾਏ ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਿਹਾ ਭਗਵੰਤ ਤਰਨ ਮਾਹੇ ਆਕਾਸ਼ ਪਿਆਲ ਸਰਬ ਲੋਕ ਪੂਰਨ ਪ੍ਰਤਪਾਲ ਬੰਦ ਤਿਨ ਪਰਬਤ ਹੈ ਪਾਰ ਬ੍ਰਹਮ ਜੈਸੀ ਆਗਿਆ ਤੈਸਾ ਧਰਮ ਪਾਉਣ ਪਾਣੀ ਬੈਸੰਤਰ ਮਾਹੀ ਚਾਰ ਕੁੰਟ ਦੈ ਤਿਸੇ ਸਮਾਹੀ ਤਿਸਤੇ ਭਿੰਨ ਨਹੀਂ ਕੋਠਾਉ ਗੁਰੂ ਪ੍ਰਸਾਦ ਨਾਨਕ ਸੁਖ ਪਾਓ ਵੇਦ ਪ੍ਰਾਣ ਸਿਮਰਤ ਮਹਿਦੇਕ ਸਸਿਅਰ ਸੂਰ ਨਖੇਤਰ ਮੈਂ ਏਕ ਬਾਣੀ ਪ੍ਰਭ ਕੀ ਸਭ ਕੋ ਬੋਲੈ ਆਪ ਡੋਲ ਨਾ ਕਬਹੂੰ ਡੋਲੈ ਸਰਬ ਕਲਾ ਕਰ ਖੇਲੈ ਖੇਲ ਮੋਲ ਨਾ ਪਾਈਐ ਗੁਣੈ ਅਮੋਲ ਸਰਬ

ਨਾਮ ਸਾਧ ਸੰਗ ਲੈਣ ਸੁਖ ਪ੍ਰਸੰਨ ਭਏ ਗੁਰਦੇਵ ਪੂਰਨ ਹੋਈ ਸੇਵ ਕੀ ਸੇਵ ਆਲ ਜੰਜਾਲ ਵਿਕਾਰ ਤੇ ਰਹਿਤੇ ਰਾਮ ਨਾਮ ਸੁਨ ਰਸਨਾ ਕਹਿਤੇ ਕਰ ਪ੍ਰਸਾਦ ਦਇਆ ਪ੍ਰਭਧਾਰੀ ਨਾਨਕ ਨਿਭੀ ਖੇਪ ਹਮਾਰੀ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਚੀਤ ਸੁਖਮਨੀ ਸਹਿਜ ਗੋਬਿੰਦ ਗੁਨਾਮ ਜਿਸ ਮਨ ਬਸੈ ਸੋ ਹੋਤ ਨਿਦਾਨ ਸਰਬ ਇੱਛਾ ਤਾ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਉਚ ਪਾਏ ਸਥਾਨ ਬਹੁਰ ਨਾ ਹੋਵੈ ਆਵਣ ਜਾਨ ਹਰ ਧਨ ਕਾਟ ਚਲੈ ਜਨ ਸੋਏ ਨਾਨਕ ਜਿਸੈ ਪ੍ਰਾਪਤ ਹੋਏ ਖੇਮ ਸ਼ਾਂਤ ਰਿਤ ਨਵ ਨਿਤ ਬੁੱਧ ਗਿਆਨ ਸਰਬ ਤਹਿ ਸਿੱਧ ਵਿਦਿਆ ਤਪ ਯੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉੱਤਮ ਇਸਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕਹਿਮਤ ਸਗਲ ਤੇ ਉਦਾਸ ਸੁੰਦਰ ਚਤੁਰ ਤਤ ਕਾ ਬੇਤਾ ਸਮਦਰਸੀ ਇਕ ਦ੍ਰਿਸ਼ਟੇਤਾ ਇਹ ਫਲ ਤਿਸ ਜਨ ਕੈ ਮੁਖ ਭਨੇ ਗੁਰੂ ਨਾਨਕ ਨਾਮ ਬਚਨ ਮਨ ਸੁਨੇ ਇਹੋ ਨਿਧਾਨ ਜਪੈ ਮਨ ਕੂਏ ਸਭ ਜੁਗ ਮਹਿ ਤਾ ਕੀ ਗਤ ਹੋਏ।

ਭੇਦ ਸੁਣਾਏ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਾਏ ਦੁੱਖ ਪਾਪ ਕਾ ਨਾਸ ਸੁਣਾਏ ਸੱਤ ਸੰਤੋਖ ਗਿਆਨ ਸੁਣਾਏ ਅੱਠ ਸੱਠ ਕਾ ਇਸਨਾਨ ਸੁਣਾਏ ਪੜ ਪੜ ਪਾਵੇ ਮਾਨ ਸੁਣਾਏ ਲਾਗੈ ਸਹਿਜ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਾਏ ਦੁੱਖ ਪਾਪ ਕਾ ਨਾਸ ਸੁਣਾਏ ਸਾਰਾ ਗੁਣਾ ਕੇ ਗਾਹ ਸੁਣਾਏ ਸੇਖ ਪੀਰ ਪਾਤਸ਼ਾਹ ਸੁਣਾਏ ਅੰਧੇ ਪਾਵੇ ਰਾਹ ਸੁਣਾਏ ਹਾਥ ਹੋਵੇ ਅਸਗਾਹ ਨਾਨਕ ਭਗਤਾਂ ਸਦਾ ਵਿਗਾਸ ਸੁਣਾਏ ਦੁੱਖ ਪਾਪ ਕਾ ਨਾਸ ਮੰਨੇ ਕੀ ਗੱਤ ਕਹੀ ਨਾ ਜਾਏ ਜੇ ਕੋ ਕਹੈ ਪਿਛੈ ਪਛੋਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸੁਰਤ ਹੋਵੇ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਮੰਨੈ ਮੋਹਿ ਛੋਟਾ ਨਾ ਖਾਏ ਮੰਨੈ ਜਮ ਕੈ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਕ ਨਾ ਪਾਏ ਮੰਨੈ ਪਤ ਸਿਉ ਪ੍ਰਗਟ ਜਾਏ ਮੰਨੈ ਮਾਗ ਨਾ ਚੱਲੈ ਪੰਥ ਮੰਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਪਾਵੈ ਮੁਖ ਦੁਆਰ ਮੰਨੈ ਪਰਵਾਰੈ ਸਾਧਾਰ ਮੰਨੈ ਤਰੈ ਤਾਰੀ ਗੁਰ ਸਿੱਖ ਮੰਨੈ ਨਾਨਕ ਭਵੈ ਨਾ ਭੇਖੋ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਜ ਪਰਵਾਣ ਪੰਜ ਪ੍ਰਧਾਨ ਪੰਚੇ ਪਾਵਹਿ ਦਰਗਹਿ ਮਾਨ ਪੰਚੈ ਸੋਹੈ ਦਰ ਰਾਜਾਨ ਪੰਚਾਂ ਕਾ ਗੁਰ ਏਕ ਧਿਆਨ ਜੇ ਕੋ ਕਹੈ ਕਰੈ ਵਿਚਾਰ ਕਰਤੇ ਕੈ ਕਰਣੈ ਨਾਹੀ ਸੁਮਾਰ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ ਜੇ ਕੋ ਬੁਝੈ ਹੋਵੈ ਸਚਿਆਰ ਧਵਲੈ ਉੱਪਰ ਕੇਤਾ ਪਾਰ ਧਰਤੀ ਹੋਰ ਪਰੈ ਹੋਰ ਹੋਰ ਕਿਸ ਤੇ ਭਾਰ ਤਲੈ ਕਵਣ ਜੋਰ ਜੀ ਜਾਤ ਰੰਗਾਂ ਕੇ ਨਾਵ ਸਭਨਾ ਲਿਖਿਆ ਗੁੜੀ ਕਲਾਮ ਇਹੋ ਲੇਖਾ ਲਿਖ ਜਾਣੈ ਕੋਏ ਲੇਖਾ ਲਿਖਿਆ ਕੇਤਾ ਹੋਏ ਕੇਤਾ ਤਾਣ ਸੁਆਲਿਹੋ ਰੂਪ ਕੇਤੀ ਦਾਤ ਜਾਣੈ ਕੌਣ ਕੂਤ ਕੀਤਾ ਪਸਾਉ ਏਕੋ ਕਵਾਉ ਤਿਸ ਤੇ ਹੋਏ ਲੱਖ ਦਰੀਆਉ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੋ ਦਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਭਖ ਸਾਰ ਅਸੰਖ ਮੋਨ ਲਿਵ ਲਾਏ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵੜ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫੇਰਾਹੇ ਅਸੰਖ ਮਲੇਸ਼ ਮਲ ਭਾਖੋ ਖਾਹੇ ਅਸੰਖ ਨਿੰਦਕ ਸਿਰ ਕਰਹੇ ਭਾਰ ਨਾਨਕ ਨੀਚ ਕਹੈ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਭ ਅਸੰਖ ਥਾਵ ਅਗਮ ਅਗਮ ਅਸੰਖ ਲੋ ਅਸੰਖ ਕਾਹੇ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਯੋਗ ਵਖਾਣ ਜਿਨ ਇਹ ਲਿਖੇ ਤਿਸ ਸਿਰ ਨਾਹੇ ਜਿਵ ਫੁਰਮਾਏ ਤਿਵ ਤਿਵ ਪਾਹੇ ਜੇਤਾ ਕੀਤਾ ਤੇਤਾ ਨਾਉ ਵਿਣ ਨਾਵੈ ਨਾਹੀ ਕੋ ਥਾਉ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਧਨ ਦੇਹੇ ਪਾਣੀ ਧੋਤੈ ਉਤਰ ਸੋਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਐ ਉਹ ਧੋਏ
ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ।

ਆਵਹ ਜਾਹੋ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸੋ ਅਸਤ ਆਥ ਬਾਣੀ ਬਰਮਾਉ ਸਤ ਸੁਹਾਣ ਸਦਾ ਮਨ ਚਾਉ ਕਵਣ ਸੋ ਵੇਲਾ ਵਖਤ ਕਵਣ ਕਵਣ ਚਿਤ ਕਵਣ ਵਾਰ ਕਵਣ ਸੇ ਰੁਤੀ ਮਾਹ ਕਵਣ ਜਿਤ ਹੋਆ ਆਕਾਰ ਵੇਲ ਨਾ ਪਾਈਆ ਪੰਡਤੀ ਜੇ ਹੋਵੇ ਲੇਖ ਪੁਰਾਣ ਵਖਤ ਨਾ ਪਾਇਓ ਕਾ ਦੀਆ ਜੇ ਲਿਖਣ ਲੇਖ ਕੁਰਾਣ ਥਿਤ ਵਾਰ ਨਾ ਜੋਗੀ ਜਾਣੈ ਰੁਤ ਮਹਾ ਨਾ ਕੋਈ ਜਾ ਕਰਤਾ ਸਰਠੀ ਕਉ ਸਾਜੇ ਆਪੇ ਜਾਣੈ ਸੋਈ ਕਿਵ ਕਰ ਆਖਾ ਕਿਵ ਸਾਲਾਹੀ ਕਿਉ ਵਰਣੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪੋ ਜਾਣੈ ਅੱਗੇ ਗਇਆ ਨਾ ਸੋ ਹੈ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ ਓੜਕ ਓੜਕ ਭਾਲ ਥਕੇ ਵੇਦ ਕਹਿਣ ਇੱਕ ਵਾਤ ਸਹਿਸ ਅਠਾਰਾ ਕਹਿਣ ਕਤੇ ਬਾ ਅਸੁਲੂ ਇੱਕ ਧਾਤ ਲਿਖਾ ਹੋਏ ਤਾਂ ਲਿਖੀਐ ਲਿਖੈ ਹੋਏ ਵਿਨਾਸ਼ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਾਲਾਹੀ ਸਾਲਾਹੇ ਏਤੀ ਸੂਰਤ ਨਾ ਪਾਈਆ ਨਦੀਆਂ ਅਤੈ ਵਾਹ ਪਵੈ ਸਮੁੰਦ ਨਾ ਜਾਣੀਐ ਹੈ ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨੁ ਨਾ ਵਿਸਰੈ ਅੰਤ ਨਾ ਸਿਫਤੀ ਕਹਿਣ ਨਾ ਅੰਤ ਅੰਤ ਨਾ ਕਰਨੈ ਦੇਣ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾਵਾਰ ਅੰਤ ਕਾਰਣ ਕੀਤੇ ਬਿਲ ਲਾਹੇ ਤਾਂ ਕਿ ਅੰਤ ਨਾ ਪਾਏ ਜਾਹੇ ਇਹੋ ਅੰਤ ਨਾ ਜਾਣੈ ਕੋਏ ਬਹੁਤਾ ਕਹੀਐ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ ਇਹ ਵੜ ਉੱਚਾ ਹੋਵੈ ਕੋਏ ਤਿਸ ਉੱਚੇ ਕਉ ਜਾਣੈ ਸੋਏ ਜੇ ਵੜ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕਿਤੇ ਮੰਗੈ ਜੋਦ ਅਪਾਰ ਕਿਤੇ ਅਗਣਤ ਨਹੀਂ ਵਿਚਾਰ ਕਿਤੇ ਖੱਪ ਟੁੱਟੈ ਵੇਕਾਰ ਕਿਤੇ ਲੈ ਲੈ ਮੁਕਰ ਪਾਹੇ ਕਿਤੇ ਮੂਰਖ ਖਾਹੀ ਖਾਹੇ ਕਿਤਿਆਂ ਦੁੱਖ ਭੁੱਖ ਸਾਧ ਮਾਰ ਇਹ ਭੇਦਾਤ ਤੇਰੀ ਦਾਤਾਰ ਬੰਦ ਖਲਾਸੀ ਭਾਣੈ ਹੋਏ ਹੋਰ ਆਖ ਨਾ ਸਕੈ ਕੋਏ ਜੇ ਕੋ ਖਾਏ ਕੋ ਆਖਣ ਪਾਏ ਉਹ ਜਾਣੈ ਜੇਤੀਆ ਮੋਹੇ ਖਾਏ ਆਪੇ ਜਾਣੈ ਆਪੇ ਦੇ ਆਖੈ ਸੇ ਭੇਗੇ ਕੇ ਜਿਸਨੂੰ ਬਖਸੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀਏ ਅਮੁੱਲ ਭੰਡਾਰ ਅਮੁੱਲ ਆਵਹਿ ਅਮੁੱਲ ਲੈ ਜਾਹੇ ਅਮੁੱਲ ਭਾਏ ਅਮੁੱਲਾ ਸਮਾਹੇ ਅਮੁੱਲ ਧਰਮ ਅਮੁੱਲ ਦੀਵਾਣ ਅਮੁੱਲ ਤੁਲ ਅਮੁੱਲ ਪ੍ਰਵਾਣ ਅਮੁੱਲ ਬਖਸੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫੁਰਮਾਣ ਅਮੁੱਲੋ ਅਮੁੱਲ ਆਖਿਆ ਨ ਜਾਏ ਆਖ ਆਖ ਰਹੇ ਲਿਵਲਾਏ ਆਖ ਹੈ ਵੇਦ ਪਾਠ ਪੁਰਾਣ ਆਖ ਹੈ ਪੜੇ ਕਰਹਿ ਵਖਿਆਣ ਆਖ ਹੈ ਬਰਮੇ ਆਖ ਹੈ ਇੰਦ ਆਖ ਹੈ ਗੋਪੀ ਤੈ ਗੋਵਿੰਦ ਆਖ ਹੈ ਈਸਰ ਆਖ ਹੈ ਸਿੱਧ ਆਖ ਹੈ ਕੀਤੇ ਕੀਤੇ ਬੁੱਧ ਆਖ ਹੈ ਦਾਨਵ ਆਖ ਹੈ ਦੇਵ ਆਖ ਹੈ ਸੁਰ ਨਰ ਮੁਨ ਜਨ ਸੇਵ ਕਿਤੇ ਆਖ ਹੈ ਆਖਣ ਪਾਹੇ ਕਿਤੇ ਕਹਿ ਕਹਿ ਉਠ ਉਠ ਜਾਹੇ ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੋ ਹੈ ਕੇਈ ਕੇ ਜੇਵੜ ਭਾਵੈ ਤੇਵੜ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾੜ ਤਾਂ ਲਿਖੀਐ ਸਿਰ ਗਾਵਾਰ ਗਵਾਰ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਨਾਦ ਅਨੇਕ ਅਸੰਖਾ ਕਿਤੇ ਵਾਵਣ ਹਾਰੇ ਕਿਤੇ ਰਾਗ ਪਰੀ ਸਿਉ ਕਹੀਨ ਕਿਤੇ ਗਾਵਣ ਹਾਰੇ ਗਾਵਹਿ ਤੁਹਨੂੰ ਪਾਉਣ ਪਾਣੀ ਬਹਿ ਸੰਤਰ ਗਾਵਹਿ ਰਾਜਾ ਧਰਮ ਦੁਆਰੇ ਗਾਵਹਿ ਚਿਤ ਗੁਪਤ ਲਿਖ ਜਾਣਾ ਹੈ ਲਿਖ ਲਿਖ ਧਰਮ ਵਿਚਾਰੇ ਗਾਵਹਿ ਈਸਰ ਬਰਮਾ ਦੇਵੀ ਸੋਹਨ ਸਦਾ ਸੁਵਾਰੇ
ਗਾਵਹਿ ਇੰਦ ਇੰਦਾਸਣ ਬੈਠੇ ਦੇਵਤਿਆਂ ਦਰ ਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਤ ਪੜਨ ਰਖੀ ਸਰ ਜੁਗ ਜੁਗ ਵੇਦਾ ਨਾਲੇ ਗਾਵੈ ਮੋਹਣੀਆਂ ਮਨ ਮੋਹਨ ਸੁਰਗਾ ਮਸ਼ ਪਾਇਆਲੇ ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵਹਿ ਜੋਤ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਤਾਰੇ ਸੇਈ ਤੁਧ ਨੋ ਗਾਵਹਿ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਚੇਤਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਾਚੋ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰ ਸੀ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹੋ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਾਤ ਝੋਲੀ ਧਿਆਨ ਕੀ ਕਰਹਿ ਬਿਭੂਤ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ਼ ਤਿਸੈ ਆਦੇਸ਼ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਇਆ ਭੰਡਾਰਣ ਘਟ ਘਟ ਵਾਜਹਿ ਨਾਦ ਆਪ ਨਾਥ ਨਾਥੀ ਸਭ ਜਾਕੀ ਰਿਦ ਸਿਧ ਅਵਰਾ ਸਾਧ ਸੰਜੋਗ ਵਿਜੋਗ ਦੋਏ ਕਾਰ ਚਲਾਵਹਿ ਲਿਖੇ ਆਵਹਿ ਭਾਗ ਆਦੇਸ਼ ਤਿਸੈ ਆਦੇਸ਼ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸੋ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਣ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਬਾਣ ਜਿਵ ਤੇ ਸੁਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਣ ਉਹ ਵੇਖੈ ਉਹਨਾਂ ਨਦਰ ਨਾ ਆਵੈ ਬਹੁਤਾ ਇਹੋ ਵਿਡਾਣ ਆਦੇਸ਼ ਤਿਸੈ ਆਦੇਸ਼ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਆਸਣ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਤਿਸੈ ਆਦੇਸ਼ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਇੱਕ ਦੂਜੀ ਬਹੁ ਲੱਖ ਹੋਹੇ ਲੱਖ ਹੋਵੇ ਲੱਖ ਵੀਸ ਲੱਖ ਲੱਖ ਗੇੜਾ ਆਖੀਐ ਹੈ ਏਕ ਨਾਮ ਜਗਦੀਸ਼ ਏਤ ਰਾਹੇ ਪਤ ਪਵੜੀਆਂ ਚੜੀਐ ਹੋਏ ਇਕੀਸ ਸੁਣ ਗਲਾਂ ਆਕਾਸ਼ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ਆਖਣ ਜੋਰ ਚੁਪੈ ਨਹਿ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਹਿ ਜੋਰ ਜੋਰ ਨਾ ਰਾਜਮਾਲ ਮਨ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਨ ਪੰਚ ਪ੍ਰਵਾਣ ਨਦਰੀ ਕਰਮ ਪਵੈ ਨਿਸਾਨ ਕੱਚ ਪਕਾਈ ਉਥੈ ਪਾਏ ਨਾਨਕ ਗਇਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਪਵਨ ਪਾਣੀ ਵੈ ਸੰਤਰ ਕੇਤੇ ਕਾਨ ਮਹੇਸ਼ ਕੇਤੇ ਬਰਮੇ ਘਾੜਤ ਘੜੀਐ ਰੂਪ ਰੰਗ ਕੇ ਵੇਸ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਤੂੰ ਉਪਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ ਦਾਨਵ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਿਰਿੰਦ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੈ ਨਾਦ ਬਿਨੋਦ ਕੋਟ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿੱਥੈ ਘਾੜਤ ਘੜੀਐ ਬਹੁਤ ਅਨੂਪ ਤਾ ਕੀਆਂ ਗੱਲਾਂ ਤਥੀਆਂ ਨਾ ਜਾਹੇ ਜੇ ਕੋ ਕਹਿ ਪਿਛੈ ਪਛੋਤਾਏ
तिथे घड़िया सूरत मत मन बुद्ध तिथे घड़िया सुरां सिद्धां की सुध कर्म खंड की बाणी जोर तिथे होर ना कोई होर तिथे जोद महाबल सूर तिन में राम रहया भरपूर तिथे सीतो सीता महिमा माहे ताके रूप ना कथने जाहे ना उहे मरहे ना ठागे जाहे जिन कै राम वसै मन माहे तिथे भगत वसै के लू करै आनंद सच्चा मन सोए सच खंड वसै निरंकार कर कर वेखै नदर निहाल तिथै खंड मंडल वर भंड जे को कथा है ता अंत न अंत तिथै लो लो आकार जीव जीव हुकम तिवै तिवकार वेखै विकसै कर विचार नानक कथना करड़ा सार जत पहारा धीरज सुनियार अहरण मत वेद हथियार पहु खला अगन तपताओ भांडा पाओ अमृत तित ताल घड़ी है शब्द सची टकसाल जिन कौ नदर कर्म तिनकार नानक नदरी नदर निहाल सलोक पवन गुरु पाणी पिता माता धरत महत दिवस रात दोए दाई दाया खेलै सगल जगत चंगे आईया बुरे आईया वाचै धर्म हदूर करमी आपो अपने के नेड़ै के दूर जिनी नाम ते आया गए मसकत काल नानक ते मुख उजलै केती छुटी नाल जिनी नाम ते आया गए मसकत काल नानक ते मुख उजले केती छुटी नाल वाहिगुरु जी का खालसा वाहिगुरु जी की फतेह एक ओंकार सतगुरु प्रसाद श्री वाहिगुरु जी की फतेह जाप श्री मुख वाक पातशाही दसवीं शपै छंद त्वा प्रसाद चक्र चेहन अर बरन जात अर पात नहन जेह रूप रंग अर रेख पेख को कह न सकत केह अचल मूरत अनुभव प्रकाश अमितोज कही जय कूट इंद्र इंद्राण साहि सहान गणि जय त्रिपवन महीप सुर नर असुर नेत नेत बान तृण कहत व सर्वनाम कथै कवन कर्म नाम बरनत सुमत भुजंग प्रयात छंद नमस्तवंग अकाले नमस्तवंग कृपाले नमस्तंग अरूपे नमस्तंग अनूपे नमस्तंग अपेखे नमस्तंग अलेखे नमस्तंग अकाये नमस्तंग अजाये नमस्तंग अगंजे नमस्तंग अपंजे नमस्तंग अनामे नमस्तंग अठामे नमस्तंग अकर्मंग नमस्तंग अतर्मंग नमस्तंग अनामंग नमस्तंग अतामंग नमस्तंग अजीते नमस्तंग अपीते नमस्तंग अबाहे नमस्तंग अटाहे नमस्तंग अनिले नमस्तंग अनाते नमस्तंग अशेते नमस्तंग अगाते नमस्तंग अगंजे नमस्तंग अपंजे नमस्तंग उदारे नमस्तंग अपारे नमस्तंग सो एकाय नमस्तंग अनेकाय नमस्तंग अपूते नमस्तंग अजूपे नमस्तंग निरकर्मे नमस्तंग निरपरमे नमस्तंग निर्देशे नमस्तंग निरपेशे नमस्तंग निरनामे नमस्तंग निरकामे नमस्तंग निरताते नमस्तंग निरकाते नमस्तंग निरतूते नमस्तंग अपूते नमस्तंग अलोके नमस्तंग अशोके नमस्तंग निरतापे नमस्तंग अथापे नमस्तंग त्रिमाने नमस्तंग निधाने नमस्तंग अगाहे नमस्तंग अबाहे नमस्तंग त्रिवर्गे नमस्तंग असर्गे नमस्तंग प्रभोगे नमस्तंग सजोगे नमस्तंग अरंगे नमस्तंग अपंगे नमस्तंग अगम्ये नमस्तस्तरम्ये नमस्तंग जलासरे नमस्तंग निरासरे नमस्तंग अजाते नमस्तंग अपाते नमस्तंग अमजबे नमस्तस्त अजबे अदेसंग अदेसे नमस्तंग अपेसे नमस्तंग निरतामे नमस्तंग निर्बामे नमो सर्वकाले नमो सर्वदयाले नमो सर्वरूपे नमो सर्वभूपे नमो सर्वखापे नमो सर्वथापे नमो सर्वकाले नमो सर्वपाले नमस्तस्त देवै नमस्तंग अपेवै नमस्तंग अजन्मे नमस्तंग सुबन्मे नमो सर्वगौने नमो सर्वभौने नमो सर्वरंगे नमो सर्वभंगे नमो कालकाले नमस्तस्त दयाले नमस्तंग अवर्णे नमस्तंग अमरणे नमस्तंग जरारंग नमस्तंग कृतारंग नमो सर्वतन्धे नमो सत अबंधे नमस्तंग नरसाके नमस्तंग निर्वाके नमस्तंग रहीमे नमस्तंग करीमे नमस्तंग अनंते नमस्तंग महंते नमस्तस्त रागे नमस्तंग सुहागे
ਨਮੋ ਸਰਬ ਸੋਖਮ ਨਮੋ ਸਰਬ ਪੋਖਮ ਨਮੋ ਸਰਬ ਕਰਤਾ ਨਮੋ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਇਆਲੇ ਨਮੋ ਸਰਬ ਪਾਲੇ ਚਾਚਰੀ ਸ਼ੰਤ ਤੁਆ ਪ੍ਰਸਾਦ ਅਰੂਪ ਹੈ ਅਨੂਪ ਹੈ ਅਜੂ ਹੈ ਅਪੂ ਹੈ ਅਲੇਖ ਹੈ ਅਪੇਖ ਹੈ ਅਨਾਮ ਹੈ ਅਕਾਮ ਹੈ ਅਤੇ ਹੈ ਅਪੇ ਹੈ ਅਜੀਤ ਹੈ ਅਪੀਤ ਹੈ ਤ੍ਰਿਮਾਨ ਹੈ ਨਿਧਾਨ ਹੈ ਤ੍ਰਿਵਰਗ ਹੈ ਅਸਰਗ ਹੈ ਅਨਿਲ ਹੈ ਅਨਾਦ ਹੈ ਅਜੇ ਹੈ ਅਜਾਦ ਹੈ ਅਜਨਮ ਹੈ ਅਵਰਨ ਹੈ ਅਪੂਤ ਹੈ ਅਪਰਨ ਹੈ ਅਗੰਜ ਹੈ ਅਪੰਜ ਹੈ ਅਚੂਜ ਹੈ ਅਚੰਜ ਹੈ ਅਮੀਕ ਹੈ ਰਫੀਕ ਹੈ ਅਤੰਦ ਹੈ ਅਬੰਧ ਹੈ ਨਿਰਬੂਜ ਹੈ ਅਸੂਜ ਹੈ ਅਕਾਲ ਹੈ ਅਜਾਲ ਹੈ ਅਲਾਹ ਹੈ ਅਜਾਹ ਹੈ ਅਨੰਤ ਹੈ ਮਹੰਤ ਹੈ ਅਲੀਕ ਹੈ ਨਿਰਸਰੀਕ ਹੈ ਨਿਰਲੰਬ ਹੈ ਅਸੰਭ ਹੈ ਅਗਮ ਹੈ ਅਜਮ ਹੈ ਅਭੂਤ ਹੈ ਅਛੂਤ ਹੈ ਅਲੋਕ ਹੈ ਅਸ਼ੋਕ ਹੈ ਅਕਰਮ ਹੈ ਅਪਰਮ ਹੈ ਅਜੀਤ ਹੈ ਅਪੀਤ ਹੈ ਅਬਾਹ ਹੈ ਅਗਾਹ ਹੈ ਅਮਾਨ ਹੈ ਨਿਧਾਨ ਹੈ ਅਨੇਕ ਹੈ ਫਿਰ ਏਕ ਹੈ ਭੁਜੰਗ ਪ੍ਰਯਾਤ ਛੰਦ ਨਮੋ ਸਰਬਮਾਨੇ ਸਮਸਤੀ ਨਿਧਾਨੇ ਨਮੋ ਦੇਵ ਦੇਵੇ ਅਪੇਖੀ ਅਪੇਵੇ ਨਮੋ ਕਾਲ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗਾਉਣੇ ਨਮੋ ਸਰਬ ਪਾਉਣੇ ਅਨੰਗੀ ਅਨਾਥੇ ਨਰਸੰਗੀ ਪ੍ਰਮਾਥੇ ਨਮੋ ਭਾਨ ਪਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਪਾਨ ਪਾਨੇ ਨਮੋ ਬਾਦ ਬਾਦੇ ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਭੰਗੀ ਪ੍ਰਮਾਥੇ ਸਮਸਤੀ ਬਿਭੂਤੇ ਕਲੰਕੰ ਬਿਨਾ ਨੇ ਕਲੰਕੀ ਸਰੂਪੇ ਨਮੋ ਰਾਜ ਰਜਵੇਸ਼ਵਰੰ ਪਰਮ ਰੂਪੇ ਨਮੋ ਜੋਗ ਜੁਗਵੇਸ਼ਵਰੰ ਪਰਮ ਸਿੱਧੇ ਨਮੋ ਰਾਜ ਰਜਵੇਸ਼ਵਰੰ ਪਰਮ ਬ੍ਰਿਧੇ ਨਮੋ ਸ਼ਸਤ੍ਰ ਪਾਣੇ ਨਮੋ ਅਸਤ੍ਰ ਮਾਣੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਅਭੇਖੀ ਅਭਰਮੀ ਅਭੋਗੀ ਅਭੁਗਤੇ ਨਮੋ ਜੋਗ ਜੁਗਵੇਸ਼ਵਰੰ ਪਰਮ ਜੁਗਤੇ ਨਮੋ ਨਿਤ ਨਾਰਾਇਣੇ ਕਰੂਰ ਕਰਮੇ ਨਮੋ ਪ੍ਰੇਤ ਅਪ੍ਰੇਤ ਦੇਵੇ ਸੁਤ ਹਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸਾਹ ਸਾਹੰ ਨਮੋ ਭੂਪ ਭੂਪੇ ਨਮੋ ਦਾਨ ਦਾਨੇ ਨਮੋ ਮਾਨ ਮਾਨੇ ਨਮੋ ਰੋਗ ਰੋਗੇ ਨਮਸਤੰ ਇਸ਼ਨਾਨੰ ਨਮੋ ਮੰਤ੍ਰ ਮੰਤ੍ਰੰ ਨਮੋ ਯੰਤ੍ਰ ਯੰਤ੍ਰੰ ਨਮੋ ਇਸ਼ਟ ਇਸ਼ਟੇ ਨਮੋ ਤੰਤ੍ਰ ਤੰਤ੍ਰੰ ਸਦਾ ਸਚਿਦਾਨੰਦ ਸਰਵੰ ਪ੍ਰਣਾਸੀ ਅਨੂਪੇ ਅਰੂਪੇ ਸਮਸਤੰ ਨਿਵਾਸੀ ਸਦਾ ਸਿੱਧਦਾ ਬੁੱਧਦਾ ਬਿਰਦ ਕਰਤਾ ਅਦੋ ਉਰਦ ਅਰਧੰ ਅਗੰ ਓਗ ਹਰਤਾ ਪਰੰ ਪਰਮ ਪਰਮੇਸ਼ਵਰੰ ਪੁਰਸ਼ ਪਾਲੰ ਸਦਾ ਸਰਬਦਾ ਸਿੱਧਦਾਤਾ ਦਯਾਲੰ ਅਸ਼ੇਦੀ ਅਭੇਦੀ ਅਨਾਮੰ ਅਕਾਮੰ ਸਮਸਤੋ ਪਰਾਜੀ ਸਮਸਤਾਸਤ ਧਾਮੰ ਤੇਰਾ ਜੋਰ ਚਾਚਰੀ ਛੰਦ ਜਲੇ ਹੈ ਥਲੇ ਹੈ ਅਪੀਤ ਹੈ ਅਪੇ ਹੈ ਪ੍ਰਭੂ ਹੈ ਅਜੂ ਹੈ ਆਦੇਸ ਹੈ ਅਭੇਸ ਹੈ ਭੁਜੰਗ ਪ੍ਰਯਾਤ ਛੰਦ ਅਬਾਦੇ ਅਬਾਦੇ ਅਨੰਦੀ ਸਰੂਪੇ ਨਮੋ ਸਰਬਮਾਨੇ ਸਮਸਤੀ ਨਿਧਾਨੇ ਨਮਸਤਵੰ ਨਿਰਨਾਥੇ ਨਮਸਤਵੰ ਪ੍ਰਮਾਥੇ ਨਮਸਤਵੰ ਅਗੰਜੇ ਨਮਸਤਵੰ ਅਭੰਜੇ ਨਮਸਤਵੰ ਅਕਾਲੇ ਨਮਸਤਵੰ ਅਪਾਲੇ ਨਮੋ ਸਰਬਦੇਸੇ ਨਮੋ ਸਰਬਭੇਸੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸ਼ਾਹ ਸ਼ਾਹੇ ਨਮੋ ਮਾਹ ਮਾਹੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਖ ਰੋਖੇ ਨਮੋ ਸੋਖ ਸੋਖੇ ਨਮੋ ਸਰਬ ਰੋਗੇ ਨਮੋ ਸਰਬ ਭੋਗੇ ਨਮੋ ਸਰਬ ਜੀਤੰ ਨਮੋ ਸਰਬ ਪੀਤੰ ਨਮੋ ਸਰਬ ਗਿਆਨੰ ਨਮੋ ਪਰਮਤਾਨੰ ਨਮੋ ਸਰਬ ਮੰਤ੍ਰੰ ਨਮੋ ਸਰਬ ਜੰਤ੍ਰੰ ਨਮੋ ਸਰਬ ਦ੍ਰਿਸ਼ੰ ਨਮੋ ਸਰਬ ਕ੍ਰਿਸ਼ੰ ਨਮੋ ਸਰਬ ਰੰਗੇ ਤ੍ਰਿਭੰਗੀ ਅਨੰਗੇ ਨਮੋ ਜੀਵ ਜੀਵੰ ਨਮੋ ਬੀਜ ਬੀਜੇ ਅਖਿਜੇ ਅਭਿਜੇ ਸਮਸਤੰ ਪ੍ਰਸਿਜੇ ਕਿਰਪਾਲੰ ਸਰੂਪੇ ਕੁਕਰਮੰ ਪ੍ਰਣਾਸੀ ਸਦਾ ਸਰਬਦਾ ਰਿਦ ਸਿਧੰ ਨਿਵਾਸੀ ਚਰਪਟ ਛੰਦ ਤੁਆ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੇ ਅਚਲ ਭੋਗੇ ਅਚਲ ਰਾਜੇ ਅਟਲ ਸਾਜੇ ਅਖਲ ਧਰਮੰ ਅਲਖ ਕਰਮੰ ਸਰਬੰਗ ਦਾਤਾ ਸਰਬੰਗ ਗਿਆਤਾ ਸਰਬੰਗ ਭਾਨੇ ਸਰਬੰਗ ਮਾਨੇ ਸਰਬੰਗ ਪ੍ਰਾਣੰ ਸਰਬੰਗ ਪ੍ਰਾਣੰ ਸਰਬੰਗ ਭੁਗਤਾ ਸਰਬੰਗ ਜੁਗਤਾ ਸਰਬੰਗ ਦੇਵੰ ਸਰਬੰਗ ਭੇਵੰ ਸਰਬੰਗ ਕਾਲੇ ਸਰਬੰਗ ਪਾਲੇ ਰੁਆਲ ਛੰਦ ਤੁਆ ਪ੍ਰਸਾਦ ਆਦ ਰੂਪ ਅਨਾਦ ਮੂਰਤ ਅਜੋਨ ਪੁਰਖ ਅਪਾਰ ਸਰਬਮਾਨ ਤ੍ਰਿਮਾਨ ਦੇਵ ਆਪੇਵ ਆਦ ਉਦਾਰ ਸਰਬ ਪਾਲਕ ਸਰਬ ਕਾਲਕ ਸਰਬ ਕੋ ਪੂਨ ਕਾਲ ਯਤਰ ਤਤ੍ਰ ਬਿਰਾਜ ਹੀ ਅਵਧੂਤ ਰੂਪ ਰਿਸਾਲ ਨਾਮ ਠਾਮ ਨਾ ਜਾਤ ਜਾਕਰ ਰੂਪ ਰੰਗ ਨਾ ਰੇਖ ਆਦ ਪੁਰਖ ਉਦਾਰ ਮੂਰਤ ਅਜੋਨ ਆਦ ਅਸੇਖ ਦੇਸ ਔਰ ਨਾ ਭੇਸ ਜਾਕਰ ਰੂਪ ਰੇਖ ਨਾ ਰਾਗ ਯਤਰ ਤਤ੍ਰ ਦੇਸਾ ਵਿਸਾ ਹੋਏ ਫੈਲਿਓ ਅਨੁਰਾਗ ਨਾਮ ਕਾਮ ਬਹੀਨ ਪੇਖਤ ਤਾਮ ਹੂ ਨਹਿ ਜਾਹੇ ਸਰਬਮਾਨ ਸਰਬਤ੍ਰ ਮਾਨ ਸੁਦੈਵ ਮਾਨ ਤਤਾਹੇ ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲ ਅਖੇਲ ਖੇਲਨ ਅੰਤ ਕੋ ਫਿਰ ਏਕ ਦੇਵ ਭੇਵ ਨਾ ਜਾਨਹੀ ਜਿਹ ਬੇਦ ਔਰ ਕਤੇਵ ਰੂਪ ਰੰਗ ਨਾ ਜਾਤ ਪਾਤ ਸੋ ਜਾਨੇ ਕਹਿ ਜੇਬ ਤਾਤ ਮਾਤ ਨਾ ਜਾਤ ਜਾਕਰ ਜਨਮ ਮਰਨ ਬਹੀਨ ਚੱਕਰ ਵਕਰ ਫਿਰੈ ਚਤੁਰ ਚੱਕ ਮਾਨਹੀ ਪੁਰ ਤੀਨ
ਲੋਕ ਚੌਦਹ ਕੇ ਬਿਖੈ ਜਗ ਜਾਪਹੀ ਜਿਹ ਜਾਪ ਆਦ ਦੇਵ ਅਨਾਦ ਮੂਰਤ ਥਾਪਿਓ ਸਭੈ ਜਿਹ ਥਾਪ ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖ ਅਪਾਰ ਸਰਬ ਬਿਸਵ ਰਚਿਓ ਸੁਯੰਭਵ ਗੜਨ ਭੰਜਨ ਹਾਰ ਕਾਲਹੀਨ ਕਲਾ ਸੰਯੁਗਤ ਅਕਾਲ ਪੁਰਖ ਆਦੇਸ਼ ਧਰਮ ਧਾਮ ਸੋ ਪਰਮ ਰਹਿਤ ਅਭੂਤ ਅਲਖ ਅਭੇਸ ਅੰਗ ਰਾਗ ਨ ਰੰਗ ਜਾ ਕਹ ਜਾਤ ਪਾਤ ਨ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਤ ਦਾਇਕ ਕਾਮ ਆਪ ਰੂਪ ਅਮੀਕ ਅਨ ਉਸਤਤ ਏਕ ਪੁਰਖ ਅਵਧੂਤ ਗਰਭ ਗੰਜਨ ਸਰਬ ਭੰਜਨ ਆਦ ਰੂਪ ਅਸੂਤ ਅੰਗਹੀਨ ਅਭੰਗ ਅਨਾਤਮ ਏਕ ਪੁਰਖ ਅਪਾਰ ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਤਪਾਰ ਸਰਬ ਗੰਤਾ ਸਰਬ ਹੰਤਾ ਸਰਬ ਤੇ ਅਨਭੇਖ ਸਰਬ ਸ਼ਾਸਤ੍ਰ ਨ ਜਾਣਹੀ ਜਿਹ ਰੂਪ ਰੰਗ ਅਰ ਰੇਖ ਪਰਮ ਵੇਦ ਪੁਰਾਣ ਜਾ ਕਹਿ ਨੇਤ ਭਾਖਤ ਨਿਤ ਕੋਟ ਸਿਮਰਤ ਪੁਰਾਣ ਸ਼ਾਸਤ੍ਰ ਨ ਆਵਈ ਬਹੁ ਚਿਤ ਮਧੁਭਾਰ ਛੰਦ ਤੁਆ ਪ੍ਰਸਾਦ ਗੁਣਗਣ ਉਦਾਰ ਮਹਿਮਾ ਅਪਾਰ ਆਸਨ ਅਭੰਗ ਉਪਮਾ ਅਨੰਗ ਅਨਭਉ ਪ੍ਰਕਾਸ਼ ਨਿਸ ਦਿਨ ਅਨਾਸ ਆਜਾਨ ਬਾਹੁ ਸ਼ਾਹਾਨ ਸ਼ਾਹ ਰਾਜਾਨ ਰਾਜ ਪਾਨਾਨ ਪਹਨ ਦੇਵਾਨ ਦੇਵ ਉਪਮਾ ਮਹਾਨ ਇੰਦਰਾਨ ਇੰਦਰ ਬਾਲਾਨ ਬਾਲ ਰੰਕਾਨ ਰੰਕ ਕਾਲਾਨ ਕਾਲ ਅਨਭੂਤ ਅੰਗ ਆਪ ਅਭੰਗ ਗਤ ਮਿਤ ਅਪਾਰ ਗੁਣਗਨ ਉਦਾਰ ਮੁਨਗਨ ਪ੍ਰਣਾਮ ਨਿਰਭੈ ਨਿਕਾਮ ਅਤ ਦੂਤ ਪ੍ਰਚੰਡ ਮਿਤ ਗਤ ਅਖੰਡ ਆਲਿਸੈ ਕਰਮ ਅਦ੍ਰਿਸੈ ਧਰਮ ਸਰਬਾ ਪ੍ਰਣਾਢੈ ਅੰਡੰਡ ਬਾਢੈ ਚਾਚੀ ਛੰਦ ਤੁਆ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰਿਯੰ ਕਰਿਯੰ ਨਿਰਨਾਮੇ ਅਕਾਮੇ ਭੁਜੰਗ ਪ੍ਰਯਾਤ ਛੰਦ ਚਤੁਰ ਚੱਕਰ ਕਰਤਾ ਚਤੁਰ ਚੱਕਰ ਹਰਤਾ ਚਤੁਰ ਚੱਕਰ ਦਾਨੇ ਚਤੁਰ ਚੱਕਰ ਜਾਣੇ ਚਤੁਰ ਚੱਕਰ ਵਰਤੀ ਚਤੁਰ ਚੱਕਰ ਭਰਤੀ ਚਤੁਰ ਚੱਕਰ ਪਾਲੇ ਚਤੁਰ ਚੱਕਰ ਕਾਲੇ ਚਤੁਰ ਚੱਕਰ ਪਾਸੇ ਚਤੁਰ ਚੱਕਰ ਵਾਸੇ ਚਤੁਰ ਚੱਕਰ ਮਾਨਿਆ ਚਤੁਰ ਚੱਕਰ ਦਾਨਿਆ ਚਾਚਰੀ ਛੰਦ ਨ ਸਤ੍ਰੈ ਨ ਮਿੱਤ੍ਰੈ ਨ ਭਰਮੰ ਨ ਪਿੱਤ੍ਰੈ ਨ ਕਰਮੰ ਨ ਕਾਏ ਅਜਨਮੰ ਅਜਾਏ ਨ ਚਿੱਤ੍ਰੈ ਨ ਮਿੱਤ੍ਰੈ ਪਰੇ ਹੈ ਪਵਿੱਤ੍ਰੈ ਪ੍ਰਥੀਸੈ ਆਦਿਸੈ ਅਦ੍ਰਿਸੈ ਅਕ੍ਰਿਸੈ ਭਗਵਤੀ ਛੰਦ ਤੁਆ ਪ੍ਰਸਾਦ ਕਾਥਤੇ ਕੇ ਆਸ਼ੇਜ ਦੇਸੈ ਕੇ ਆ ਭਿਜ ਪੇਸੈ ਕੇ ਆ ਗੰਜ ਕਰਮੈ ਕੇ ਆ ਪੰਜ ਭਰਮੈ ਕੇ ਆ ਭਿਜ ਲੋਕੈ ਕੇ ਆ ਦਿਤ ਸੋਕੈ ਕੇ ਆ ਵਧੂਤ ਵਰਣੈ ਕੇ ਬੇਭੂਤ ਕਰਨੈ ਕੇ ਰਾਜੰ ਪ੍ਰਭਾਹੈ ਕੇ ਧਰਮੰ ਤੁਜਾ ਹੈ ਕੇ ਆਸੋਕ ਵਰਣੈ ਕੇ ਸਰਬਾ ਆਭਰਣੈ ਕੇ ਜਗਤੰ ਕਰਤੀ ਹੈ ਕੇ ਸ਼ਤਰੰ ਸ਼ਤਰੀ ਹੈ ਕੇ ਬ੍ਰਹਮੰ ਸਰੂਪੇ ਕੇ ਅਨਭਉ ਅਨੂਪੈ ਕੇ ਆਦ ਅਦੇਵ ਹੈ ਕੇ ਆਪ ਆਪੇਵ ਹੈ ਕੇ ਚਿਤਰੰਗ ਬੇਹੀਨੇ ਕੇ ਏਕ ਅਧੀਨੈ ਕੇ ਰੋਜ਼ੀ ਰਜ਼ਾ ਕਹਿ ਰਹੀ ਮੇਰੇ ਹੱਕ ਹੈ ਕੇ ਪਾਕ ਬੇਐਬ ਹੈ ਕੇ ਗੈ ਬੁਲ ਗੈਬ ਹੈ ਕੇ ਆਪ ਬੁਲ ਗੁਨਾਹ ਹੈ ਕੇ ਸ਼ਾਹਾਨ ਸ਼ਾਹ ਹੈ ਕੇ ਕਾਰਨ ਕੁਨਿੰਦ ਹੈ ਕੇ ਰੋਜ਼ੀ ਦਹਿੰਦ ਹੈ ਕੇ ਰਾਜ਼ਕ ਰਹੀਮ ਹੈ ਕੇ ਕਰਮੰ ਕਰੀਮ ਹੈ ਕੇ ਸਰਬੰ ਕਲੀ ਹੈ ਕੇ ਸਰਬੰ ਦਲੀ ਹੈ ਕੇ ਸਰਬਤਰ ਮਾਨਿਆ ਕੇ ਸਰਬਤਰ ਦਾਨਿਆ ਕੇ ਸਰਬਤਰ ਗਾਉਣਾ ਕੇ ਸਰਬਤਰ ਭਾਉਣਾ ਹੈ ਕੇ ਸਰਬਤਰ ਦੇਸਾ ਹੈ ਕੇ ਸਰਬਤਰ ਭੇਸਾ ਹੈ ਕੇ ਸਰਬਤਰ ਰਾਜਾ ਹੈ ਕੇ ਸਰਬਤਰ ਸਾਜਾ ਹੈ ਕੇ ਸਰਬਤਰ ਦੀਨਾ ਹੈ ਕੇ ਸਰਬਤਰ ਲੀਨਾ ਹੈ ਕੇ ਸਰਬਤਰ ਜਾਹੋ ਕੇ ਸਰਬਤਰ ਪਾਹੋ ਕੇ ਸਰਬਤਰ ਦੇਸਾ ਹੈ ਕੇ ਸਰਬਤਰ ਭੇਸਾ ਹੈ ਕੇ ਸਰਬਤਰ ਕਾਲਾ ਹੈ ਕੇ ਸਰਬਤਰ ਪਾਲਾ ਹੈ ਕੇ ਸਰਬਤਰ ਹੰਤਾ ਕੇ ਸਰਬਤਰ ਗੰਤਾ ਕੇ ਸਰਬਤਰ ਭੇਖੀ ਕੇ ਸਰਬਤਰ ਭੇਖੀ ਕੇ ਸਰਬਤਰ ਕਾਜਾ ਕੇ ਸਰਬਤਰ ਰਾਜਾ ਕੇ ਸਰਬਤਰ ਸੁਖ ਹੈ ਕੇ ਸਰਬਤਰ ਭੁੱਖ ਹੈ ਕੇ ਸਰਬਤਰ ਤ੍ਰਾਣੇ ਕੇ ਸਰਬਤਰ ਪ੍ਰਾਣੇ ਕੇ ਸਰਬਤਰ ਦੇਸਾ ਕੇ ਸਰਬਤਰ ਪੇਸਾ ਕੇ ਸਰਬਤਰ ਮਾਨਿਆ ਸਦੈਵੰ ਪ੍ਰਧਾਨਿਆ ਕੇ ਸਰਬਤਰ ਜਾਪਿਆ ਕੇ ਸਰਬਤਰ ਥਾਪਿਆ ਕੇ ਸਰਬਤਰ ਭਾਨੈ ਕੇ ਸਰਬਤਰ ਮਾਨੈ ਕੇ ਸਰਬਤਰ ਇੰਦ੍ਰੈ ਕੇ ਸਰਬਤਰ ਚੰਦ੍ਰੈ ਕੇ ਸਰਬੰ ਕਲੀਮੈ ਕੇ ਪਰਮੰ ਫਹੀਮੈ ਕੇ ਆਕਲ ਅਲਾਮੈ ਕੇ ਸਾਹਿਬ ਕਲਾਮੈ ਕੇ ਹੁਸਨਲ ਵਜੂ ਹੈ ਤਮਾਮਲ ਰਜੂ ਹੈ ਹਮੇ ਸੋ ਸਲਾਮੈ ਸਲੀਕਤ ਮੋਦਾਮੈ ਗਨੀਮਲ ਸਿਕਸਤਾ ਗਰੀਬਲ ਪਰਸਤਾ ਬਿਲੰਦਲ ਮਕਾਨਾ ਜ਼ਮੀਨ ਅਲ ਜ਼ਮਾਨੈ ਤਮੀਜ ਉਲ ਤਮਾਮੈ ਰਜ਼ੂਅਲ ਨਿਧਾਨੈ ਹਰੀਫ ਅਲ ਅਜ਼ੀਮੈ ਰਜ਼ਾਇਕ ਯਕੀਨੈ ਅਨੇਕ ਉਲ ਤਰੰਗ ਹੈ ਅਭੇਦ ਹੈ ਅਭੰਗ ਹੈ ਅਜੀਜ ਉਲ ਨਿਵਾਜ ਹੈ ਗਨੀਮਲ ਖਿਰਾਜ ਹੈ ਨਿਰੁਕਤ ਸਰੂਪ ਹੈ ਤ੍ਰਿਮੁਕਤ ਬਿਭੂਤ ਹੈ ਪ੍ਰਭੁਗਤ ਪ੍ਰਭਾ ਹੈ ਸੁਯੁਗਤ ਸੁਦਾ ਹੈ ਸਦੈਵੰ ਸਰੂਪ ਹੈ ਅਭੇਦੀ ਅਨੂਪ ਹੈ ਸਮਸਤ ਉਪਰਾਜ ਹੈ ਸਦਾ ਸਰਬ ਸਾਜ ਹੈ ਸਮਸਤ ਸਲਾਮ ਹੈ ਸਦੈਵਲ ਅਕਾਮ ਹੈ ਨਿਰਬਾਧ ਸਰੂਪ ਹੈ ਅਗਾਧ ਹੈ ਅਨੂਪ ਹੈ ਓ ਅੰਗ ਆਦ ਰੂਪੇ ਅਨਾਦ ਸਰੂਪੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਤਿਰਬਰਗੂੰ ਤ੍ਰਬਾਦੇ ਅਗੰਜੇ ਅਗਾਦੇ ਸੁਭੰਗ ਸਰਬ ਪਹਾਗੇ ਸੁਸਰਬਾ ਅਨੁਰਾਗੇ ਤ੍ਰਿਭੁਗਤ ਸਰੂਪ ਹੈ ਅਸ਼ਿਜ ਹੈ ਅਸ਼ੂਤ ਹੈ
ਕੀ ਨਰਕ ਪ੍ਰਣਾਸ਼ ਹੈ, ਪ੍ਰਿਥੀ ਉਲ ਪ੍ਰਵਾਸ ਹੈ, ਨਿਰੁਕਤ ਪ੍ਰਭਾ ਹੈ, ਸਦਾ ਵੰਦ ਸਦਾ ਹੈ, ਵਿਭੋਗਤ ਸਰੂਪ ਹੈ ਪਰ ਜੁਗਤ ਅਨੂਪ ਹੈ, ਨਿਰੁਕਤ ਸਦਾ ਹੈ, ਵਿਭੁਗਤ ਪ੍ਰਭਾ ਹੈ, ਅਨਉਕਤ ਸਰੂਪ ਹੈ ਪਰ ਜੁਗਤ ਅਨੂਪ ਹੈ, ਚਾਚਰੀ ਛੰਦ ਅਭੰਗ ਹੈ, ਅਨੰਗ ਹੈ, ਅਭੇਖ ਹੈ, ਅਲੇਖ ਹੈ, ਅਪਰਮ ਹੈ, ਅਕਰਮ ਹੈ, ਅਨਾਦ ਹੈ, ਜੁਗਾਦ ਹੈ, ਅਜੈ ਹੈ, ਅਭੈ ਹੈ, ਅਭੂਤ ਹੈ, ਅਤੂਤ ਹੈ, ਅਨਾਸ ਹੈ, ਉਦਾਸ ਹੈ, ਅਤੰਧ ਹੈ, ਅਬੰਧ ਹੈ, ਅਭਗਤ ਹੈ, ਵਿਰਕਤ ਹੈ, ਅਨਾਸ਼ ਹੈ, ਪ੍ਰਕਾਸ਼ ਹੈ, ਨਿਚਿੰਤ ਹੈ, ਸੁਨਿੰਤ ਹੈ, ਅਲਿਖ ਹੈ, ਅਦਿਖ ਹੈ, ਅਲੇਖ ਹੈ, ਅਭੇਖ ਹੈ, ਅਟਾਹ ਹੈ, ਅਗਾਹ ਹੈ, ਅਸੰਭ ਹੈ, ਅਗੰਭ ਹੈ, ਅਨਿਲ ਹੈ, ਅਨਾਦ ਹੈ, ਅਨਿਤ ਹੈ, ਸੁਨਿਤ ਹੈ, ਆਜਾਤ ਹੈ, ਆਜਾਦ ਹੈ, ਚਰਪਟ ਛੰਦ ਤਵਾ ਪ੍ਰਸਾਦ, ਸਰਬੰਹੰਤਾ, ਸਰਬੰਗੰਤਾ, ਸਰਬੰਖਿਆਤਾ, ਸਰਬੰਗਿਆਤਾ, ਸਰਬੰਹਰਤਾ, ਸਰਬੰਕਰਤਾ, ਸਰਬੰਪ੍ਰਾਣੰ, ਸਰਬੰਪ੍ਰਾਣੰ, ਸਰਬੰਕਰਮੰ, ਸਰਬੰਧਰਮੰ, ਸਰਬੰਯੁਕਤਾ, ਸਰਬੰਮੁਕਤਾ, ਰਸਾਵਲ ਛੰਦ ਤਵਾ ਪ੍ਰਸਾਦ, ਨਮੋ ਨਰਕ ਨਾਸੀ ਸਦੈਵੰ ਪ੍ਰਕਾਸ਼ੇ, ਅਨੰਗੰ ਸਰੂਪੇ, ਅਭੰਗੰ ਵਿਭੂਤੇ, ਪਰਮਾਤਮ ਪਰਮਾਥੇ ਸਦਾ ਸਰਬਸਾਥੇ, ਆਗਾਧ ਸਰੂਪੇ ਨਿਰਬਾਧ ਵਿਭੂਤੇ, ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ, ਨਿਰਭੰਗੀ ਸਰੂਪੇ ਸਰਬੰਗੀ ਅਨੂਪੇ, ਨਾ ਪੋਤਰੈ ਨਾ ਪੁੱਤਰੈ ਨਾ ਸਤਰੈ ਨਾ ਮਿੱਤਰੈ ਨਾ ਤਾਤੈ ਨਾ ਮਾਤੈ ਨਾ ਜਾਤੈ ਨਾ ਪਾਤੈ, ਨਿਰਸਾਕੰ ਸਰੀਕ ਹੈ, ਅਮਿਤੋ ਅਮੀਕ ਹੈ, ਸਦੈਵੰ ਪ੍ਰਭਾ ਹੈ, ਅਜੈ ਹੈ, ਅਜਾ ਹੈ, ਭਗਵਤੀ ਛੰਦ ਤਵਾ ਪ੍ਰਸਾਦ, ਕਿ ਜਾਹਰ ਜਹੂਰ ਹੈ, ਕਿ ਹਾਜ਼ਰ ਹਜੂਰ ਹੈ, ਹਮੇ ਸੁਲ ਸਲਾਮ ਹੈ, ਸਮਸੁਲ ਕਲਾਮ ਹੈ, ਕਿ ਸਾਹਿਬ ਦਿਮਾਗ ਹੈ, ਕਿ ਹੁਸਨਲ ਚਿਰਾਗ ਹੈ, ਕਿ ਕਾਮਲ ਕਰੀਮ ਹੈ, ਕਿ ਰਾਜਕ ਰਹੀਮ ਹੈ, ਕਿ ਰੋਜੀ ਦਹਿੰਦ ਹੈ, ਕਿ ਰਾਜਕ ਰਹਿੰਦ ਹੈ, ਕਰੀਮੁਲ ਕਮਾਲ ਹੈ, ਕਿ ਹੁਸਨਲ ਜਮਾਲ ਹੈ, ਗਨੀਮੁਲ ਖਿਰਾਜ ਹੈ, ਗਰੀਬੁਲ ਨਿਵਾਜ ਹੈ, ਹਰੀਫੁਲ ਸ਼ਿਕਾਨ ਹੈ, ਹਰਾਸੁਲ ਫਿਕਾਨ ਹੈ, ਕਲੰਕੰ ਪ੍ਰਣਾਸ ਹੈ, ਸਮਸਤੁਲ ਨਿਵਾਸ ਹੈ, ਅਗੰਜੁਲ ਗਨੀਮ ਹੈ, ਰਜ਼ਾਇਕ ਰਹੀਮ ਹੈ, ਸਮਸਤੁਲ ਜੁਬਾ ਹੈ, ਕਿ ਸਾਹਿਬ ਕਿਰਾ ਹੈ, ਕਿ ਨਰਕੰ ਪ੍ਰਣਾਸ ਹੈ, ਬਹਿਸਤੁਲ ਨਿਵਾਸ ਹੈ, ਕਿ ਸਰਬੁਲ ਗੋਵਨ ਹੈ, ਹਮੇਸੁਲ ਰਵਨ ਹੈ, ਤਮਾਮੁਲ ਤਮੀਜ ਹੈ, ਸਮਸਤੁਲ ਅਜ਼ੀਜ਼ ਹੈ, ਪਰਮ ਪਰਮ ਈਸ ਹੈ, ਸਮਸੁਲ ਅਦੀਸ ਹੈ, ਅਦੇਸੁਲ ਅਲੇਖ ਹੈ, ਹਮੇਸੁਲ ਅਭੇਖ ਹੈ, ਜ਼ਮੀਨੁਲ ਜ਼ਮਾ ਹੈ, ਅਮੀਕੁਲ ਇਮਾ ਹੈ, ਕਰੀਮੁਲ ਕਮਾਲ ਹੈ, ਕਿ ਜੁਰਤ ਜਮਾਲ ਹੈ, ਕਿ ਅਚਲੰ ਪ੍ਰਕਾਸ਼ ਹੈ, ਕਿ ਅਮਿਤੋ ਸੁਭਾਸ ਹੈ, ਕਿ ਅਜਬ ਸਰੂਪ ਹੈ, ਕਿ ਅਮਿਤੋ ਵਿਭੂਤ ਹੈ, ਕਿ ਅਮਿਤੋ ਪਸਾ ਹੈ, ਕਿ ਆਤਮ ਪ੍ਰਭਾ ਹੈ, ਕਿ ਅਚਲੰ ਅਨੰਗ ਹੈ, ਕਿ ਅਮਿਤੋ ਅਭੰਗ ਹੈ, ਮਧੁਭਾਰ ਛੰਦ ਤਵਾ ਪ੍ਰਸਾਦ, ਮੁਨ ਮਨ ਪ੍ਰਣਾਮ, ਗੁਣ ਗਨ ਮੁਦਾਮ, ਅਰਬਰ ਅਗੰਜ, ਹਰ ਨਰ ਪ੍ਰਭਾਂਜ, ਅਨਗਨ ਪ੍ਰਣਾਮ, ਮੁਨ ਮਨ ਸਲਾਮ, ਹਰ ਨਰ ਅਖੰਡ, ਵਰਨਰ ਅਮੰਡ, ਅਨੁਭਵ ਅਨਾਸ, ਮੁਨ ਮਨ ਪ੍ਰਕਾਸ਼, ਗੁਣ ਗਨ ਪ੍ਰਣਾਮ, ਜਲ ਥਲ ਮੁਦਾਮ, ਆਨ ਸ਼ੇਜ ਅੰਗ, ਆਸਨ ਅਭੰਗ, ਉਪਮਾ ਅਪਾਰ, ਗਤ ਮਿਤ ਉਦਾਰ, ਜਲ ਥਲ ਅਮੰਡ, ਦਿਸ ਵਿਸ ਅਭੰਡ, ਜਲ ਥਲ ਮਹੰਤ, ਦਿਸ ਵਿਸ ਬੇਅੰਤ, ਅਨੁਭਵ ਅਨਾਸ, ਤ੍ਰਿਤ ਧਰ ਤੁਰਾਸ, ਆਜਾਨ ਬਾਹੋ ਏਕੈ ਸਦਾਹੋ, ਓਅੰਕਾਰ ਆਦਿ ਕਥਨੀ ਅਨਾਦ, ਖਲ ਖੰਡ ਖਿਆਲ, ਗੁਰਬਰ ਅਕਾਲ, ਘਰ ਘਰ ਪ੍ਰਣਾਮ, ਚਿਤ ਚਰਨ ਨਾਮ, ਅਨਸ਼ੇ ਜਗਾਤ, ਆਜ ਜਿਨਾ ਬਾਤ, ਅਨਝਾਂਜ ਗਾਤ, ਅਨਰੰਜ ਬਾਤ, ਅਨਟੁੱਟ ਭੰਡਾਰ, ਅਨਠਟ ਅਪਾਰ, ਅਡੀਟ ਧਰਮ, ਅਤ ਢੀਠ ਕਰਮ, ਅਣਬ੍ਰਣ ਅਨੰਤ, ਦਾਤਾ ਮਹੰਤ, ਹਰ ਬੋਲ ਮਨਾ ਛੰਦ, ਤੁਆ ਪ੍ਰਸਾਦ, ਕਰੁਣਾਲਯ ਹੈ, ਅਰਕਾਲਯ ਹੈ, ਖਲਖੰਡਨ ਹੈ, ਮਹਿਮੰਡਨ ਹੈ, ਜਗਤੇਸ਼ਵਰ ਹੈ, ਪਰਮੇਸ਼ਵਰ ਹੈ, ਕਲਕਾਰਨ ਹੈ, ਸਰਬ ਉਭਾਰਨ ਹੈ, ਧ੍ਰਿਤ ਕੇ ਧਰਨ ਹੈ, ਜਗ ਕੇ ਕਰਨ ਹੈ, ਮਨ ਮਾਨਯ ਹੈ, ਜਗ ਜਾਨਯ ਹੈ, ਸਰਬੰਭਰ ਹੈ, ਸਰਬੰਕਰ ਹੈ, ਸਰਬ ਪਾਸ ਹੈ, ਸਰਬਨਾਸ਼ ਹੈ, ਕਰੁਣਾਕਰ ਹੈ, ਵਿਸ਼ਵੰਬਰ ਹੈ, ਸਰਬੇਸ਼ਵਰ ਹੈ, ਜਗਤੇਸ਼ਵਰ ਹੈ, ਬ੍ਰਹਿਮੰਡਸ ਹੈ, ਕਲਖੰਡਸ ਹੈ, ਪਰਤੇ ਪਰ ਹੈ, ਕਰੁਣਾਕਰ ਹੈ, ਅਜਪਾ ਜਪ ਹੈ, ਅਥਪਾ ਥਪ ਹੈ, ਅਕਿਰਤਾਕ੍ਰਿਤ ਹੈ, ਅੰਮ੍ਰਿਤਾਮ੍ਰਿਤ ਹੈ, ਅੰਮ੍ਰਿਤਾਮ੍ਰਿਤ ਹੈ, ਕਰੁਣਾਕ੍ਰਿਤ ਹੈ, ਅਕ੍ਰਿਤਾਕ੍ਰਿਤ ਹੈ, ਧਰਣੀ ਧ੍ਰਿਤ ਹੈ, ਅਮਤੇਸ਼ਵਰ ਹੈ, ਪਰਮੇਸ਼ਵਰ ਹੈ, ਅਕ੍ਰਿਤਾਕ੍ਰਿਤ ਹੈ, ਅੰਮ੍ਰਿਤਾਮ੍ਰਿਤ ਹੈ, ਅਜਬਾਕ੍ਰਿਤ ਹੈ, ਅੰਮ੍ਰਿਤਾਮ੍ਰਿਤ ਹੈ, ਨਰ ਨਾਇਕ ਹੈ, ਖਾਲਕਾਇਕ ਹੈ, ਵਿਸ਼ਵੰਬਰ ਹੈ, ਕਰੁਣਾਲਯ ਹੈ, ਨਿਰਪਨਾਇਕ ਹੈ, ਸਰਬ ਪਾਇਕ ਹੈ, ਭਾਵ ਭੰਜਨ ਹੈ, ਅਰਗੰਜਨ ਹੈ, ਰੇਪ ਤਾਪਨ ਹੈ, ਜਪ ਜਾਪਨ ਹੈ, ਅਕਲੰਕ੍ਰਿਤ ਹੈ, ਸਰਬਾਕ੍ਰਿਤ ਹੈ, ਕਰਤਾ ਕਰ ਹੈ, ਹਰਤਾ ਹਰ ਹੈ, ਪਰਮਾਤਮ ਹੈ, ਸਰਬਾਤਮ ਹੈ, ਆਤਮ ਬਸ ਹੈ, ਜਸ ਕੇ ਜਸ ਹੈ, ਭੁਜੰਗ ਪ੍ਰਯਾਤ ਛੰਦ, ਨਮੋ ਸੂਰਜ ਸੂਰਜੇ, ਨਮੋ ਚੰਦਰ ਚੰਦਰੇ, ਨਮੋ ਰਾਜ ਰਾਜੇ, ਨਮੋ ਇੰਦਰ ਇੰਦਰੇ, ਨਮੋ ਅੰਧਕਾਰੇ, ਨਮੋ ਤੇਜ ਤੇਜੇ, ਨਮੋ ਬ੍ਰਿੰਦ ਬ੍ਰਿੰਦੇ, ਨਮੋ ਬੀਜ ਬੀਜੇ,
ਨਮੋ ਰਾਜਸੰ ਕਾਮਸੰ ਸਾਤ ਰੂਪੇ ਨਮੋ ਪਰਮ ਤਤੰ ਅਤਤੰ ਸਰੂਪੇ ਨਮੋ ਜੋਗ ਜੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਜੁਦ ਜੁਦੇ ਨਮੋ ਗਿਆਨ ਗਿਆਨੇ ਨਮੋ ਭੋਜ ਭੋਜੇ ਨਮੋ ਪਾਨ ਪਾਨੇ ਨਮੋ ਕਲਹਿ ਕਰਤਾ ਨਮੋ ਸਾਤ ਰੂਪੇ ਨਮੋ ਇੰਦ੍ਰ ਇੰਦ੍ਰੇ ਅਨਾਦੰ ਬਿਭੂਤੇ ਕਲੰਕਾਰ ਰੂਪੇ ਅਲੰਕਾਰ ਅਲੰਕੇ ਨਮੋ ਆਸ ਆਸੇ ਨਮੋ ਬਾਂਕ ਬੰਕੇ ਅਭੰਗੀ ਸਰੂਪੇ ਅਨੰਗੀ ਅਨਾਮੇ ਤ੍ਰਭੰਗੀ ਤ੍ਰਿਕਾਲੇ ਅਨੰਗੀ ਅਕਾਮੇ ਏਕ ਅਸ਼੍ਰੀ ਛੰਦ ਅਜੈ ਅਲੈ ਅਭੈ ਅਭੈ ਅਭੂ ਅਜੂ ਅਨਾਸ ਅਕਾਸ ਅਗੰਜ ਅਭੰਜ ਅਲਖ ਅਪਖ ਅਕਾਲ ਦਿਆਲ ਅਲੇਖ ਅਭੇਖ ਅਨਾਮ ਅਕਾਮ ਅਗਾ ਅਟਾ ਅਨਾਥੇ ਪ੍ਰਮਾਥੇ ਅਜੂਨੀ ਅਮੋਨੀ ਨਾਰਾਗੇ ਨਾਰੰਗੇ ਨਾਰੂਪੇ ਨਾਰੇਖੇ ਅਕਰਮੰ ਅਪਰਮੰ ਅਗੰਜੇ ਅਲੇਖੇ ਭੁਜੰਗ ਪ੍ਰਯਾਤ ਛੰਦ ਨਮਸਤੁਲ ਪ੍ਰਣਾਮੇ ਸਮਸਤੁਲ ਪ੍ਰਣਾਸੇ ਅਗੰਜੁਲ ਅਨਾਮੇ ਸਮਸਤੁਲ ਨਿਵਾਸੇ ਇੰਦ੍ਰਕਾਮੰ ਬਿਭੂਤੇ ਸਮਸਤੁਲ ਸਰੂਪੇ ਕੁਕਰਮੰ ਪ੍ਰਣਾਸੀ ਸੋ ਧਰਮੰ ਬਿਭੂਤੇ ਸਦਾ ਸਚਦਾਨੰਦ ਸਤਰੰਗ ਪ੍ਰਣਾਸੀ ਕਰੀਮਲ ਕੁਨਿੰਦਾ ਸਮਸਤੁਲ ਨਿਵਾਸੀ ਅਜਾਇਬ ਬਿਭੂਤੇ ਗਜਾਇਬ ਗਨੀਮੇ ਹਰਿਯੰ ਕਰਿਯੰ ਕਰੀਮਲ ਰਹੀਮੇ ਚਤੁਰ ਚਕਰ ਵਰਤੀ ਚਤੁਰ ਚਕਰ ਭੁਗਤੇ ਸੁਯੰ ਭਵ ਸੁਭੰ ਸਰਬਦਾ ਸਰਬਜੁਗਤੇ ਦੁਕਾਲੰ ਪ੍ਰਣਾਸੀ ਦਯਾਲੰ ਸਰੂਪੇ ਸਦਾ ਅੰਗ ਸੰਗੇ ਅਭੰਗੰ ਬਿਭੂਤੇ ਦੁਕਾਲੰ ਪ੍ਰਣਾਸੀ ਦਯਾਲੰ ਸਰੂਪੇ ਸਦਾ ਅੰਗ ਸੰਗੇ ਅਭੰਗੰ ਬਿਭੂਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹ ਦਸਵੇਂ ਤੋਂ ਪ੍ਰਸਾਦ ਸਵਈਏ ਸਰਾਵਕ ਸੁਧ ਸਮੂਹ ਸਿਧਾਨ ਕੇ ਦੇਖ ਫਿਰਿਓ ਘਰ ਜੋਗ ਜਤੀ ਕੇ ਸੂਰ ਸੁਰਾਰਦਨ ਸੁਧ ਸੁਧਾਦਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਤ ਕੋ ਨ ਦੇਖੀਅਤ ਪ੍ਰਾਣਪਤੀ ਕੇ ਸ੍ਰੀ ਭਗਵਾਨ ਕੀ ਭਾਏ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸੁਵਾਰੇ ਕੂਟ ਤੁਰੰਗ ਕੁਰੰਗ ਸੇ ਕੂਦਤ ਪਾਉਣ ਕੇ ਗੌਣ ਕਉ ਜਾਤ ਨਿਵਾਰੇ ਭਾਰੀ ਪੂਜਾਨ ਕੇ ਭੂਪ ਭਲੀ ਬਿਦ ਨਿਆਵਤ ਸੀਸ ਨੰਦ ਜਾਤ ਵਿਚਾਰੇ ਇਤੇ ਭਏ ਤੋ ਕਹਾ ਭਏ ਭੂਪਤ ਅੰਤ ਕੋ ਨਾਂਗੇ ਹੀ ਪਾਏ ਪਧਾਰੇ ਜੀਤ ਫਿਰੈ ਸਭ ਦੇਸ ਦਿਸਾਨ ਕੋ ਬਾਂਜਿਤ ਢੋਲ ਮਿਰਦੰਗ ਨਗਾਰੇ ਗੁੰਜਿਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜਾਰੇ ਭੂਤ ਭਵਿਖ ਭਵਾਨ ਕੇ ਭੂਪਤ ਕੌਣ ਗਨੇ ਨਹੀਂ ਜਾਤ ਵਿਚਾਰੇ ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਤਾਮ ਸੁਧਾਰੇ ਤੀਰਥ ਨਾਨ ਦਇਆ ਦਮ ਦਾਨ ਸੋ ਸੰਜਮ ਨੇਮ ਅਨੇਕ ਬਸੇਖ ਹੈ ਵੇਦ ਪੁਰਾਨ ਕਤੇਬ ਕੁਰਾਨ ਜ਼ਮੀਨ ਜ਼ਮਾਨ ਸਬਾਨ ਕੇ ਪੇਖ ਹੈ ਪਾਉਣ ਆਹਾਰ ਜਤੀ ਜਤ ਤਾਰ ਸਭੈ ਸੋ ਵਿਚਾਰ ਹਜ਼ਾਰ ਕ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲੇਖੈ ਸੁਧ ਸਿਪਾਹ ਦੁਰੰਤ ਦੁਬਾਹ ਸੋ ਸਾਜ ਸਨਾ ਦੁਰਜਾਨ ਦਲੇਂਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਵਤ ਪੰਖ ਹਲੇ ਨਾ ਹਲੇਂਗੇ ਤੋਰ ਅਰੀਰ ਮਰੋਰ ਮਵਾਸਨ ਮਾਤੇ ਮਤੰਗਨ ਮਾਨ ਮਲੇਂਗੇ ਸ੍ਰੀ ਪਤ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਜਲੇਂਗੇ ਵੀਰ ਅਪਾਰ ਬੜੇ ਬਰਿਆਰ ਅਬਚਾਰੈ ਸਾਰ ਕੀ ਧਾਰ ਪਛਈਆ ਤੋਰਤ ਦੇਸ ਮਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲਈਆ ਗਾੜੇ ਗੜਾਣ ਕੋ ਤੋੜਨ ਹਾਰ ਸੋ ਬਾਤ ਨਹੀਂ ਚੱਕ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੋ ਏਕ ਦਵਈਆ ਦਾਨਵ ਦੇਵ ਫਨਿੰਦ ਨਿਸਾਚਰ ਭੂਤ ਭਵਿਖ ਭਵਾਨ ਜਪੇਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੇਂਗੇ ਪੂਨ ਪ੍ਰਤਾਪਨ ਬਾਡ ਜੈਤ ਧੁਨ ਪਾਪਨ ਕੇ ਬਹੁ ਪੁੰਜ ਖਪੇਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸਤਰ ਸਵੈ ਅਵਲੋਕ ਚਪੇਂਗੇ ਮਾਨਵ ਇੰਦਰ ਗਜਿੰਦਰ ਨਰਾਤਪ ਜੌਨ ਤ੍ਰਿਲੋਕ ਕੋ ਰਾਜ ਕਰੇਂਗੇ ਕੋਟ ਇਸਨਾਨ ਗਜਾਦਿਕ ਦਾਨ ਅਨੇਕ ਸੁਅੰਬਰ ਸਾਜ ਬਰੇਂਗੇ ਬ੍ਰਹਮ ਮਹੇਸਰ ਬਿਸਨ ਸਚੀਪਤ ਅੰਤ ਫਸੇ ਜਮ ਫਾਸ ਪਰੇਂਗੇ ਜੇ ਨਰ ਸ੍ਰੀ ਪਤ ਕੇ ਪ੍ਰਸ ਹੈ ਪਾਗ ਤੇ ਨਰ ਫਿਰ ਨ ਦੇਹ ਧਰੇਂਗੇ ਕਹਾ ਭਇਓ ਜੋ ਦੋ ਲੋਚਨ ਮੂੰਦ ਕਹਿ ਬੈਠ ਰਹਿਓ ਬਕ ਧਿਆਨ ਲਗਾਇਓ ਨਾਹਤ ਫਿਰਿਓ ਲੀਏ ਸਾਤ ਸਮੁੰਦਰਨ ਲੋਕ ਗਇਓ ਪਰ ਲੋਕ ਗਵਾਇਓ ਬਾਸ ਪਿਓ ਵਿਖਿਆਨ ਸੋ ਬੈਠ ਕਹਿ ਐਸੇ ਹੀ ਐਸੇ ਸੋ ਬੈਸ ਬਿਤਾਇਓ ਸਾਚ ਕਹੋ ਸੁਨ ਲੇਹੋ ਸਬੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ
काहू लै पाहन पूज धरियो सिर, काहू लै लिंग गरे लटकायो। काहू लख्यो हर आवाची दिशा में, काहू पशा कौ शीस निवायो। को बुतान कौ पूजत है पश, को मृतान कौ पूजन तायो। कूर क्रिया उर्जियो सब ही जग, श्री भगवान को भेद ना पायो। कूर क्रिया उर्जियो सब ही जग, श्री भगवान को भेद ना पायो। वाहिगुरु जी का खालसा, वाहिगुरु जी की फतेह। एक ओंकार श्री वाहिगुरु जी की फतेह। पातशाह दसवें कवियो बाच बेनती चौपाई। हमरी करो हाथ दय रक्षा, पूरन होए चित की इच्छा। तब चरणन मन रहे हमारा, अपना जान करो प्रतपारा। हमरे दुष्ट सबै तुम कावो, आप हाथ दय मोहे बचावो। सुखी बसै मोरो परिवारा, सेवक सिख सबै करतारा। मोर अच्छा निज कर दय करिए, सब बैरन को आज संग्रह। पूरन होए हमारी आशा, तोर भजन की रह प्यासा। तुम्हें शाड कोई अवर न त्याओ, जो बर चाहूं सो तुम ते पाओ। सेवक सिख हमारे तारी है, चुन चुन सत्र हमारे मारी है। आप हाथ दय मुझे उबरिया है, मरण काल का त्रास निवरिया है। हो जो सदा हमारे पच्छा, श्री अस तुझ जो करे हो रक्षा। राख ले हो मोहे राखन हारे, साहिब संत सहाय प्यारे। दीन बंद दुष्टन के हंता, तुम हो पूरी चतुर्दश कंता। काल पाए ब्रह्मा बपतरा, काल पाए शिवजू अवतरा। काल पाए कर विष्णु प्रकाशा, सकल काल का किया तमाशा। जवन काल जोगी शिव कियो, वेदराज ब्रह्मा जू थियो। जवन काल सब लोक सवारा, नमस्कार है ताहे हमारा। जवन काल सब जगत बनायो, देव दायत जक्षण उपजायो। आद अंत एक अवतारा, सोई गुरु समझियो हमारा। नमस्कार तिस ही को हमारी, सकल प्रजा जिन आप सवारी। सेवकन को सेव गुण सुख दियो, सतरन को पलमो बद कियो। काटो काट के अंतर की जानत, भले बुरे की पीर पछानत। चीटी ते कुंचर या सथूला, सब पर कृपा दृष्ट कर फूला। संतन दुख पाए ते दुखी, सुख पाए साधन के सुखी। एक एक की पीर पछान, काट काट के फट फट की जान। जब उद करख करा करतारा, प्रजा तारत तब देह अपारा। जब अकर्क करत हो कब हूँ, तुम मैं मिलत देह तार सब हूँ। जेते बदन श्रेष्ठ सब तार, आप अपनी बूझ उचार। तुम सब ही ते रहत निरालम, जानत भेद भेद वार आलम। निरंकार निर्बकार निरलंब, आद अनिल अनाद असंभ। ताका मूड उचारत पेता, जाको पेव न पावत बेदा। ताको कर पाहन अनुमानत, महामूड काश भेद न जानत। महादेव कौ कहत सदा सेव, निरंकार का चीनत नह पेव। आप अपनी बुद्ध है जेती, बरनत भिन्न भिन्न तोहे तेती। तुमरा लखा न जाए पसारा, केह विद सजा प्रथम संसारा। एक रूप अनूप स्वरूपा, रंक पयो राव कही पूपा। अंडज जे रज से तज कीनी, उत पूज खान बहुर राज दीनी। कहूं फूल राजा हुए बैठा, कहूं सिमट पयो शंकर कैठा। सगरी सृष्ट दिखाए अचंभव, आद जुगाद स्वरूप सुयंभव। अब रक्षा मेरी तुम करो, सिख उबार असिख संगरो। दुष्ट जिते उठवत उत्पाता, सकल मलेश करो रण कहता। जी अस तुझ तब सरणी परे, तिनके दुष्ट दुखित हवै मरे। पुरख जवन पग परे तिहारे, तिनके तुम संकट सब टारे। जो कल को एक बार ते आए है, ताके काल निकट नह आए है। रक्षा होए ताहे सब काला, दुष्ट अरिष्ट टरे तत्काला। कृपा दृष्ट तन जाहे नहर हो, ताके ताप तनक मोहर हो। रिद सिद कर्मो सब होई, दुष्ट शाह शोय सकै न कोई।
ਇੱਕ ਬਾਰ ਜਿਨ ਤੂੰ ਮੈਂ ਸੰਭਾਰਾ, ਕਾਲ ਫਾਂਸ ਤੇ ਤਾਹੇ ਉਬਾਰਾ, ਜਿਨ ਨਰ ਨਾਮ ਤਿਹਾਰੂ ਕਹਾ, ਦਾਰਿਦ ਦੁਸ਼ਟ ਦੁਖ ਤੇ ਰਹਾ, ਖੜਗ ਕੇਤ ਮੈਂ ਸਰਣ ਤਿਹਾਰੀ, ਆਪ ਹਾਥ ਦੈ ਲਿਹੋ ਉਬਾਰੀ, ਸਰਬ ਠਾਉਰ ਮੋਹੋ ਸਹਾਈ, ਦੁਸ਼ਟ ਦੁਖ ਤੇ ਲਿਹੋ ਬਚਾਈ, ਕਿਰਪਾ ਕਰੀ ਹਮ ਪਰ ਜਗ ਮਾਤਾ, ਗ੍ਰੰਥ ਕਰਾ ਪੂਰਨ ਸੁਬਰਾਤਾ, ਕਿਲ ਵੇਖ ਸਕਲ ਦੇਹ ਕੋ ਹਰਤਾ, ਦੁਸ਼ਟ ਦੋਖੀਅਨ ਕੋ ਸ਼ੈ ਕਰਤਾ, ਸ੍ਰੀ ਅਸ ਤੁਜ ਜਬ ਭਏ ਦਯਾਲਾ, ਪੂਰਨ ਕਰਾ ਗ੍ਰੰਥ ਤਤਕਾਲਾ, ਮਨ ਬਾਂਸ਼ਤ ਫਲ ਪਾਵੈ ਸੋਈ, ਦੁਖ ਨ ਤਿਸੈ ਬਿਆਪਤ ਕੋਈ, ਅੜਿਲ ਸੁਨੇ ਗੂੰਗ ਜੋ ਜਾਹੇ ਸੁਰਸ ਨਾ ਪਾਵਈ, ਸੁਨੇ ਮੂੜ ਚਿਤ ਲਾਏ ਚਤੁਰਤਾ ਆਵਈ, ਦੁਖ ਦਰਦ ਭਾਉ ਨਿਕਟ ਨਾ ਤਿਨ ਨਰ ਕੇ ਰਹੈ, ਹੋ ਜੋ ਜਾਕੀ ਏਕ ਬਾਰ, ਚੌਪਈ ਕੋ ਕਹੈ ਚੌਪਈ, ਸੰਬਤ ਸਤਰ ਸਹਸ ਪਣਿ ਜੈ, ਅਰਧ ਸਹਸ ਗੁਣ ਤੀਨ ਕਹਿ ਜੈ, ਭਾਦਰਵ ਸੁਦੀ ਅਸ਼ਟਮੀ ਰਵਿਵਾਰਾ, ਤੀਰ ਸੁਤਦਰਵ ਗ੍ਰੰਥ ਸੁਧਾਰਾ, ਸਵਈਆ ਪਾਏ ਗਹੇ ਜਬ ਤੇ ਤੁਮਰੇ, ਤਬ ਤੇ ਕੋ ਆਂਖ ਤਰੇ ਨਹੀਂ ਆਨਿਓ, ਰਾਮ ਰਹੀਮ ਪੁਰਾਨ ਕੁਰਾਨ, ਅਨੇਕ ਕਹੇ ਮਤ ਏਕ ਨਾ ਮਾਨਿਓ, ਸਿਮਰਤ ਸ਼ਾਸਤ੍ਰ ਬੇਦ ਸਭੈ, ਬਹੁ ਭੇਦ ਕਹੇ ਹਮ ਏਕ ਨ ਜਾਣਿਓ, ਸ੍ਰੀ ਅਸ ਪਾਨ ਕਿਰਪਾ ਤੁਮਰੀ ਕਰ, ਮੈਂ ਨਾ ਕਹਿਓ ਸਭ ਤੁਹੇ ਬਖਾਨਿਓ, ਦੋਹਰਾ ਸਗਲ ਦੁਆਰ ਕਉ ਛਾਡ ਕਹਿ, ਗਹਿਓ ਤੁਹਾਰੂ ਦੁਆਰ, ਬਾਹੇ ਗਹੇ ਕੀ ਲਾਜ ਅਸ, ਗੋਬਿੰਦ ਦਾਸ ਤੁਹਾਰ, ਸਗਲ ਦੁਆਰ ਕਉ ਛਾਡ ਕਹਿ, ਗਹਿਓ ਤੁਹਾਰੂ ਦੁਆਰ, ਬਾਹੇ ਗਹੇ ਕੀ ਲਾਜ ਅਸ, ਗੋਬਿੰਦ ਦਾਸ ਤੁਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓਂਕਾਰ। ਸਤਿਗੁਰੂ ਪ੍ਰਸਾਦ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਵਾਰ ਪਰੀਆਂ, ਸ਼ਬਦ ਗਾਵਣ ਆਈਆਂ, ਸ਼ਬਦੋ ਤਾ ਗਾਵਹੁ ਹਰੀ ਤੇਰਾ, ਮਨ ਜਿਨੀ ਵਸਾਇਆ ਕਹੈ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁਖ ਸਭ ਵਿਸਾਰਣਾ ਅੰਗੀਕਾਰ, ਉਹ ਕਰੇ ਤੇਰਾ ਕਾਰਜ ਸਭ ਸਵਾਰਣਾ, ਸਭਨਾ ਗਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛੁ ਹੈ, ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ, ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰੂ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟਹਾਓ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੂ, ਸਾਚਾ ਨਾਮ ਮੇਰਾ ਆਧਾਰੂ। ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਘਰ ਤਾਰੀਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟੁਕ ਮਾਰਿਆ, ਧੁਰ ਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰ ਕੈ ਲਾਗੇ, ਕਹਿ ਨਾਨਕ ਤਹਿ ਸੁਖ ਹੋਆ, ਤਿਤ ਘਰ ਅਨਹਦ ਵਾਜੇ, ਸਾਚੀ ਲਿਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬਾਜਾਹੋਂ, ਕਿਆ ਕਰੇ ਵੇਚਾਰੀਆ, ਤੁਧ ਬਾਜ ਸਮਰੱਥ ਕੋਈ ਨਾਹੀ, ਕਿਰਪਾ ਕਰ ਬਨਵਾਰੀਆ, ਇਸ ਨਾਉ ਹੋਰ ਥਾਉ ਨਾਹੀ, ਸ਼ਬਦ ਲਾਗ ਸਵਾਰੀਆ, ਕਹਿ ਨਾਨਕ ਲਿਵੈ ਬਾਜਾਹੋਂ, ਕਿਆ ਕਰੇ ਵੇਚਾਰੀਆ, ਆਨੰਦ ਆਨੰਦ ਸਭ ਕੋ ਕਹਿ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲ ਵਿਖ ਕਟੇ, ਗਿਆਨ ਅੰਜਨ ਸਾਰਿਆ, ਅੰਦਰੋਂ ਜਿਨ ਕਾ ਮੋਹ ਟੁੱਟਾ, ਤਿਨ ਕਾ ਸ਼ਬਦ ਸੱਚੈ ਸਵਾਰਿਆ, ਕਹਿ ਨਾਨਕ ਇਹੋ ਆਨੰਦ ਹੈ, ਆਨੰਦ ਗੁਰ ਤੇ ਜਾਣਿਆ, ਬਾਬਾ ਜਿਸ ਤੂੰ ਦੇ ਸੋਈ ਜਨ ਪਾਵੈ, ਪਾਵੈ ਤਾਂ ਸੋ ਜਨ ਦੇ ਜਿਸ ਨੂੰ, ਹੋਰ ਕਿਆ ਕਰੈ ਵੇਚਾਰਿਆ, ਇੱਕ ਭਰਮ ਭੂਲੇ ਫਿਰੈ ਦਹਿ ਦੇਸੋ, ਇੱਕ ਨਾਮ ਲਾਗ ਸੁਆਰਿਆ, ਗੁਰਪ੍ਰਸਾਦੀ ਮਨ ਭਇਆ ਨਿਰਮਲ, ਜਿਨਾ ਭਾਣਾ ਭਾਵੇ
ਕਹੈ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੇ। ਆਵਹੁ ਸੰਤ ਪਿਆਰੇ ਹੋ ਅਕਥ ਕੀ ਕਰੈ ਕਹਾਣੀ, ਕਰੈ ਕਹਾਣੀ ਅਕਥ ਤੇਰੀ ਕਿਤ ਦੁਆਰੈ ਪਾਈਐ। ਤਨ ਮਨ ਧਨ ਸਭ ਸੌਂਪ ਗੁਰ ਕਉ, ਹੁਕਮ ਮੰਨਿਐ ਪਾਈਐ। ਹੁਕਮ ਮੰਨੇ ਹੋ ਗੁਰੂ ਕੇਰਾ, ਗਾਵਹੁ ਸੱਚੀ ਬਾਣੀ। ਕਹੈ ਨਾਨਕ ਸੁਣੋ ਸੰਤੋ ਹੋ, ਕਥੇ ਹੋ ਅਕਥ ਕਹਾਣੀ। ਏ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੈ, ਤੂੰ ਸੁਣ ਮਨ ਮੇਰਿਆ। ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ, ਮਾਇਆ ਤਾਂ ਮੋਹਣੀ ਤਿਨੈ ਕੀਤੀ ਜਨ ਠਗੌਲੀ ਪਾਈਆ। ਕੁਰਬਾਨ ਕੀਤਾ ਤਿਸੈ ਵਿਟ ਹੋ, ਜਿਨ ਮੋਹ ਮੀਠਾ ਲਾਇਆ। ਕਹੈ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ, ਏ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ। ਇਹ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀ ਤੇਰੇ ਨਾਲੇ, ਸਾਥ ਤੇਰਾ ਚੱਲੈ ਨਾਹੀ ਤਿਸ ਨਾਲ ਕਿਉਂ ਚਿਤ ਲਾਈਐ। ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ, ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੇ ਨਾਲੇ। ਕਹੈ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ, ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ, ਅੰਤੋ ਨਾ ਪਾਇਆ ਕਿਨੇ ਤੇਰਾ, ਆਪਣਾ ਆਪ ਤੂੰ ਜਾਣਹੇ। ਜੀ ਜੰਤ ਸਭ ਖੇਲ ਤੇਰਾ, ਕਿਆ ਕੂ ਆਖ ਵਖਾਣੇ। ਆਖ ਹੈ ਤਾਂ ਵੇਖ ਹੈ ਸਭ ਤੂੰ ਹੈ ਜਿਨ ਜਗਤ ਉਪਾਇਆ, ਕਹੈ ਨਾਨਕ ਤੂੰ ਸਦਾ ਅਗਮ ਹੈ ਤੇਰਾ ਅੰਤ ਨਾ ਪਾਇਆ। ਸੁਰ ਨਰ ਮੁਨ ਜਨ ਅੰਮ੍ਰਿਤ ਖੋਜ ਦੇ, ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ। ਜੀ ਜੰਤ ਸਭ ਤੁਧ ਉਪਾਏ, ਇੱਕ ਵੇਖ ਪਰਸਣ ਆਇਆ, ਲਭ ਲੋਭ ਅਹੰਕਾਰ ਚੁਕਾ, ਸਤਿਗੁਰੂ ਭਲਾ ਪਾਇਆ। ਕਹੈ ਨਾਨਕ ਜਿਸਨੂੰ ਆਪ ਤੁਠਾ, ਤਿਨ ਅੰਮ੍ਰਿਤ ਗੁਰ ਤੇ ਪਾਇਆ। ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਕੇਰੀ, ਬਿਖਮ ਮਾਰਗ ਚੱਲਣਾ। ਲਭ ਲੋਭ ਅਹੰਕਾਰ ਤਾਜ ਤ੍ਰਿਸ਼ਨਾ, ਬਹੁਤ ਨਾਹੀ ਬੋਲਣਾ। ਥੰਨੇ ਹੋ ਤਿੱਖੀ ਵੱਲ ਹੋ ਨਿੱਕੀ, ਏਤ ਮਾਰਗ ਜਾਣਾ। ਗੁਰਪ੍ਰਸਾਦੀ ਜਿਨੀ ਆਪ ਤਜਿਆ, ਹਰ ਵਾਸਨਾ ਸਮਾਣੀ। ਕਹੈ ਨਾਨਕ ਚਲ ਭਗਤਾਂ, ਜੁਗ ਹੋ ਜੁਗ ਨਿਰਾਲੀ। ਜਿਉ ਤੂੰ ਚਲਾਹੇ ਤਿਵ ਚੱਲੈ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ। ਜਿਵ ਤੂੰ ਚਲਾਹੇ ਤਿਵੈ ਚੱਲੈ, ਜਿਨਾ ਮਾਰਗ ਪਾਵਹੇ। ਕਰ ਕਿਰਪਾ ਜਿਨ ਨਾਮ ਲਾਹੇ, ਸੇ ਹਰ ਹਰ ਸਦਾ ਧਿਆਵਹੇ। ਜਿਸਨੂੰ ਕਥਾ ਸੁਣਾਹੇ ਆਪਣੀ, ਸੇ ਗੁਰਦੁਆਰੈ ਸੁਖ ਪਾਵਹੇ। ਕਹੈ ਨਾਨਕ ਸੱਚੇ ਸਾਹਿਬ, ਜਿਉ ਭਾਵੈ ਤਿਵੈ ਚਲਾਵਹੇ। ਇਹੋ ਸੋਹੇਲਾ ਸਬਦ ਸੁਹਾਵਾ, ਸਬਦੋ ਸੁਹਾਵਾ ਸਦਾ ਸੋਹੇਲਾ, ਸਤਿਗੁਰੂ ਸੁਣਾਇਆ। ਇਹੋ ਤਿਨ ਕੈ ਮਨ ਵਸਿਆ, ਜਿਨ ਧਰੋਂ ਲਿਖਿਆ ਆਇਆ। ਇੱਕ ਫਿਰਹਿ ਕਨੇਰੇ ਕਰਹਿ ਗੱਲਾਂ, ਗੱਲੀ ਕਿਨੇ ਨਾ ਪਾਇਆ। ਕਹੈ ਨਾਨਕ ਸ਼ਬਦ ਸੋਹੇਲਾ, ਸਤਿਗੁਰੂ ਸੁਣਾਇਆ। ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ। ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ, ਪਵਿੱਤ ਸੰਗਤ ਸਬਾਈਆ। ਕਹਦੇ ਪਵਿੱਤ ਸੁਣਦੇ ਪਵਿੱਤ, ਸੇ ਪਵਿੱਤ ਜਿਨੀ ਮਨ ਵਸਾਇਆ। ਕਹੈ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ। ਕਰਮੀ ਸਹਿਜ ਨਾ ਉਪਜੈ, ਵਿਣ ਸਹਿਜੈ ਸਹਸਾ ਨਾ ਜਾਏ। ਨਹ ਜਾਏ ਸਹ ਸਾਕਿਤੈ ਸੰਜਮ ਰਹੇ ਕਰਮ ਕਮਾਏ। ਸਹ ਸਹ ਜਿਉ ਮਲੀਣ ਹੈ, ਕਿਤ ਸੰਜਮ ਧੋਤਾ ਜਾਏ। ਮਨ ਧੋਵਹੋ ਸ਼ਬਦ ਲਾਗਹੋ, ਹਰ ਸਿਮਰਹੋ ਚਿਤ ਲਾਏ। ਕਹੈ ਨਾਨਕ ਗੁਰ ਪ੍ਰਸਾਦੀ, ਸਹਿਜ ਉਪਜਾਏ ਇਹ ਸਹਸਾ ਇਵ ਜਾਏ। ਜੀਓ ਮੈਲੇ ਬਾਰੋਹੋ ਨਿਰਮਲ, ਬਾਰੋਹੋ ਨਿਰਮਲ ਜੀਓ ਤਾਂ ਮੈਲੇ, ਤਿਨੀ ਜਨਮ ਜੂਐ ਹਾਰਿਆ। ਏ ਤਿਸ਼ਨਾ ਵੱਡਾ ਰੋਗ ਲੱਗਾ, ਮਰਨ ਮਨਹੋਂ ਵਿਸਾਰਿਆ। ਵੇਦਾ ਮੈਂ ਨਾਮ ਉੱਤਮ, ਸੋ ਸੁਣ ਹੈ ਨਾਹੀ ਫਿਰ ਹੈ ਜਿਉ ਬੇਤਾਲਿਆ। ਕਹੈ ਨਾਨਕ ਜਿਨ ਸੱਚ ਤਜਿਆ, ਕੂੜੇ ਲਾਗੇ ਤਿਨੀ ਜਨਮ ਜੂਐ ਹਾਰਿਆ। ਜੀਓ ਨਿਰਮਲ ਬਾਰੋਹੋ ਨਿਰਮਲ, ਬਾਰੋਹੋ ਤਾਂ ਨਿਰਮਲ ਜੀਓ ਨਿਰਮਲ, ਸਤਿਗੁਰ ਤੇ ਕਰਣੀ ਕਮਾਣੀ। ਕੂੜ ਕੀ ਸੋਏ ਪਹੁਚੈ ਨਾਹੀ, ਮਨਸਾ ਸੱਚ ਸਮਾਣੀ। ਜਨਮ ਰਤਨ ਜਿਨੀ ਖੱਟਿਆ, ਭਲੇ ਸੇਵਣ ਜਾਰੇ। ਕਹੈ ਨਾਨਕ ਜਿਨ ਮਨ ਨਿਰਮਲ, ਸਦਾ ਰਹੇ ਗੁਰ ਨਾਲੇ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੈ, ਹੋਵੈ ਤਾਂ ਸਨਮੁਖ ਸਿੱਖ ਕੋਈ, ਜੀਓ ਰਹੇ ਗੁਰ ਨਾਲੇ। ਗੁਰ ਕੇ ਚਰਨ ਹਿਰਦੈ ਧਿਆਏ, ਅੰਤਰ ਆਤਮੈ ਸੰਭਾਲੇ। ਆਪ ਛੱਡ ਸਦਾ ਰਹੇ ਪਰਣੈ, ਗੁਰ ਬਿਨ ਅਵਰ ਨ ਜਾਣੈ ਕੋਏ। ਕਹੈ ਨਾਨਕ ਸੁਣੋ ਸੰਤੋ ਹੋ, ਸੋ ਸਿੱਖ ਸਨਮੁਖ ਹੋਏ।
ਜੇ ਕੋ ਗੁਰ ਤੇ ਵੇ ਮੁਖ ਹੋਵੇ ਬਿਨ ਸਤ ਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਥੈ ਕੋਈ ਪੁੱਛੋ ਬਬੇ ਕੀਆਂ ਜਾਏ ਅਨੇਕ ਜੂਨੀ ਭਰਮ ਆਵੇ ਬਿਨ ਸਤ ਗੁਰ ਮੁਕਤ ਨਾ ਪਾਏ ਫਿਰ ਮੁਕਤ

ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਝਾ ਹੋ ਹੋਰ ਕੱਚੀ ਬਾਣੀ, ਕਹਿਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ, ਹਰ ਹਰ ਨਿਤ ਕਰਹੇ ਰਸਨਾ ਕਹਿਆ ਕਛੂ ਨ ਜਾਣੀ, ਚਿਤ ਜਿਨ ਕਾ ਹਿਰ ਲਇਆ ਮਾਇਆ ਬੋਲਣ ਪਏ ਰਵਾਣੀ, ਕਹੇ ਨਾਨਕ ਸਤਿਗੁਰੂ ਬਾਝਾ ਹੋ ਹੋਰ ਕੱਚੀ ਬਾਣੀ। ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ ਇਹੋ ਹੋਆ ਸਮਾਓ, ਸ਼ਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਪਾਓ, ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ, ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ, ਸੇਵ ਸਕਤ ਆਪ ਉਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ, ਹੁਕਮ ਵਰਤਾਏ ਆਪ ਵੇਖੈ ਗੁਰਮੁਖ ਕਿਸੈ ਬੁਝਾਏ, ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਵੇ, ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੈ ਏਕਸ ਸਿਉ ਲਿਵਲਾਏ, ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ, ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤਤੈ ਸਾਰ ਨਾ ਜਾਣੀ, ਤਤੈ ਸਾਰ ਨਾ ਜਾਣੀ ਗੁਰੂ ਬਾਜਾ ਹੋ ਤਤੈ ਸਾਰ ਨਾ ਜਾਣੀ, ਤਿਹੀ ਗੁਣੀ ਸੰਸਾਰ ਭ੍ਰਮ ਸੁੱਤਾ ਸੁੱਤਿਆਂ ਰਹਿਣ ਵਿਹਾਣੀ, ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨਾ ਹਰ ਮਨ ਵਸਿਆ, ਬੋਲੇ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾਏ, ਜਿਸਨੂੰ ਅਨ ਦਿਨ ਹਰ ਲੇਵ ਲਾਗੈ ਜਾਗਤ ਰਹਿਣ ਵਿਹਾਣੀ, ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨਹੋਂ ਵਿਸਾਰੀਐ, ਮਨਹੋਂ ਕਿਉਂ ਵਿਸਾਰੀਐ ਇਹ ਵਡਦਾਤਾ, ਜੇ ਅਗਨ ਮੈਂ ਆਹਾਰ ਪਹੁੰਚਾਵੇ ਉਸ ਨੂੰ ਕਿਹੋ ਪੋਹੇ ਨਾ ਸਕੀ, ਜੇ ਸੁਣਾਓ ਆਪਣੀ ਲੇਵ ਲਾਵੇ ਆਪਣੀ ਲੇਵ ਆਪੇ ਲਾਏ, ਗੁਰਮੁਖ ਸਦਾ ਸੰਭਾਲੀਐ ਕਹਿ ਨਾਨਕ ਇਹ ਵਡਦਾਤਾ, ਸੋ ਕਿਉਂ ਮਨਹੋਂ ਵਿਸਾਰੀਐ, ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ, ਜਾਤ ਇਸ ਭਾਣਾ ਤਾ ਜੰਮਿਆ ਪਰਵਾਰ ਭਲਾ ਪਾਇਆ, ਲਿਵ ਛੁੜਕੀ ਲਗੀ ਤ੍ਰਿਸਨਾ ਮਾਇਆ ਅਮਰ ਵਰਤਾਇਆ, ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ, ਕਹਿ ਨਾਨਕ ਗੁਰਪ੍ਰਸਾਦੀ ਜਿਨਾ ਲਿਵ ਲਾਗੀ ਤਿਨੇ ਵਿੱਚੇ ਮਾਇਆ ਪਾਇਆ, ਹਰ ਆਪ ਅਮੁਲਕ ਹੈ ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ ਕਿਸੈ ਵਿਟ ਹੋ ਰਹੇ ਲੋਕ ਵਿਲ ਲਾਏ, ਐਸਾ ਸਤਿਗੁਰ ਜੇ ਮਿਲੈ ਤਿਸ ਨੂੰ ਸਿਰ ਸੌਂਪੀਐ ਵਿੱਚੋਂ ਆਪ ਜਾਏ, ਜਿਸ ਦਾ ਜੀਉ ਤਿਸ ਮਿਲ ਰਹੈ ਹਰ ਵਸੈ ਮਨ ਆਏ, ਹਰ ਆਪ ਅਮੁਲਕ ਹੈ ਭਾਗ ਤਿਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ, ਹਰ ਰਾਸ ਮੇਰੀ ਮਨ ਵਣ ਜਾਰਾ, ਹਰ ਰਾਸ ਮੇਰੀ ਮਨ ਵਣ ਜਾਰਾ ਸਤਿਗੁਰ ਤੇ ਰਾਸ ਜਾਣੀ, ਹਰ ਹਰ ਨਿਤ ਜਪੇ ਹੋ ਜੀ ਉਹ ਲਾਹਾ ਖਟੇ ਹੋ ਦਿਹਾੜੀ, ਇਹੋ ਧਨ ਤਿਨਾ ਮਿਲਿਆ ਜਿਨ ਹਰ ਆਪੇ ਭਾਣਾ, ਕਹਿ ਨਾਨਕ ਹਰ ਰਾਸ ਮੇਰੀ ਮਨ ਹੋਆ ਵਣ ਜਾਰਾ, ਏ ਰਸਨਾ ਤੂੰ ਅਨ ਰਾਸ ਰਾਚ ਰਹੀ ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰਤ ਕੀਤਾ ਜਿਚਰ ਹਰ ਰਸ ਪੱਲੇ ਨਾ ਪਾਏ, ਹਰ ਰਸ ਪਾਏ ਪੱਲੇ ਪੀਏ ਹਰ ਰਸ ਬਹੁੜ ਨਾ ਤ੍ਰਿਸ਼ਨਾ ਲੱਗ ਆਏ, ਇਹੋ ਹਰ ਰਸ ਕਰਮੀ ਪਾਈਐ ਸਤਿਗੁਰ ਮਿਲੈ ਜਿਸ ਆਏ, ਕਹੈ ਨਾਨਕ ਹੋਰ ਅਨ ਰਸ ਸਭ ਵਿਸਰੇ ਜਾ ਹਰ ਵਸੈ ਮਨ ਆਏ, ਏ ਸਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ ਤਾਂ ਤੂੰ ਜਗ ਮਹਿ ਆਇਆ, ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮਹਿ ਆਇਆ, ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਓ ਉਪਾਏ ਜਗ ਤੇ ਦਿਖਾਇਆ, ਗੁਰਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ, ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮਹਿ ਆਇਆ, ਮਨ ਚਾਓ ਪਹਿਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ, ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁਖ ਨਾ ਵਿਆਪੇ, ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪੇ, ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ, ਕਹਿ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਣ ਜੋਗੋ, ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ, ਕੇ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮਹਿ ਆਇਆ, ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ, ਗੁਰਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ, ਕਹਿ ਨਾਨਕ ਇਹੋ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਮਾਤ ਪਿਤਾ

ਪਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ

ਵਾਹੀ ਦੇਵਕਿਆਂ ਨੂੰ ਡਿੱਠ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਜਿੰਨਾ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਕੋ

ਹੁਕਮ ਤੇ ਚੱਲਣ ਦੀ ਮਤ ਬੁੱਧ ਪ੍ਰਦਾਨ ਕਰੋ। ਅਗਲੇ ਦੀਵਾਨ ਸਜਾਉਣ ਦੀ ਆਗਿਆ ਹੋਵੇ। ਅੱਖਰਵਾਦ ਘਾਟ ਭੁੱਲ ਚੁੱਕ ਮੁਆਫ ਕਰਨੀ। ਸਰਬੱਤ ਦੇ ਕਾਰਜ

ਸ੍ਰੀ ਵਾਹਿਗੁਰੂ ਸਾਹਿਬ ਜੀ, ਪੰਜ ਪਿਆਲੇ ਪੰਜ ਪੀਰ, ਛਠਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟੁਕੈ, ਮੂਰਤ ਹਰ ਗੋਬਿੰਦ ਸਵਾਰੀ, ਚੱਲੀ ਪੀੜੀ ਸੋਢੀਆਂ, ਰੂਪ ਦਿਖਾਵਣ ਵਾਰੋ ਵਾਰੀ,

0: ਪਿਆਰ ਗੁਰਮੁਖ ਅੰਮ੍ਰਿਤ ਪੀਵਣਾ ਨਾਨਕ ਸ਼ਬਦ ਵਿਚਾਰ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਆਪ ਵਡਭਾਗੀ ਹੋ ਜੋ ਅੰਮ੍ਰਿਤ ਵੇਲੇ ਤੋਂ ਗੁਰੂ ਦਰਬਾਰ ਦੀ ਹਾਜ਼ਰੀ ਭਰ ਰਹੇ ਹੋ। ਸਤਿਗੁਰੂ ਜੀ ਨੇ ਕਿਰਪਾ ਬਖਸ਼ਿਸ਼ ਕੀਤੀ ਹੈ ਪਾਵਨ ਦੀਵਾਨਾਂ ਦੀ ਸੰਪੂਰਨਤਾ ਤੇ ਅੱਜ ਦੇ ਇਲਾਹੀ ਦਰਗਾਹੀ ਸ੍ਰੀ ਮੁਖਵਾਕ ਬਖਸ਼ਿਸ਼ ਕੀਤੇ ਹਨ, ਜੋ ਸੋਰਠ ਕੀ ਵਾਰ ਵਿੱਚੋਂ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਪਾਵਨ ਸਲੋਕ ਅਤੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਪੌੜੀ ਹੈ, ਸਤਿਗੁਰਾਂ ਨੇ ਅਸੀਸ ਰੂਪ ਵਿੱਚ ਬਖਸ਼ਿਸ਼ ਕੀਤੀ ਹੈ। ਗੁਰੂ ਕਿਰਪਾ ਕਰੇ, ਸਭਨਾਂ ਨੂੰ ਦਰੋਂ ਘਰੋਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਿਵਾਜਨ। ਅੱਜ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦਤਾਰ ਪਿਤਾ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਗੁਰੂ ਕੀ ਵਡਾਲੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਗੁਰੂ ਅਰਜਨ ਦੇਵ ਦਤਾਰ ਪਿਤਾ ਮਹਾਰਾਜ ਅਤੇ ਮਾਤਾ ਗੰਗਾ ਜੀ ਦੇ ਗ੍ਰਹਿ ਵਿਖੇ ਹਾੜਵਦੀ 1 ਸੰਬਤ 1656 ਭਾਵ ਕੇ ਸੰਨ 1595 ਵਿੱਚ ਗੁਰਦੇਵ ਪਿਤਾ ਮਹਾਰਾਜ ਜੀ ਦਾ ਪਾਵਨ ਪ੍ਰਕਾਸ਼ ਪੁਰਬ ਹੋਇਆ। ਗੁਰਦੇਵ ਪਿਤਾ ਮਹਾਰਾਜ ਨੇ ਪੰਚਮ ਪਾਤਸ਼ਾਹ ਜੀ ਦੀ ਸ਼ਹਾਦਤ ਤੋਂ ਬਾਅਦ ਜਦੋਂ ਦਤਾਰ ਜੀ ਗੁਰਿਆਈ ਦੇ ਤਖ਼ਤ 'ਤੇ ਬੈਠੇ, ਸਤਿਗੁਰਾਂ ਨੇ ਜ਼ਾਲਮ ਦਾ ਜ਼ੁਲਮ ਦਾ ਖਾਤਮਾ ਕਰਨ ਵਾਸਤੇ ਮੀਰੀ ਪੀਰੀ ਦੀਆਂ ਕਿਰਪਾਨਾਂ ਧਾਰਨ ਕੀਤੀਆਂ। ਸਿੱਖ ਧਰਮ ਵਿੱਚ ਇੱਕ ਨਵੀਂ ਪਰੰਪਰਾ, ਢਾਡੀ ਪਰੰਪਰਾ ਦਾ ਆਗਾਜ਼ ਕੀਤਾ, ਕਿਉਂਕਿ ਸੂਰਮਿਆਂ ਦੀਆਂ ਵਾਰਾਂ ਗਾਉਣ ਵਾਸਤੇ, ਸਿੱਖਾਂ ਵਿੱਚ ਜੋਸ਼ ਭਰਨ ਵਾਸਤੇ, ਸੂਰਮਤਾਈ ਭਰਨ ਵਾਸਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਢਾਡੀ ਅਬਦੁੱਲਾ ਅਤੇ ਨੱਥਾ ਜੀ ਨੂੰ ਢਾਡੀ ਵਾਰਾਂ ਗਾਉਣ ਦਾ ਹੁਕਮ ਕੀਤਾ ਅਤੇ ਉਹਨਾਂ ਨੇ ਕਮਾਲ ਦੀਆਂ ਵਾਰਾਂ ਗਾ ਕੇ ਸਿੱਖਾਂ ਦੇ ਅੰਦਰ ਐਸਾ ਜੋਸ਼ ਭਰਿਆ, ਕਿਉਂਕਿ ਜਦੋਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਸ਼ਹਾਦਤ ਹੋਈ, ਸ਼ਹਾਦਤ ਤੋਂ ਬਾਅਦ, ਮੌਤ ਤੋਂ ਬਾਅਦ ਅਕਸਰ ਕੌਮਾਂ ਜਿਹੜੀਆਂ ਨੇ ਉਹ ਰੋਸ ਵਿੱਚ, ਡਰ ਵਿੱਚ, ਭੈ ਵਿੱਚ ਚਲੀਆਂ ਜਾਂਦੀਆਂ ਨੇ, ਪਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਸ ਸਮੇਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਸ਼ਹਾਦਤ ਦੇ ਵੇਲੇ ਸਿੱਖਾਂ ਦੇ ਅੰਦਰ ਕਿਸੇ ਤਰ੍ਹਾਂ ਦੀ ਕੋਈ ਨਿਰਾਸ਼ਤਾ ਨਹੀਂ ਆਉਣ ਦਿੱਤੀ, ਕਿਸੇ ਤਰ੍ਹਾਂ ਦਾ ਭੈ ਨਹੀਂ ਪੈਦਾ ਹੋਣ ਦਿੱਤਾ। ਦਤਾਰ ਪਿਤਾ ਮਹਾਰਾਜ ਨੇ ਕਿਰਪਾਨਾਂ ਧਾਰਨ ਕੀਤੀਆਂ, ਢਾਡੀਆਂ ਨੇ ਅਕਾਲ ਤਖ਼ਤ ਸਾਹਿਬ ਸਿਰਜ ਕੇ ਸਤਿਗੁਰਾਂ ਨੇ ਉੱਥੇ ਫਿਰ ਢਾਡੀ ਵਾਰਾਂ ਗਾਈਆਂ ਗਈਆਂ। ਉਸੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਫਿਰ ਜ਼ਾਲਮਾਂ ਨਾਲ 4 ਯੁੱਧ ਲੜ ਕੇ ਜਿੱਤ ਪ੍ਰਾਪਤ ਕੀਤੀ। ਢਾਡੀ ਅਬਦੁੱਲਾ ਅਤੇ ਨੱਥਾ ਨੇ ਤਾਂ ਹੀ ਇਹ ਬਚਨ ਕੀਤੇ ਸਨ, 2 ਤਲਵਾਰਾਂ ਬੱਧੀਆਂ, 1 ਮੀਰੀ ਦੀ 1 ਪੀਰੀ ਦੀ, ਕਿ ਇਹ ਵਾਹਿਗੁਰੂ ਤੁਸੀਂ 2 ਤਲਵਾਰਾਂ ਬੱਧੀਆਂ ਨੇ, 1 ਮੀਰੀ ਦੀ ਹੈ, 1 ਪੀਰੀ ਦੀ ਹੈ, 1 ਰਾਜ ਦੀ ਹੈ, 1 ਅਜਮਤ ਦੀ ਹੈ, ਪੱਗ ਤੇਰੀ ਕੀ ਜਹਾਂਗੀਰ ਦੀ, ਤੇਰੀ ਦਸਤਾਰ ਤੇਰੀ ਪੱਗ ਉਹ ਇੰਨੀ ਸੋਹਣੀ ਹੈ, ਇੱਜ਼ਤਦਾਰ ਵਾਲੀ, ਸ਼ੋਭਾ ਵਾਲੀ ਹੈ, ਜਹਾਂਗੀਰ ਬਾਦਸ਼ਾਹ ਦੀ ਪੱਗ ਵੀ ਤੇਰੀ ਪੱਗ ਦੀ ਰੀਸ ਨਹੀਂ ਕਰ ਸਕਦੀ। ਇਹ ਗੁਰੂ ਸਾਹਿਬ ਜੀ ਦੇ ਉਸਤਤ ਵਿੱਚ ਢਾਡੀ ਅਬਦੁੱਲਾ ਅਤੇ ਨੱਥ ਜੀ ਨੇ ਵਾਰਾਂ ਗਾਈਆਂ ਸਨ, ਪੱਗ ਤੇਰੀ ਕੀ ਜਹਾਂਗੀਰ ਦੀ। ਸੋ ਐਸੇ ਸਤਿਗੁਰਾਂ ਦੇ ਪਾਵਨ ਪ੍ਰਕਾਸ਼ ਪੁਰਬ ਦੀਆਂ ਆਪ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ। ਗੁਰੂ ਕਿਰਪਾ ਕਰੇ, ਸਭਨਾਂ ਨੂੰ ਦਰੋਂ ਘਰੋਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਿਵਾਜਨ। ਸਤਿਗੁਰਾਂ ਦੇ ਜੋ ਸਿਧਾਂਤ ਨੇ, ਮੀਰੀ ਪੀਰੀ ਦਾ, ਨਿਰਭਉ ਨਿਰਵੈਰਤਾ ਦਾ, ਸੰਤ ਸਿਪਾਹੀ ਦਾ, ਉਹ ਸਾਡੇ ਹਿਰਦਿਆਂ ਵਿੱਚ ਸਦਾ ਜਗਦਾ ਰਹੇ। ਅੱਜ ਸਤਿਗੁਰਾਂ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਾਵਨ ਗੁਰੂ ਘਰ ਵਿਖੇ ਦਰਬਾਰ ਸੱਜਣੇ ਹਨ, ਆਪ ਜੀਆਂ ਨੇ ਵੱਧ ਚੜ ਕੇ ਹਾਜ਼ਰੀਆਂ ਭਰਨੀਆਂ ਹਨ। ਸ਼ਾਮ ਦੇ ਦੀਵਾਨਾਂ ਵਿੱਚ ਵੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਖੁਸ਼ੀਆਂ ਦੇ ਵਿੱਚ ਸਤਿਗੁਰੂ ਦਤਾਰ ਪਿਤਾ ਮਹਾਰਾਜ ਜੀ ਦੀਆਂ ਰਹਿਮਤਾਂ ਪ੍ਰਾਪਤ ਕਰਨੀਆਂ ਹਨ, ਕੀਰਤਨ ਦਰਬਾਰ ਹੋਣੇ ਹਨ, ਆਪ ਜੀ ਨੇ ਵੱਧ ਚੜ ਕੇ ਹਾਜ਼ਰੀਆਂ ਭਰਨੀਆਂ ਜੀ। ਆਓ ਹੁਣ ਆਸਾ ਕੀ ਵਾਰ ਦੇ ਕੀਰਤਨ ਦਾ ਸਮਾਂ ਹੋਇਆ। ਭਾਈ ਸਾਹਿਬ ਭਾਈ ਪ੍ਰਿਤਪਾਲ ਸਿੰਘ ਜੀ ਰਸੀਲਾ, ਉਹ ਆਪ ਜੀ ਨੂੰ ਅੰਮ੍ਰਿਤਮਈ ਬਾਣੀ ਦੇ ਕੀਰਤਨ ਨਾਲ ਜੋੜਨਗੇ। ਭੁੱਲਾਂ ਚੁੱਕਾਂ ਦੇ ਖਿਮਾ ਸਮੂਹ ਸੰਗਤ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿ

ਭੈ ਵਿੱਚ ਦਰ ਧਰਤੀ ਦੱਬੀ ਭਾਰ, ਭੈ ਵਿੱਚ ਇੰਦ ਫਿਰੈ ਸਿਰ ਭਾਰ, ਭੈ ਵਿੱਚ ਰਾਜਾ ਧਰਮ ਦੁਆਰ, ਭੈ ਵਿੱਚ ਸੂਰਜ ਭੈ ਵਿੱਚ ਚੰਦ, ਕੋ ਕਰੋੜੀ ਚਲਤ ਨਾ ਅੰਤ, ਭੈ ਵਿੱਚ ਸਿੱਧ ਬੁੱਧ ਸੁਰਨਾ।

ਸਿਲ ਪੂਜਸ ਭਗਲ ਸੁਮਾਦੰਗ ਮੁਖ ਮੁਖ ਝੂਠ ਵਿਭੂਖਣ ਸਾਰੰਗ ਤ੍ਰੈ ਪਾਲ ਤੇ ਹਾਲ ਵਿਚਾਰੰਗ ਗਲ ਮਾਲਾ ਤਿਲਕ ਲਾਟੰਗ ਧੋਤੀ ਬਸਤ੍ਰ ਕਪਾਟੰਗ ਜੇ ਜਾਣਸ ਬ੍ਰਹਮੰ ਕਰਮੰ ਸਭ ਹੋ।

ਖਾਈ ਹੱਥ ਛੁਰੀ ਜਗਤ ਕਾ ਸਾਂ ਨੀਲ ਵਸਤਰ ਪਹਿਰ ਹੋਵੇ ਪ੍ਰਵਾਨ ਮਲੇ ਤਾਂ ਲੈ ਪੂਜੇ ਪ੍ਰਾਣ ਅਭਾਖਿਆ ਕਾ ਕੁੱਟਾ ਬੱਕਰਾ ਖਾਣਾ ਚੌਕੇ ਉੱਪਰ ਕਿਸੇ ਨਾ ਜਾਣਾ ਦੇਖੇ ਚੌਕਾ ਕੜੀ ਕਾਰ ਉੱਪਰ ਬੈਠੇ ਕੁੜੀਆਰ ਮਤ ਪਿੱਟੇ ਵੇ ਮਤ ਪਿੱਟੇ ਇਹੋ ਹਨ ਸਾਡਾ ਫਿੱਟੇ।

ਇਲਾਹੀ ਬਾਣੀ ਦਾ ਕੀਰਤਨ ਕਰਦੇ ਹਾਂ। ਸੇਵਕਾਂ ਪਾਸੋਂ ਅਨੇਕਾਂ ਭੁੱਲਾਂ ਗਲਤੀਆਂ ਹੋਈਆਂ ਸਤਿਗੁਰੂ ਬਖਸ਼ ਲੈਣ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਹਾਨ ਅਵਤਾਰ ਪੁਰਖ ਦੀਆਂ ਸੰਗਤਾਂ ਨੂੰ ਵਧਾਈਆਂ ਹੋਣ। ਸਾਡੇ ਅਤਿ ਸਤਿਕਾਰਯੋਗ ਭਾਈ ਕੁਲਦੀਪ ਸਿੰਘ ਜੀ ਦਮਦਮੀ ਟਕਸਾਲ ਵਾਲੇ ਅੱਜ ਦੇ ਹੁਕਮਨਾਮੇ ਦੀ ਵਿਚਾਰ ਸੰਸਰਵਣ ਕਰਾਉਣਗੇ ਜੀ। ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

ਵਾਹਿਗੁਰੂ ਜੀ ਨਾ ਸਵੰਯੋ ਕਿਲ ਵੇਖੋ ਕਰਤਾ ਘਰ ਆਇਆ ਦੂਤਹਿ ਦਹਿਨ ਭਇਆ ਗੋਬਿੰਦ ਪ੍ਰਗਟਾਇਆ ਦਸਤਗੀਰ ਹੋਏ ਪੰਜ ਪੀਰ ਹਰ ਗੁਰ ਹਰ ਗੋਬਿੰਦ ਅਤੋਲਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸਾਜੀ ਨਿਵਾਜੀ, ਗੁਰੂ ਪਿਆਰੀ, ਗੁਰੂ ਸਵਾਰੀ, ਗੁਰੂ ਕਾ ਖਾਸ ਰੂਪ ਖਾਲਸਾ। ਸਤਿ ਸੰਗਤ ਜੀਓ, ਵੱਡੇ ਭਾਗ ਅਕਾਲ ਪੁਰਖ ਵਾਹਿਗੁਰੂ ਜੀ ਨੇ ਮਿਹਰ ਕੀਤੀ ਹੈ, ਅੰਮ੍ਰਿਤ ਵੇਲੇ ਦੀਆਂ ਅੰਮ੍ਰਿਤ ਬਖਸ਼ਿਸ਼ਾਂ ਦੇ ਨਾਲ ਗੁਰਸਿੱਖ ਸੰਗਤਾਂ ਨੂੰ ਨਿਵਾਜਿਆ ਹੈ। ਗੁਰਮੁਖ ਨਾਮ ਦਾਨ ਇਸਨਾਨ, ਅੰਮ੍ਰਿਤ ਵੇਲੇ ਦਾ ਜਾਗਣਾ, ਗੁਰੂ ਕੇ ਦਰਸ਼ਨ ਦੀਦਾਰੇ, ਅਲਾਹੀ ਬਾਣੀ ਦਾ ਆਨੰਦ ਆਪ ਸਤਸੰਗੀ ਬਾਣ ਰਹੇ ਹੋ। ਅੰਮ੍ਰਿਤ ਵੇਲੇ ਤੋਂ ਹੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਤਰਸ ਕੀਤਾ ਹੈ, ਆਪਣੇ ਸੋਹਣੇ ਤਖਤਾਂ ਦੇ ਪ੍ਰਕਾਸ਼ਮਾਨ ਹੋ ਕੇ ਪਵਿੱਤਰ ਦਰਸ਼ਨ ਅਲਾਹੀ ਹੁਕਮ ਫਰਮਾਇਆ ਹੈ, ਜੋ ਆਪ ਜੀ ਨੇ ਸ਼ਰਵਣ ਕੀਤਾ ਹੈ। ਉਪਰੰਤ ਅਲਾਹੀ ਬਾਣੀ ਦਾ ਨਿਤਨੇਮ ਸ੍ਰੀ ਆਸਾ ਜੀ ਕੀ ਵਾਰ ਦਾ ਕੀਰਤਨ ਆਪ ਸ਼ਰਵਣ ਕਰ ਰਹੇ ਸੀ, ਹਾਜ਼ਰੀ ਪਾ ਰਹੇ ਸਨ। ਹਜ਼ੂਰੀ ਦਾ ਵੀ ਜਥਾ ਸਤਿਕਾਰ ਜੋ ਪਾਏ ਸਾਹਿਬ ਭਾਈ ਸੁਰਜੀਤ ਸਿੰਘ ਜੀ ਰਸੀਲਾ, ਤਿੰਨਾਂ ਦੇ ਜਥੇ ਨੇ ਹਾਜ਼ਰੀਆਂ ਭਰੀਆਂ ਹਨ। ਕੁਝ ਸਮਾਂ ਆਪ ਸੰਗਤਾਂ ਦੀ ਸੇਵਾ, ਗੁਰ ਸ਼ਬਦ ਦੀ ਵਿਚਾਰ, ਆਏ ਹੋਏ ਮੁੱਖ ਵਾਕ ਦੀ ਵਿਚਾਰ ਦੁਆਰਾ ਕਰਨੀ ਹੈ। ਅੱਜ ਛੇਵੇਂ ਪਾਤਸ਼ਾਹ ਮੀਰੀ ਪੀਰ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਤਿੰਨਾਂ ਦਾ ਪਾਵਨ ਪਵਿੱਤਰ ਪ੍ਰਕਾਸ਼ ਗੁਰਪੁਰਬ ਸਮੁੱਚਾ ਸਿੱਖ ਜਗਤ ਬੜੀ ਸ਼ਰਧਾ, ਪਿਆਰ, ਅਕੀਦਤ ਦੇ ਨਾਲ ਮਨਾ ਰਿਹਾ ਹੈ। ਸੋ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਕੌਤਕ ਰਲ ਮਿਲ ਕੇ ਗੁਰੂ ਮਹਾਰਾਜ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰਾਂਗੇ। ਹਾਜ਼ਰੀ ਗੁਰੂ ਚਰਨਾਂ ਚਲਵਾਇਓ, ਪਿਆਰ ਨਾਲ ਬੋਲੋ ਜੀ ਸਤਨਾਮ।

ਸੋਰਠ ਕੀ ਵਾਰ ਮਹੱਲਾ ਚੌਥਾ। ਇਹ ਪਵਿੱਤਰ ਅੱਜ ਦਾ ਮੁੱਖ ਵਾਕ ਸਤਿਗੁਰੂ ਮਹਾਰਾਜ ਜੀ ਨੇ ਸੋਰਠ ਕੀ ਵਾਰ ਦੇ ਵਿੱਚੋਂ ਬਖਸ਼ਿਆ ਹੈ, ਨਾਵੀਂ ਪੌੜੀ ਹੈ। ਔਰ ਇਸ ਪੌੜੀ ਦੇ ਨਾਲ ਦੋ ਸਲੋਕ ਹਨ, ਧੰਨ ਧੰਨ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਦੇ, ਪੌੜੀ ਹੈ ਗੁਰੂ ਰਾਮਦਾਸ ਜੀ ਦੀ। ਸੋਰਠ ਕੀ ਵਾਰ ਦੀਆਂ 29 ਪੌੜੀਆਂ ਹਨ। ਅੱਜ ਦੀ ਪੌੜੀ ਹੈ ਨਾਵੀਂ, ਜਿਹਦੀ ਆਪਾਂ ਵਿਚਾਰ ਕਰਾਂਗੇ, ਔਰ ਨਾਲ ਸਲੋਕ ਹਨ ਦੋ। ਸਤਿਗੁਰ ਕਿਰਪਾ ਕਰਦੇ ਹਨ ਤੀਸਰੇ ਪਾਤਸ਼ਾਹ ਜੀ, ਬਿਨ ਨਾਵ ਹੈ ਸਭ ਭਰਮ ਦੇ, ਵਾਹਿਗੁਰੂ ਦੇ ਨਾਮ ਤੋਂ ਬਿਨਾਂ ਸਾਰੇ ਜੀ ਭਟਕ ਰਹੇ ਨੇ, ਸੰਸਾਰ ਦੇ ਵਿੱਚ ਵੀ ਭਟਕਦੇ ਨੇ, 84 ਲੱਖ ਦੇ ਗੇੜੇ ਜੀ ਭਟਕ ਰਹੇ ਹਨ। ਨਿਤ ਜਗ ਤੋਟਾ ਸਹਿਸਾਰ, ਨਿਤ ਹੀ ਹਰ ਰੋਜ਼ ਹੀ ਜੱਗ ਗੱਗੇ ਸਾਰੀ ਲੱਗੀ, ਜੱਗ ਦੇ ਵਿੱਚ ਤੋਟਾ ਘਾਟਾ ਹੀ ਘਾਟਾ ਹੈ, ਸਹਿਸਾਰ ਦੇ ਸਾਰੀ ਲੱਗੀ ਰਾਏ ਨੂੰ, ਸੰਸਾਰ ਦੇ ਵਿੱਚ ਜਗਤ ਵਿੱਚ ਨਿਤ ਘਾਟਾ ਹੀ ਘਾਟਾ ਹੈ। ਮਨਮੁਖ ਕਰਮ ਕਮਾਵਣੇ ਹੋਮੇ ਅੰਧ ਗੁਬਾਰ, ਮਨ ਪਿੱਛੇ ਲੱਗਾ ਹੋਇਆ ਵਿਅਕਤੀ ਹੋਮੇ ਦੇ ਵਿੱਚ

ਸਿੱਖਿਆ ਅਨੁਸਾਰ ਚੱਲਦੇ ਨੇ ਉਹ ਗੁਰਮੁਖ। ਅੰਮ੍ਰਿਤ ਪੀਵਣਾ ਉਹ ਨਾਮ ਅੰਮ੍ਰਿਤ ਨੂੰ ਪੀਂਦੇ ਨੇ, ਅੰਮ੍ਰਿਤ ਬਾਣੀ ਨੂੰ ਪੀਂਦੇ ਨੇ, ਪੜ੍ਹਦੇ ਹਨ, ਆਨੰਦ ਲੈਂਦੇ ਹਨ, ਖੰਡੇ ਬਾਟੇ ਦਾ ਅੰਮ੍ਰਿਤ ਛਕਦੇ ਨੇ। ਨਾਨਕ ਸ਼ਬਦ ਵਿਚਾਰ ਗੁਰੂ ਅਮਰਦਾਸ ਜੀ ਕਹਿੰਦੇ ਨੇ, ਗੁਰੂ ਦੇ ਸ਼ਬਦ ਦੀ ਵਿਚਾਰ ਦੁਆਰਾ ਵਿਚਾਰ ਵਿਚਾਰ ਕੇ ਨਾਮ ਰਸ ਅੰਮ੍ਰਿਤ ਰਸ ਉਹ ਵਾਹਿਗੁਰੂ ਦੇ ਪਿਆਰੇ ਪੀਂਦੇ ਨੇ। ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਸ੍ਰੀ ਅੰਮ੍ਰਿਤਸਰ ਸ਼ਹਿਰ ਦੇ ਨੇੜੇ ਪਿੰਡ ਗੁਰੂ ਕੀ ਵਡਾਲੀ ਉੱਥੇ ਹੋਇਆ ਸਤਸੰਗੀਓ। ਗੁਰੂ ਹਰਗੋਬਿੰਦ ਸਾਹਿਬ ਦੇ ਪ੍ਰਕਾਸ਼ ਤੋਂ ਪਹਿਲਾਂ ਤਾਂ ਮਾਤਾ ਜਗਤ ਮਾਤਾ ਮਾਤਾ ਗੰਗਾ ਜੀ ਬੀੜ ਬਾਬਾ ਬੁੱਢਾ ਸਾਹਿਬ ਗਏ। ਪਹਿਲੇ ਦਿਨ ਗਏ ਆਣ ਸ਼ਾਨ ਦੇ ਨਾਲ ਰਾਮਦਾਸਪੁਰ ਕਿਰਨ ਭਾਜਰ ਪਾਈ ਬਚਨ ਹੋਏ। ਫਿਰ ਗੁਰੂ ਜੀ ਨੇ ਵਿਧੀ ਦੱਸੀ ਸਾਧੂ ਦੀ ਸੇਵਾ ਕਿਵੇਂ ਕਰਨੀ ਹੈ। ਫਿਰ ਮਾਤਾ ਜੀ ਨੇ ਵਿਧੀ ਵਿਧਾਨ ਅਨੁਸਾਰ ਸੇਵਾ ਕੀਤੀ, ਨਿਮਰਤਾ ਭਾਵ ਨਾਲ ਸੇਵਾ ਕੀਤੀ, ਨੰਗੇ ਚਰਨੀ ਚੱਲ ਕੇ ਗਏ ਔਰ ਗੁਰੂ ਦੀਆਂ ਰਹਿਮਤਾਂ ਹੋਈਆਂ। ਬਾਬਾ ਬੁੱਢਾ ਸਾਹਿਬ ਜੀ ਨੇ ਖੁਸ਼ ਹੋ ਕੇ ਗੁਰੂ ਨਾਨਕ ਦੇਵ ਜੀ ਦੇ ਚਰਨਾਂ 'ਚ ਅਰਦਾਸ ਕੀਤੀ, ਸਤਿਗੁਰਾਂ ਨੇ ਮਿਹਰ ਕੀਤੀ। ਸੋ ਬਚਨ ਆਪਾਂ ਪੜ੍ਹਦੇ ਹਾਂ ਕਿ ਗੁੱਝੀ ਛੰਨੀ ਨਾਹੀ ਬਾਤ, ਗੁਰੂ ਨਾਨਕ ਤੁੱਠਾ ਕੀਨੀ ਦਾਤ। ਗੁਰੂ ਨਾਨਕ ਦੇਵ ਜੀ ਨੇ ਤਰੁੱਠ ਕੇ ਸੇਵਾ ਤੋਂ ਖੁਸ਼ ਹੋ ਕੇ ਬਾਬਾ ਬੁੱਢਾ ਸਾਹਿਬ ਜੀ ਦੀ ਅਰਦਾਸ ਸੁਣ ਕੇ ਅਤੇ ਮਿਹਰ ਕੀਤੀ, ਸਤਿਗੁਰ ਸਾਚੇ ਦੀ ਆ ਪੇਜ, ਚਿਰ ਜੀਵ ਨੂੰ ਉਪਜਿਆ ਸੰਯੋਗ, ਉਧਰੇ ਮਾਹੇ ਆਏ ਕੀ ਆ ਨਿਵਾਸ, ਮਾਤਾ ਕੇ ਮਨ ਬਹੁਤ ਵਿਗਾਸ, ਜੰਮਿਆ ਪੂਤ ਭਗਤ ਗੋਬਿੰਦ ਕਾ, ਪ੍ਰਗਟਿਆ ਸਾਮੇ ਲਿਖਿਆ ਤੁਰ ਕਾ। ਵਰ ਦਿੱਤਾ ਅਤੇ ਮਾਤਾ ਜੀ ਵਾਪਸ ਆਏ, ਖੁਸ਼ੀ ਹੈ ਪਰਿਵਾਰ ਵਿੱਚ। ਸਮਾਂ ਆਇਆ ਗੁਰੂ ਹਰਗੋਬਿੰਦ ਸਾਹਿਬ ਦੇ ਪ੍ਰਕਾਸ਼ ਦਾ ਅਤੇ ਗੁਰੂ ਜੀ ਮਹਾਰਾਜ ਗੁਰੂ ਅਰਜਨ ਦੇਵ ਨੇ ਵਿਚਾਰ ਕੀਤੀ, ਇੱਕ ਤਾਂ ਗੁਰੂ ਹਰਗੋਬਿੰਦ ਸਾਹਿਬ ਦਾ ਤਾਇਆ ਅਤੇ ਤਾਈ ਬਾਬਾ ਪ੍ਰਿਥੀ ਚੰਦ ਅਤੇ ਤਾਈ ਕਰਮੋਂ ਈਰਖਾ ਕਰਦੇ ਨੇ, ਦੂਸਰਾ ਬਾਬਾ ਬੁੱਢਾ ਸਾਹਿਬ ਨੇ ਵਰ ਤੋਂ ਪਹਿਲਾਂ ਇਹ ਬਚਨ ਕੀਤਾ ਸੀ ਰਾਮਦਾਸਪੁਰ ਕਿਨ ਭਾਜਰ ਪਾਈ। ਇਸ ਵਾਸਤੇ ਬਾਬਾ ਜੀ ਦਾ ਬਚਨ ਜਿਹੜਾ ਸਫਲ ਕਰਨਾ ਚਾਹੀਦਾ ਹੈ। ਸੋ ਗੁਰੂ ਜੀ ਛੱਡ ਕੇ ਅੰਮ੍ਰਿਤਸਰ ਸ਼ਹਿਰ ਨੂੰ ਅਤੇ ਸ਼ਹਿਰ ਤੋਂ ਬਾਹਰ ਬਾਹਰ ਛੋਟਾ ਜਿਹਾ ਪਿੰਡ ਸੀ ਵਡਾਲੀ ਉੱਥੇ ਚਲੇ ਗਏ। ਉੱਥੇ ਹੀ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਹਾੜ ਬਦੀ ਏਕਮ ਔਰ 1652 ਬਿਕਰਮੀ ਨੂੰ, 22 ਹਾੜ ਅਤੇ 1596 ਈਸਵੀ ਨੂੰ ਐਤਵਾਰ ਦਾ ਦਿਨ ਸੀ, ਅੰਮ੍ਰਿਤ ਵੇਲੇ ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਹੋਇਆ। ਸੋ ਬਾਬਾ ਬੁੱਢਾ ਸਾਹਿਬ ਜੀ ਨੇ ਆਵੀ ਦਾ ਨਾਮ ਰੱਖਿਆ ਹਰਗੋਬਿੰਦ। ਸੋ ਜਦੋਂ ਬਾਬਾ ਜੀ ਨੇ ਬਚਨ ਕੀਤੇ ਸੀ ਤੇ ਇਹ ਫਰਮਾਇਆ ਸੀ ਬਾਬਾ ਜੀ ਨੇ, ਮਾਤਾ ਜੀ ਤੁਹਾਡੇ ਗ੍ਰਹਿ ਵਿਖੇ ਮੀਰੀ ਪੀਰੀ ਦਾ ਮਾਲਕ ਆਏਗਾ, ਰਾਜ ਸ਼ਕਤੀ ਤੇ ਸਿਮਰਨ ਸ਼ਕਤੀ ਦੋਨੋਂ, ਸੰਤ ਵੀ ਹੋਏਗਾ ਤੇ ਸਿਪਾਹੀ ਵੀ ਹੋਏਗਾ, ਪੀਰ ਵੀ ਹੋਏਗਾ ਤੇ ਮੀਰ ਵੀ ਹੋਏਗਾ। ਪੀਰ ਦਾ ਮਤਲਬ ਹੁੰਦਾ ਹੈ ਗੁਰੂ ਤੇ ਮੀਰ ਦਾ ਅਰਥ ਹੁੰਦਾ ਹੈ ਬਾਦਸ਼ਾਹ। ਸੋ ਬਾਦਸ਼ਾਹੀ 68 ਬਾਟ ਰੱਖੇਗਾ ਤੇ ਪੂਰਨ ਤੌਰ ਤੇ ਪੂਰਨ ਗੁਰੂ ਹੋਏਗਾ। ਫਿਰ ਇਹ ਵੀ ਫਰਮਾਇਆ ਸੀ ਕਿ ਮਾਤਾ ਜੀ ਕਾਲੀਆਂ ਘਟਾਵਾਂ ਚੜ੍ਹ ਕੇ ਆਈਆਂ ਨੇ, ਬਿਜਲੀ ਚਮਕ ਰਹੀ ਹੈ, ਇੱਦਾਂ ਤੁਰਕ ਆਉਣਗੇ ਕਾਲੀਆਂ ਘਟਾਵਾਂ ਵਾਂਗ, ਤੇ ਜਿਵੇਂ ਬਿਜਲੀ ਚਮਕਦੀ ਇੱਦਾਂ ਤੇਰੇ ਲਾਲ ਦੀ ਕਿਰਪਾਨ ਜੰਗ ਦੇ ਵਿੱਚ ਚਮਕੇਗੀ, ਵੈਰੀਆਂ ਦੇ ਸਿਰ ਭੰਨੇਗਾ, ਤਖਤਾਂ ਦੇ ਮਾਲਕ ਸਿੱਖਾਂ ਨੂੰ ਬਣਾਏਗਾ। ਇਹ ਬਾਬਾ ਬੁੱਢਾ ਸਾਹਿਬ ਨੇ ਵਰ ਦਿੱਤੇ ਸੀ। ਸੋ ਗੁਰੂ ਹਰਗੋਬਿੰਦ ਸਾਹਿਬ ਦੇ ਪ੍ਰਕਾਸ਼ ਦੀਆਂ ਅਤਿਅੰਤ ਖੁਸ਼ੀਆਂ ਹੋਈਆਂ, ਸਮੁੱਚਾ ਸਿੱਖ ਜਗਤ ਗੁਰਸਿੱਖਾਂ ਮਨ ਵਧਾਈਆਂ, ਗੁਰਸਿੱਖਾਂ ਦੇ ਮਨਾਂ 'ਚ ਬਹੁਤ ਵਧਾਈਆਂ ਵੱਜੀਆਂ। ਸੂਰਜ ਚੜ੍ਹਦਾ ਹੈ, ਜਿਉਂ ਘਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ। ਸੂਰਜ ਚੜ੍ਹਨ ਦੇ ਨਾਲ ਤਾਰੇ ਜਿਹੜੇ ਸਾਨੂੰ ਦਿਸਣ ਵੜ ਜਾਂਦੇ, ਹੁੰਦੇ ਤਾਂ ਦਿਨੇ ਵੀ ਆ ਤਾਰੇ, ਇਹ ਨਹੀਂ ਕਿਤੇ ਜਾ ਕੇ ਆਪਣੇ ਘਰ ਕਿਤੇ ਦੂਰ ਚੱਲ ਜਾਂਦੇ, ਨਹੀਂ ਦਿਸਦੇ ਨਹੀਂ, ਸੂਰਜ ਦਾ ਪ੍ਰਕਾਸ਼ ਜ਼ਿਆਦਾ ਆ ਜਾਂਦਾ। ਇਸੇ ਤਰ੍ਹਾਂ ਜਦੋਂ ਗੁਰੂ ਰੂਪੀ ਸੂਰਜ ਚੜ੍ਹਦਾ, ਦੰਭ ਪਖੰਡ ਦੇ ਤਾਰੇ ਛਿਪ ਜਾਂਦੇ ਨੇ, ਕਾਲੀ ਬੋਲੀ ਰਾਤ ਛੱਟ ਜਾਂਦੀ ਹੈ। ਜਦੋਂ ਗੁਰੂ ਹਰਗੋਬਿੰਦ ਸਾਹਿਬ ਦਾ ਪ੍ਰਕਾਸ਼ ਹੋਇਆ ਤਾਂ ਖੁਸ਼ੀ ਹੋਈ, ਸੂਰਜ ਚੜ੍ਹਦਾ ਤਾਂ ਖੁਸ਼ੀ ਸਾਰਿਆਂ ਨੂੰ ਵੀ, ਕੰਮ ਕਾਰ ਕਰਾਂਗੇ, ਪਰ ਕੁਛ ਐਸੇ ਜੀਵ ਹੁੰਦੇ ਜਿਹੜੇ ਬੜੇ ਦੁਖੀ ਹੁੰਦੇ ਨੇ, ਚੋਰ ਯਾਰ ਉੱਲੂ, ਰਾਤ ਨੂੰ ਵਿਚਰਨ ਵਾਲੇ ਜੀਵ ਬੜੇ ਦੁਖੀ ਹੁੰਦੇ ਨੇ ਕਿ ਚੜ੍ਹ ਗਏ।

ਇੱਦਾਂ ਹੀ ਗੁਰੂ ਹਰਗੋਬਿੰਦ ਸਾਹਿਬ ਦੀ ਖੁਸ਼ੀ ਪ੍ਰਕਾਸ਼ ਦੀ ਸਾਰੇ ਜਗਤ ਵਿੱਚ, ਸਿੱਖ ਜਗਤ ਵਿੱਚ ਹੈ। ਪਰ ਬੀਬੀ ਕਰਮੋ ਅਤੇ ਪ੍ਰਿਥੀ ਚੰਦ ਬੜੇ ਦੁਖੀ ਹੋਏ। ਉਹਨਾਂ ਨੇ ਗੁੰਦਾ ਗੁੰਦਣੀਆਂ ਸ਼ੁਰੂ ਕੀਤੀਆਂ, ਕਈ ਵਾਰ ਯਤਨ ਕੀਤੇ, ਕਈ ਵਾਰ ਉਹਨਾਂ ਨੇ ਕੋਸ਼ਿਸ਼ ਕੀਤੀ, ਪਰ ਪਰਮਾਤਮਾ ਮਿਹਰ ਕੀਤੀ, ਵਿੱਚ ਕਰਤਾ ਪੁਰਖ ਖਲੋਆ, ਬਾਲ ਨਾ ਵਿੰਗਾ ਹੋਆ। ਕਰਤੇ ਪੁਰਖ ਜੀ ਨੇ, ਵਾਹਿਗੁਰੂ ਜੀ ਨੇ ਪਾਰ ਬਖਸ਼ਿਸ਼ ਕੀਤੀਆਂ। ਹਰਗੋਬਿੰਦ ਨਵਾਂ ਅੰਦਰੋਂ ਵੈਰਾਗੀ ਸਿੰਘ ਸ਼ਬਦ ਪੜ੍ਹ ਰਹੇ ਸੀ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਚੜ੍ਹਦੀ ਕਲਾ 'ਚ ਰਹੇ। ਸੋ ਇੱਥੇ ਗੁਰਮੁਖ ਅਤੇ ਮਨਮੁਖ ਦਾ ਜ਼ਿਕਰ ਮਿਲਿਆ ਸਤਸੰਗੀਓ। ਗੁਰੂ ਹਰਗੋਬਿੰਦ ਸਾਹਿਬ ਦਾ ਤਾਇਆ ਹਮੇਸ਼ਾ ਮਨ ਦੇ ਪਿੱਛੇ ਲੱਗਾ ਰਿਹਾ, ਸੇਵਾ ਵੀ ਕਰਦਾ ਹੈ, ਸਾਰਾ ਦਿਨ ਗੁਰੂ ਚਰਨਾਂ 'ਚ ਰਹਿੰਦਾ ਹੈ, ਨਾਨਾ ਗੁਰੂ ਜੀ ਦੇ, ਪਿਤਾ ਗੁਰੂ ਜੀ ਦੇ ਸਾਰਾ ਦਿਨ ਦਰਬਾਰ 'ਚ ਰਹਿੰਦਾ, ਸੰਗਤ ਨੂੰ ਵਿਖਾਉਂਦਾ ਕਿ ਮੈਂ ਸੇਵਾ ਬੜੀ ਕਰਦਾ, ਹਉਮੈ ਦੇ ਵਿੱਚ ਅਹੰਕਾਰ ਵਿੱਚ ਸੇਵਾ ਕਰਦਾ। ਪ੍ਰਮਾਣ ਨਹੀਂ ਸਤਸੰਗੀਓ, ਵਿਖਾਵੇ ਦੀ ਸੇਵਾ ਇਹ ਪ੍ਰਮਾਣ ਨਹੀਂ ਹੈ। ਗੁਰੂ ਦੀ ਸਿੱਖਿਆ ਮੁਤਾਬਕ ਸਾ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਮਨ ਮੰਨੇ, ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕਸਮਲ ਪੰਨੇ। ਜਿਹੜੀ ਸੇਵਾ ਗੁਰੂ ਨੂੰ ਪ੍ਰਮਾਣ ਹੋਵੇ ਉਹ ਸਫਲ ਹੁੰਦੀ ਪਿਆਰੇ। ਉਹ ਸਾ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਮਨ ਮੰਨੇ। ਪ੍ਰਿਥੀ ਚੰਦ ਸੇਵਾ ਕਰਦਾ ਸੀ, ਬਹੁਤ ਬਹੁਤ ਭੱਜ ਨੱਠ ਕਰਦਾ, ਸਾਰੀਆਂ ਸੰਗਤਾਂ ਨੂੰ ਰੱਖ ਰੱਖਾ, ਉਹਨਾਂ ਦਾ ਸਾਜੋ ਸਮਾਨ, ਖਾਣ ਪੀਣ, ਹਰੇਕ ਚੀਜ਼ ਦਾ ਖਿਆਲ ਰੱਖਦਾ। ਪਰ ਉਹਦੇ ਅੰਦਰ ਇੱਕ ਇਹ ਚੀਜ਼ ਰਹਿੰਦੀ ਸੀ ਕਿ ਸੰਗਤ ਵੇਖੇ ਮੈਨੂੰ ਕਿ ਬੜੀ ਸੇਵਾ ਕਰਦਾ ਅਤੇ ਅਗਲਾ ਗੁਰੂ ਮੈਂ ਬਣ ਜਾ, ਇਹ ਸੀ ਉਹਦੀ ਦਿੱਕਤ। ਪਰ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਸੇਵਾ ਭਾਵੇਂ ਘੱਟ ਕਰਦੇ, ਰਜਾ 'ਚ ਰਹਿੰਦੇ, ਵਾਹਿਗੁਰੂ ਦੀ 'ਚ ਨਿਮਰਤਾ ਭਾਵ ਵਿੱਚ ਰਹਿੰਦੇ, ਨੀਵੇਂ ਥਾਵਾਂ 'ਤੇ ਜਲ ਖਲੋਂਦਾ, ਉੱਚੇ ਥਾਵਾਂ ਟਿੱਬਿਆਂ 'ਤੇ ਨਹੀਂ, ਆ ਪਹਾੜੀਆਂ ਲਾਗੇ ਪਾਣੀ ਨਹੀਂ ਪੈਂਦਾ, ਥੱਲੇ ਨੀਵੇਂ ਥਾਵਾਂ 'ਤੇ ਜਾਂਦਾ। ਇਸ ਤਰ੍ਹਾਂ ਸਤਸੰਗੀ ਉਹ ਜਿਹੜੇ ਮਨਮੁੱਖ ਨੇ ਕਰਮ ਕਰਦੇ ਨੇ ਅੰਧਕਾਰ ਹਨੇਰੇ ਵਿੱਚ, ਹਉਮੈ ਵਿੱਚ, ਗੁਰਮੁਖ ਅੰਮ੍ਰਿਤ ਨਾਮ ਪੀਂਦੇ ਨੇ ਗੁਰੂ ਦੇ ਸ਼ਬਦ ਦੀ ਵਿਚਾਰ ਕਰਕੇ। ਮਹੱਲਾ ਤੀਜਾ, ਸਹਿਜੇ ਜਾਗੈ ਸਹਿਜੇ ਸੋਵੈ। ਧੰਨ ਗੁਰੂ ਅਮਰਦਾਸ ਸਾਹਿਬ ਜੀ ਫਰਮਾਉਂਦੇ ਨੇ ਜਿਹੜੇ ਗੁਰੂ ਦੇ ਪਿਆਰੇ ਗੁਰਮੁਖ ਨੇ ਸਹਿਜ ਅਵਸਥਾ ਵਿੱਚ ਜਾਗਦੇ ਅਤੇ ਸਹਿਜ ਵਿੱਚ ਸੌਂਦੇ ਨੇ। ਸਹਿਜੇ ਦਾ ਮਤਲਬ ਇਹ ਨਹੀਂ ਸਹਿਜੇ ਸਹਿਜੇ ਘੰਟਾ ਲਾੜਨਾ ਉੱਠਦੇ, ਉੱਠਦਾ ਜੀ ਵੇਖਦਾ ਕਰਦਾ ਵਾਂ, ਆਲਸ ਲੱਗੀ ਜਾਣੂ, ਉਹ ਮਾਵਾਂ ਠਾਈ ਜਾਣਗੇ ਸਰਾਣੇ ਖੜੋਤੀਆਂ, ਉੱਠ ਉੱਠ ਉੱਠਦਾ, ਇਹਨੂੰ ਸਹਿਜੇ ਨਹੀਂ ਕਹਿੰਦੇ। ਸਹਿਜ ਦਾ ਅਰਥ ਹੁੰਦਾ ਸਹਿਜ ਗਿਆਨ ਵਿੱਚ, ਰਾਤ ਨੂੰ ਸਿਮਰਨ ਕਰਦਿਆਂ ਕਰਦਿਆਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਰਦਿਆਂ ਸੌ ਗਏ, ਸੌਂਦਿਆਂ ਵਾਹ ਵਾਹ ਇਸ ਪ੍ਰਕਾਰ ਜਿਹੜੇ ਸੌਣ ਲੱਗਿਆਂ ਵਾਹ ਵਾਹ ਕਰਦੇ ਨੇ, ਸੌਂਦਿਆਂ ਵਾਹ ਵਾਹ ਉੱਚਰੇ ਉੱਠਦੇ ਵੀ ਵਾਹ ਕਰੇਨ, ਸੌਣ ਲੱਗਿਆਂ ਵਾਹਿਗੁਰੂ ਵਾਹਿਗੁਰੂ ਸ਼ਾਂਤੀ ਵਿੱਚ ਸੌਂ ਜਾਣਾ, ਪਰਮਾਤਮਾ ਦੇ ਚਰਨਾਂ 'ਚ ਧਿਆਨ ਜੋੜ ਕੇ, ਸਿਰੇ ਉੱਠਦਿਆਂ ਸਾਰ ਮੂੰਹ ਤੋਂ ਵਾਹਿਗੁਰੂ ਨਿਕਲੇਗਾ, ਇਹਨੂੰ ਕਹਿੰਦੇ ਸਹਿਜ ਗਿਆਨ ਅਵਸਥਾ ਦੇ ਵਿੱਚ। ਸਹਿਜੇ ਜਾਗੈ ਸਹਿਜੇ ਸੋਵੈ, ਗੁਰਮੁਖ ਆਣਦੇ ਨੂੰ ਉਸਤ ਹੋਵੈ। ਐਸੇ ਗੁਰੂ ਦੇ ਪਿਆਰਿਆਂ ਦੀ, ਗੁਰਮੁਖਾਂ ਦੀ, ਜਿਹੜੇ ਗੁਰੂ ਕੇ ਲੜ ਲੱਗੇ ਨੇ, ਜਿਹੜੇ ਰਾਤ ਉਸ ਤੋਂ ਧੁੰਦੀ ਹੈ, ਧੰਨ ਧੰਨ ਕਹੇ ਸਭ ਕੋਏ, ਸਾਰਾ ਜਗਤ ਉਹਨਾਂ ਨੂੰ ਧੰਨ ਧੰਨ ਕਹਿੰਦਾ ਸਤਸੰਗੀ, ਉਹਨਾਂ ਦੀ ਉਸ ਤੋਂ ਧੁੰਦੀ ਸੰਸਾਰ ਨੂੰ ਯਾਦ ਰੱਖਦਾ। ਮਨਮੁਖ ਭਰਮੈ ਸਹਿਸਾ ਹੋਵੈ, ਮਨਮੁਖ ਵਿਅਕਤੀ ਭਰਮ ਵਿੱਚ ਪਿਆ ਰਹਿੰਦਾ, ਸਹਿਮ ਬਣਿਆ ਰਹਿੰਦਾ ਦੇ ਅੰਦਰ, ਸਹਿਮ ਡਰ, ਇਸ ਸੰਸਾਰ ਦੇ ਵਿੱਚ ਹੀ ਡਰਦਾ ਰਹਿੰਦਾ, ਪ੍ਰਲੋਕ ਵਿੱਚ ਵੀ ਡਰਦਾ ਰਹਿੰਦਾ ਕਿਤੇ ਆਹ ਨਾ ਹੋ ਜਾਵੇ, ਮੈਨੂੰ ਕਿਤੇ ਇੱਦਾਂ ਨਾ ਹੋ ਜਾਵੇ। ਅੰਤਰ ਚਿੰਤਾ ਨੀਂਦ ਨ ਸੋਵੈ, ਉਹਦੇ ਅੰਦਰ ਚਿੰਤਾ ਰਹਿੰਦੀ, ਕਦੇ ਸ਼ਾਂਤੀ ਦੀ ਨੀਂਦ ਸੁਣਦਾ ਹੀ ਨਹੀਂ, ਕਦੇ ਆਨੰਦ ਵਿੱਚ ਰਹਿੰਦਾ ਹੀ ਨਹੀਂ ਸਤਸੰਗੀ। ਉਹ ਹੁਣ ਪ੍ਰਿਥੀ ਚੰਦ ਸੀ, ਇਹ ਸਾਰੀ ਜ਼ਿੰਦਗੀ ਸਤਸੰਗੀ ਨੇ ਹੱਥ ਪੈਰ ਮਾਰਦੇ ਹਾਂ ਚਿੰਤਾ ਦੇ ਵਿੱਚ, ਹਾਏ ਮੈਂ ਗੁਰੂ ਬਣਨਾ ਸੀ, ਹਾਏ ਮੇਰੀ ਵਾਰੀ ਸੀ, ਹਾਏ ਮੇਰਾ ਸਾਰਾ ਕੁਛ ਲੈ ਗਏ, ਅਤੇ ਗੁਰੂ ਸਾਹਿਬ ਜੀ ਆਨੰਦ ਵਿੱਚ ਰਹੇ ਸਾਰੀ ਜ਼ਿੰਦਗੀ, ਤੱਤੀਆਂ ਤਵੀਆਂ ਉੱਤੇ ਬੈਠ ਕੇ ਗੁਰੂ ਅਰਜਨ ਦੇਵ ਨੇ ਆਨੰਦ ਪ੍ਰਾਪਤ ਕੀਤਾ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਜੰਗ ਯੁੱਧ ਦੇ ਵਿੱਚ ਵੀ ਸ਼ਾਂਤੀ ਅਤੇ ਪਰਉਪਕਾਰ ਕਰਦੇ ਰਹੇ। ਦਲ ਭੰਜਨ ਗੁਰ ਸੂਰਮਾ ਬੜ ਯੋਧਾ ਬਹੁ ਪਰਉਪਕਾਰੀ, ਪਰਉਪਕਾਰ ਕਦੇ ਉਹਨਾਂ 'ਤੇ ਅੱਗੇ ਹੀ ਨਹੀਂ, ਜੀਆਂ ਦੇ ਭਲੇ ਵਾਸਤੇ ਪੈਂਦੇ ਖਾਨ ਨਿਮਖ ਹਰਾਮੀ ਬਣ ਗਿਆ, ਫੌਜ ਲੈ ਆ ਅਤੇ ਗੁਰੂ ਮਹਾਰਾਜ ਨੇ ਜੰਗ ਕੀਤਾ, ਮਾਰਨ ਲਈ ਆਇਆ ਨਾ ਮਹਾਰਾਜ ਨੂੰ, ਪਰ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਅੰਤਮ ਕਿਰਪਾਨ ਦੇ ਨਾਲ ਚੀਰ ਦਿੱਤਾ, ਕਹਿੰਦੇ ਪੈਂਦੇ ਆ ਕਲਮਾ ਪੜ੍ਹ ਲਾ ਮਿੱਤਰਾ ਤੇਰਾ ਭਲਾ ਹੋਜੂਗਾ, ਕਹਿੰਦਾ ਮਹਾਰਾਜ ਤੁਹਾਡੀ ਕਿਰਪਾਨ ਹੀ ਕਲਮਾ, ਤੁਹਾਡੀ ਜ਼ਬਾਨ ਹੀ ਅੰਮ੍ਰਿਤ ਸੱਚੇ ਪਾਤਸ਼ਾਹ,
ਛਾਂ ਕਰਤੀ ਮੂੰਹ ਦੇ ਉੱਤੇ ਟਾਲ ਦੀ। ਮਰ ਰਿਹਾ ਪਿੰਡੇ ਖਾਨ, ਧੁੱਪ ਬੜੀ ਤੇਜ਼ ਪੈ ਰਹੀ ਹੈ, ਛਾਂ ਕਰਤੀ ਸੱਚੇ ਪਾਤਸ਼ਾਹ ਦੇ ਮੂੰਹ ਦੇ ਉੱਤੇ। ਪਾਲਿਆ ਤਾਂ ਆਪ ਹੀ ਸੀ, ਅਕਿਰਤ ਘੜ ਹੋ ਗਿਆ ਅਤੇ ਮਾਰਨਾ ਪਿਆ, ਚੜ੍ਹ ਕੇ ਆਇਆ ਸੀ। ਸੋ ਪਰਉਪਕਾਰ ਸਤਸੰਗੀਓ, ਜੰਗ ਦੇ ਮੈਦਾਨ ਵਿੱਚ ਹੀ ਪਰਉਪਕਾਰ ਫੁੱਲ ਟੁੱਟ ਗਿਆ ਪੋਤਰੇ ਸਾਹਿਬ ਗੁਰੂ ਹਰਿਰਾਏ ਸਾਹਿਬ ਜੀ ਤੋਂ, ਅਤੇ ਕੋਲ ਬੈਠ ਕੇ ਬੜੀ ਚਿੰਤਾ ਕੀਤੀ। ਕਹਿੰਦੇ ਬੜਾ ਸੋਹਣਾ ਫੁੱਲ ਸੀ, ਬੜਾ ਖਿੜਿਆ ਅਤੇ ਖੁਸ਼ਮੂਆ ਮਹਿਕਾ ਵੰਡਦਾ ਸੀ, ਤੋੜਿਆ ਕਹਿੰਦੇ ਹੈ। ਪਤਾ ਲੱਗਿਆ ਸਾਡੇ ਪੋਤਰਾ ਜੀ ਦੇ ਚੋਲੇ ਨਾਲ ਅੜ ਕੇ ਟੁੱਟ ਗਿਆ ਬੇਧਿਆਨੀ 'ਚ, ਅਤੇ ਫਰਮਾਇਆ ਸੀ ਜੇ ਚੋਗਾ ਵੱਡਾ ਪਹਿਨਣਾ ਹੋਵੇ ਤਾਂ ਇਹਨੂੰ ਸਾਂਭਣ ਦੀ ਯਾਦ ਵੀ ਸਿੱਖਿਆ ਕਰੋ। ਹਰੇਕ ਕਾਰਜ ਦੇ ਵਿੱਚ ਦਇਆ ਮੇਰ। ਚਾਰ ਜੰਗ ਕੀਤੇ ਨੇ ਸਤਸੰਗੀਓ, ਚੌਵੇਂ ਜੰਗਾਂ ਦੇ ਵਿੱਚ ਅੱਠ ਪਹਿਰ ਦੇ ਵਿੱਚ ਜੰਗ ਜਿੱਤੇ ਨੇ। ਅੱਠ ਪਹਿਰ ਦੇ ਵਿੱਚ ਕਰਤਾਰਪੁਰ ਦੇ ਜੰਗ ਵਿੱਚ 1,00,000 ਦੇ ਕਰੀਬ ਫੌਜ ਆਈ ਸੀ, ਤਹਿ ਤੇਗ ਕਰਤੀ ਮਾਰੇ ਨੇ ਅੱਠਾਂ ਪਹਿਰਾਂ 'ਚ। ਸੋ ਇਸ ਲਈ ਐਸਾ ਪਰਉਪਕਾਰੀ ਜੀਵਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ, ਪਰ ਪ੍ਰਿਥੀ ਚੰਦ ਜੀ ਅਤੇ ਉਹਨਾਂ ਦਾ ਪੁੱਤਰ ਮਿਹਰਮਾਨ ਸਾਰੀ ਜ਼ਿੰਦਗੀ ਈਰਖਾ 'ਚ ਸੜਦੇ ਰਹੇ। ਸਤਸੰਗੀਓ, ਨਾ ਆਪਣਾ ਭਲਾ ਕਰ ਸਕੇ ਨਾ ਕਿਸੇ ਦਾ। ਇੱਕ ਵਾਰ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੇ ਤਾਏ ਦੇ ਪੁੱਤਰ ਭਰਾ ਨੂੰ ਮਿਲਣ ਵਾਸਤੇ ਗਏ, ਵੱਡਾ ਸੀ ਮਹਾਰਾਜ ਤੋਂ ਉਮਰ 'ਚ, ਅਤੇ ਗੁਰੂ ਮਹਾਰਾਜ ਗਏ ਅਤੇ ਉਹ ਬੈਠਾ ਆ, ਅਤੇ ਲਾਗੇ ਉਹਦੇ ਚੇਲੇ ਚਾਟੜੇ ਬੈਠੇ। ਕਹਿੰਦਾ ਉਹ ਮੁੰਡਿਆ ਦੂਰੋਂ ਉੱਠਿਓ ਨਾ, ਕਿਸੇ ਨੇ ਉੱਠਣਾ ਨਹੀਂ, ਆਰਾਮ ਨਾਲ ਬੈਠੇ ਰਹੋ ਅਤੇ ਨਾ ਉਹਨੂੰ ਬਹਿਣ ਨੂੰ ਕੋਈ ਚੀਜ਼ ਦਿਓ। ਛੇਵੇਂ ਪਾਤਸ਼ਾਹ ਮਹਾਰਾਜ ਸੱਚੇ ਪਾਤਸ਼ਾਹ ਆਏ, ਆ ਕੇ ਮਾਰੇ ਥੱਲੇ ਪੁੰਜੇ ਬਹਿ ਗਏ। ਵੀਰ ਜੀ ਕੀ ਹਾਲ ਜੀ? ਠੀਕ ਠਾਕ, ਸੜਿਆ ਮੂੰਹ, ਬੜਾ ਦੁਖੀ, ਬੋਲਿਆ ਹੀ ਨਹੀਂ। ਮਾਰੇ 2-4 ਮਿੰਟ ਬੈਠ ਕੇ ਚਲੇ ਗਏ। ਸਿੱਖਾਂ ਬੇਨਤੀ ਕੀਤੀ, ਮਹਾਰਾਜ ਇਹਨੇ ਤੁਹਾਡਾ ਅਨਾਦਰ ਕੀਤਾ। ਕਹਿੰਦੇ ਕੋਈ ਨਹੀਂ ਵੱਡਾ, ਇਹ ਸਾਡਾ ਵੱਡਾ ਵੀਰ ਹੈ, ਕੋਈ ਗੱਲ ਨਹੀਂ। ਇਹ ਹੈ ਈਰਖਾ ਤੋਂ ਰਹਿਤ ਨਿਰਵੈਰ ਗੁਰੂ। ਸੋ ਸੱਚੇ ਪਾਤਸ਼ਾਹ ਕਹਿੰਦੇ ਮਨਮੁੱਖ ਭਰਮ ਹੈ ਸਹਿਸਾ ਹੋਵੇ, ਮਨਮੁੱਖ ਭਰਮ ਵਿੱਚ ਭਟਕਦਾ ਅਤੇ ਸਹਿਮ ਦੇ ਵਿੱਚ ਜਿਉਂਦਾ। ਅੰਤਰ ਚਿੰਤਾ ਨੀਂਦ ਨਾ ਸੋਵੈ, ਨਿਰਚਿੰਤਾ ਲੱਗੀ ਰਹਿੰਦੀ ਦਿਨੇ ਰਾਤ, ਨੀਂਦ ਨਹੀਂ, ਹਾਏ ਗੁਰਤਾ ਗੱਦੀ ਗਈ, ਹਾਏ ਮੱਥਾ ਟਿਕਦਾ, ਇੰਨਾ ਸਾਨੂੰ ਟਿਕਣਾ ਸੀ। ਗਿਆਨੀ ਜਾਗਹ ਸਵੇਹ ਸੁਭਾਏ, ਗਿਆਨਮਾਨ ਮਨੁੱਖ ਜਾਗਦਾ ਹੈ ਜਾਗਰਤ ਅਵਸਥਾ 'ਚ, ਸੁਚੇਤ ਰਹਿੰਦਾ। ਸਵੇਹ ਸਹਿਜ ਸੁਭਾਏ, ਜਦੋਂ ਸੌਂਦਾ ਵੀ ਹੈ ਸਹਿਜ ਸੁਭਾਅ ਆਨੰਦ ਵਿੱਚ, ਗਿਆਨ ਦੇ ਵਿੱਚ ਸੌਂਦਾ। ਨਾਨਕ ਨਾਮ ਰਤਿਆ ਬਲ ਜਾਓ, ਧੰਨ ਗੁਰੂ ਅਮਰਦਾਸ ਸਾਹਿਬ ਜੀ ਫਰਮਾਨ ਕਰਦੇ ਨਾਮ ਰਤਿਆ, ਇੱਥੇ ਨਾਮ ਦੇ ਸਿਆਰੀ ਲੱਗੀ ਪਿਆਰਿਓ। ਇਹਨਾਂ ਲਗਾ ਮਾਤਰਾ ਦਾ ਜਿਹੜਾ ਹੈ ਖਿਆਲ ਰੱਖਣਾ ਚਾਹੀਦਾ। ਜੇ ਤੇ ਔਂਕੜ ਲੱਗਾ ਹੋਵੇ ਤੇ ਨਾਮ ਇਕੱਲਾ ਨਾਮ ਹੀ ਹੈ, ਸਿਆਰੀ ਲੱਗ ਗਈ ਤੇ ਨਾਮ ਦੇ ਵਿੱਚ ਰਤਿਆਂ ਦਾ ਪਾਵਰ ਰੰਗਿਆ ਬਲ ਜਾਓ। ਜਿਹੜੇ ਨਾਮ ਵਿੱਚ ਰੰਗੇ ਨੇ, ਜਿਹੜੇ ਨਾਮ ਦੇ ਵਿੱਚ ਜੁੜੇ ਨੇ, ਗੁਰੂ ਅਮਰਦਾਸ ਜੀ ਕਹਿੰਦੇ ਮੈਂ ਬਲਿਹਾਰ ਜਾਵਾਂ, ਉਹਨਾਂ ਗੁਰਮੁਖਾਂ ਦਾ ਸਦਕੇ ਜਾਵਾਂ। ਪੌੜੀ ਪੌੜੀ ਦੇ ਨਾਲ ਕੁਛ ਨਹੀਂ ਲਿਖਿਆ, ਹੁਣ ਸਾਨੂੰ ਕੀ ਪਤਾ ਲੱਗੇ। ਉੱਤੇ 2 ਸਲੋਕ ਗੁਰੂ ਅਮਰਦਾਸ ਜੀ ਦੇ ਨੇ, ਜਿਹਨੂੰ ਨਹੀਂ ਸਮਝ ਕਹੇਗਾ ਕਿ ਪੌੜੀ ਵੀ ਗੁਰੂ ਅਮਰਦਾਸ ਜੀ ਦੀ ਹੈ, ਲਿਖਿਆ ਕੁਛ ਵੀ ਨਹੀਂ। ਪਰ ਇਹਦਾ ਸਾਨੂੰ ਸਮਝ ਲੱਗੇਗੀ, ਇਹ ਸਿਰਲੇਖ ਪੜ੍ਹਨਾ ਪਏਗਾ। ਜਦੋਂ ਅਸੀਂ ਸਿਰਲੇਖ ਪੜ੍ਹਦੇ ਹਾਂ, ਸੋਰ ਰਾਗ ਸੋਰਠ ਕੀ ਵਾਰ ਮਹੱਲਾ ਚੌਥਾ, ਇਹਦਾ ਮਤਲਬ ਹੈ ਕਿ ਜਿਹੜੀ ਪੌੜੀ ਹੈ ਚੌਥੇ ਪਾਤਸ਼ਾਹ ਜੀ ਦੀ, ਮਹਾਰਾਜ ਜੀ ਦੀ। ਸੋ ਗੁਰੂ ਰਾਮਦਾਸ ਜੀ ਮਹਾਰਾਜ ਮਿਹਰ ਕਰਦੇ ਨੇ, ਸੇ ਹਰ ਨਾਮ ਧਿਆਵੈ ਜੋ ਹਰ ਰਤਿਆ। ਸੱਚੇ ਪਾਤਸ਼ਾਹ ਕਿਰਪਾ ਕਰਦੇ, ਸੇ ਭਾਵ ਉਹ ਗੁਰਮੁਖ ਹਰ ਨਾਮ ਧਿਆਵੇ, ਨਾਮ ਧਿਆਉਂਦੇ ਨੇ, ਜੋ ਹਰ ਰਤਿਆ, ਜੋ ਉਹਦਾ ਭਾਵ ਜਿਹੜੇ ਗੁਰਮੁਖ ਹਰ ਰਤਿਆ, ਵਾਹਿਗੁਰੂ ਵਿੱਚ ਰੰਗੇ ਨੇ, ਨਾਮ ਦੇ ਵਿੱਚ ਰੰਗੇ ਨੇ, ਪਰਮਾਤਮਾ ਦੇ ਸਿਮਰ ਦੇ ਵਿੱਚ ਐਨ ਇੱਕ ਮਿੱਕ ਨੇ, ਉਹ ਨਾਮ ਧਿਆਉਂਦੇ ਵਾਹਿਗੁਰੂ ਦੇ ਪਿਆਰੇ। ਹਰ ਇੱਕ ਧਿਆ ਵਹਿ ਇੱਕ, ਇੱਕੋ ਹਰ ਸਤਿਆ। ਉਹ ਗੁਰਮੁਖ ਹਰ ਇੱਕ ਧਿਆ ਵਹਿ, ਇੱਕ ਜਿਹੜਾ ਵਾਹਿਗੁਰੂ ਨਾ, ਇੱਕ ਵਾਹਿਗੁਰੂ ਨੂੰ ਉਹ ਧਿਆਉਂਦੇ ਨੇ, ਇੱਕ ਵਾਹਿਗੁਰੂ ਦਾ ਨਾਮ ਜਪਦੇ, ਇੱਕੋ ਜਪ ਇੱਕੋ ਸਾਲਾਹੇ, ਏਕ ਸਿਮਰ ਏਕੋ ਮਨਾਹੇ, ਏਕ ਸਿਕੇ ਗੁਣ ਗਾਓ ਅਨੰਤ, ਮਨ ਤਨ ਜਾਪ ਏਕ ਭਗਵੰਤ। ਇੱਕੋ ਹਰ ਸਤਿਆ, ਫਿਰ ਉਹਨਾਂ ਗੁਰਮੁਖਾਂ ਨੂੰ ਪਤਾ ਇੱਕ ਵਾਹਿਗੁਰੂ ਹੀ ਸੱਚਾ ਹੈ। ਗੁਰੂ ਹਰਗੋਬਿੰਦ ਸਾਹਿਬ ਦੀ ਬੜੀ ਮਹਿਮਾ, ਗੁਰਸਿੱਖਾਂ ਨੂੰ ਪਤਾ ਕਿ ਮਹਾਰਾਜ ਸ਼ਸਤਰਧਾਰੀ ਹੋ ਕੇ ਤਖਤਾਂ ਦੇ ਮਾਲਕ ਹੈ, ਸੱਚੇ ਪਾਤਸ਼ਾਹ, ਸੱਚੇ ਪਾਤਸ਼ਾਹ ਕਹਿੰਦੀ ਸੰਗਤ। ਇਹ ਕੰਨਾਂ 'ਚ ਪਈ ਜਹਾਂਗੀਰ ਦੀ ਗੱਲ, ਉਹਦੇ ਮਨ 'ਚ ਖਿਆਲ ਆ ਗਿਆ ਮੈਂ ਪਾਤਸ਼ਾਹ ਅਤੇ ਉਹ ਸੱਚੇ ਪਾਤਸ਼ਾਹ। ਇਹ ਗੁਰੂ ਹਰਗੋਬਿੰਦ ਸਾਹਿਬ ਸੰਗਤ ਨੂੰ ਕਹਿੰਦੇ ਨੇ, ਲੋਕਾਂ ਨੂੰ, ਕਿ ਮੈਨੂੰ ਸੱਚੇ ਪਾਤਸ਼ਾਹ ਕਹੋ। ਸ਼ਿਕਾਇਤ ਜੀ ਕੀਤੀ, ਇਤਰਾਜ ਜਿਹਾ ਕੀਤਾ ਮਹਾਰਾਜ,
ਸੱਚੇ ਪਾਤਸ਼ਾਹ ਤੁਸੀਂ ਖਵਾਉਂਦੇ? ਕਹਿੰਦੇ ਨਹੀਂ, ਸੰਗਤ ਕਹਿੰਦੀ ਅਸੀਂ ਨਹੀਂ ਕਦੇ ਕਿਸੇ ਨੂੰ ਕਿਹਾ। ਲੰਮੀ ਸਾਖੀ ਹੈ। ਇੱਕ ਗੁਰਸਿੱਖ ਨੇ ਮਹਿਮਾ ਸੁਣੀ ਮਹਾਰਾਜ ਦੀ, ਉਹਨੇ ਦਰਸ਼ਨ ਨਹੀਂ ਸੀ ਕੀਤੇ ਗੁਰੂ ਜੀ ਦੇ, ਉਹਨੇ ਮਹਿਮਾ ਸੁਣੀ ਮਹਾਰਾਜ ਦੀ ਕਿ ਮਹਾਰਾਜ ਆਏ ਨੇ ਆਗਰੇ। ਉਹਨੇ ਘਾਹ ਕੱਟਿਆ ਨਦੀ ਦੇ ਕੰਢਿਓਂ, ਯਮੁਨਾ ਦੇ ਕੰਢਿਓਂ ਬੜਾ ਸੁੰਦਰ ਘਾਹ ਦੀ ਪੰਡ ਲਈ, ਇੱਕ ਟਕਾ ਲਿਆ, ਚੱਲ ਪਿਆ। ਇਹਨਾਂ ਨੂੰ ਪਤਾ ਸੀ ਗੁਰੂ ਜੀ ਕਲਗੀ ਸਜਾਉਂਦੇ ਨੇ ਸੀਸ 'ਤੇ, ਸ਼ਸਤਰ ਬਸਤਰ ਪਹਿਨਦੇ ਨੇ। ਉਹਨੂੰ ਭੁਲੇਖਾ ਪੈ ਗਿਆ ਅਤੇ ਉਹ ਆ ਕੇ ਜਹਾਂਗੀਰ ਦੇ ਅਗਲੇ ਬੰਨੇ ਉਹਨੇ ਲਿਆ ਮੱਥਾ ਟੇਕਿਆ। ਕਹਿੰਦਾ ਸੱਚੇ ਪਾਤਸ਼ਾਹ ਮੁਕਤੀ ਦਿਓ। ਕਹਿੰਦੇ ਭਾਈ ਤੂੰ ਗਲਤ ਥਾਂ ਆ ਗਿਆ, ਮੁਕਤੀ ਨਹੀਂ, ਕੋਈ ਹੋਰ ਚਾਹੁੰਦਾ ਚੀਜ਼ ਤੇ ਦੇ ਦਿਆਂਗਾ। ਕਹਿੰਦੇ ਨਹੀਂ, ਮੁਕਤੀ ਚਾਹੀਦੀ। ਕਹਿੰਦੇ ਮੁਕਤੀ ਕਾ ਦਾਤਾ ਉੱਧਰ ਹੀ ਹੈ, ਸੱਚੇ ਪਾਤਸ਼ਾਹ ਜਿਹਨੂੰ ਕਹਿ ਰਿਹਾ ਉੱਧਰ ਨੇ ਉਹ। ਉਹਨੇ ਸਿੱਖ ਨੇ ਸਾਸੇ ਟਕਾ ਚੁੱਕਿਆ, ਕੁਛ ਗੁਰਮੁਖਾਂ ਦੇ ਇਹ ਵੀ ਮੈਂ ਵਿਚਾਰ ਸੁਣੇ ਨੇ, ਟਕਾ ਜਿਹੜਾ ਝੂਠੇ ਬਾਦਸ਼ਾਹ ਅੱਗੇ ਰੱਖ ਦਿੱਤਾ ਉਹ ਚੁੱਕ ਕੇ ਸੱਚੇ ਪਾਤਸ਼ਾਹ ਅੱਗੇ ਨਹੀਂ ਰੱਖੀਦਾ। ਉਹਨੇ ਟਕਾ ਉਹ ਤੇ ਕਰਤਾ ਸੱਸੀ ਪਾਸੇ, ਹੋਰ ਟਕਾ ਲਿਆ ਕੇ ਮਹਾਰਾਜ ਨੂੰ ਮੱਥਾ ਟੇਕਿਆ ਛੇਵੇਂ ਪਾਤਸ਼ਾਹ ਨੂੰ। ਜਹਾਂਗੀਰ ਪਿੱਛੇ ਪਿੱਛੇ ਆ ਗਿਆ। ਸਿੱਖ ਕਹਿੰਦਾ ਸੱਚੇ ਪਾਤਸ਼ਾਹ ਮਿਹਰ ਕਰੋ, ਮੁਕਤੀ ਬਖਸ਼ੋ। ਸੱਚੇ ਪਾਤਸ਼ਾਹ ਨੇ ਨਿਹਾਲ ਕੀਤਾ। ਬਾਦਸ਼ਾਹ ਕਹਿੰਦਾ ਮੁਕਤੀ ਮਾਰੇ ਇੰਨੀ ਸਸਤੀ? ਟਕਾ ਲਿਆ ਕੇ ਰੱਖਿਆ, ਮੁਕਤੀ ਦੇ ਦਿੱਤੀ। ਕਹਿੰਦੇ ਸਸਤੀ ਨਹੀਂ, ਤੂੰ ਇਹਨੂੰ ਲਾਲਚ ਦਿੰਦਾ ਰਿਹਾ ਕਿ ਤੂੰ ਮੇਰੇ ਕੋਲ ਭੁਲੇਖੇ ਨਾ ਆ ਗਿਆ, ਮੈਂ ਤੈਨੂੰ ਦੇ ਸਕਦਾ ਵਜ਼ੀਰੀ ਦੇ ਸਕਦਾ, ਨਵਾਬੀ ਦੇ ਸਕਦਾ, ਹੋਰ ਚੀਜ਼ਾਂ ਦੇ ਸਕਦਾ। ਇਹਨੇ ਸਾਰਾ ਕੁਛ ਨਕਾਰ ਦਿੱਤਾ। ਮਤਲਬ ਹੈ ਕਿ ਇੰਨੀਆਂ ਚੀਜ਼ਾਂ ਛੱਡ ਕੇ ਸਾਡੇ ਕੋਲ ਆਇਆ, ਇਹ ਸਸਤੀ ਨਹੀਂ ਮੁਕਤੀ। ਇਸ ਵਾਸਤੇ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਹਰ ਇੱਕੋ ਹਰ ਸੱਤਿਆ, ਇੱਕ ਹੀ ਹੈ ਸੱਚਾ ਅਕਾਲ ਪੁਰਖ ਵਾਹਿਗੁਰੂ ਅਤੇ ਪਰਮਾਤਮਾ ਦਾ ਰੂਪ ਗੁਰੂ। ਹਰ ਇੱਕੋ ਵਰਤੈ ਇੱਕ ਇੱਕੋ ਉਤਪਤਿਆ, ਸਾਰਿਆਂ ਵਿੱਚ ਇੱਕ ਵਾਹਿਗੁਰੂ ਵਰਤਦਾ, ਹਰੇਕ ਵਿੱਚ ਰਹਿ ਰਿਹਾ, ਸਭ ਮੈਂ ਜੋਤ ਜੋਤ ਹੈ ਸੋਏ। ਇੱਕੋ ਉਤਪਤਿਆ, ਜਿਹੜਾ ਇੱਕ ਪਰਮਾਤਮਾ ਉਤਪਤੀ ਕਰਦਾ, ਇੱਕ ਪਰਮਾਤਮਾ ਹੀ ਸਾਰੀ ਸ੍ਰਿਸ਼ਟੀ ਨੂੰ ਰਚਦਾ, ਸਾਰੀ ਸ੍ਰਿਸ਼ਟੀ ਨੂੰ ਸਾਜਦਾ, ਬਣਾਉਂਦਾ। ਜੋ ਹਰ ਨਾਮ ਧਿਆਵਹਿ ਤਿਨ ਡਰ ਸੱਟ ਕੱਤਿਆ। ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਿਹਰ ਕਰਦੇ ਭਾਈ, ਜੋ ਹਰ ਨਾਮ ਧਿਆਵੇ, ਜਿਹੜੇ ਵਾਹਿਗੁਰੂ ਨਾਮ ਤੇ ਆਉਂਦੇ ਨੇ, ਤਿੰਨ ਡਰ ਸੱਟ ਕੱਤਿਆ। ਤਿੰਨ ਦਾ ਅਰਥ ਉਹਨਾਂ ਗੁਰਮੁਖਾਂ ਨੇ ਜਿਹੜਾ ਡਰ ਸੀ ਸੁੱਟ ਤਪਰੇ। ਰੋਜ਼ ਪੜ੍ਹਦੇ ਆਪਾਂ ਜਿਨ ਨਿਰਭਉ, ਜਿਨ ਹਰ ਨਿਰਭਉ ਧਿਆਇਆ ਜੀ, ਤਿੰਨ ਕਾ ਭਉ ਸਭ ਗਵਾਸੀ। ਸੁਖਮਨੀ ਸਾਹਿਬ 'ਚ ਪੜ੍ਹਦੇ ਹਾਂ ਕਿ ਨਿਰਭਉ ਜਪੈ ਸਗਲ ਭਉ ਮਿਟੈ। ਜਿਹੜੇ ਨਿਰਭਉ ਪਰਮਾਤਮਾ ਨੂੰ ਜਪਦੇ, ਉਹਨਾਂ ਦਾ ਸਾਰਾ ਡਰ ਭੈ ਦੂਰ ਹੋ ਜਾਂਦਾ, ਸੁੱਟ ਦਿੰਦੇ ਨੇ ਦੂਰ ਉਹ ਡਰ ਨੂੰ। ਗੁਰਮਤੀ ਦੇਵੈ ਆਪ ਗੁਰਮੁਖ ਹਰ ਜਪਿਆ। ਫਿਰ ਆਪ ਹੀ ਪਰਮਾਤਮਾ ਗੁਰੂ ਬਣ ਕੇ ਗੁਰਮਤੀ ਦਿੰਦਾ ਹੈ, ਸ੍ਰੇਠ ਮਤ ਦਿੰਦਾ ਹੈ। ਗੁਰਮੈਂ ਆਪ ਰੱਖਿਆ ਕਰਤਾਰੇ, ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ। ਗੁਰੂ ਤੋਂ ਬਿਨਾਂ ਗਿਆਨ ਨਹੀਂ। ਛੇਵੇਂ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ, ਮਾਰੇ ਗੁਰੂ ਕਿੰਨੇ ਤਰ੍ਹਾਂ ਦੇ ਹੁੰਦੇ ਨੇ? ਕਹਿੰਦੇ ਚਾਰ ਤਰ੍ਹਾਂ ਦੇ। ਕਿਹੜੇ ਕਿਹੜੇ ਸੱਚੇ ਪਾਤਸ਼ਾਹ? ਪਾਰਸ ਗੁਰੂ, ਚੰਦਨ ਗੁਰੂ, ਦੀਪ ਗੁਰੂ, ਪ੍ਰਿੰਗੀ ਗੁਰੂ। ਇਹਦੇ ਚਾਰ ਤਰ੍ਹਾਂ ਦੇ ਗੁਰੂ ਹੁੰਦੇ ਨੇ। ਪਾਰਸ ਜਿਵੇਂ ਪਾਰਸ ਦੀ ਵੱਟੀ ਹੈ, ਅੱਠ ਧਾਤਾਂ ਨੂੰ ਸੋਨਾ ਬਣਾ ਦਿੰਦੀ ਹੈ, ਇੱਦਾਂ ਉਹ ਵਿਅਕਤੀ, ਉਹ ਸ੍ਰੇਸ਼ਟ ਵਿਅਕਤੀ ਜਿਹੜਾ ਆਪਣੇ ਸ਼ੁਭ ਕਰਮਾਂ ਦੇ ਨਾਲ, ਗੁਣਾਂ ਦੇ ਨਾਲ ਖਾਸ ਖਾਸ ਬੰਦਿਆਂ ਨੂੰ ਗੁਣ ਦੇ ਦੇਵੇ, ਉਹਨੂੰ ਕਹਿੰਦੇ ਹਨ ਪਾਰਸ ਗੁਰੂ। ਚੰਦਨ, ਚੰਦਨ ਇੱਕ ਬੂਟਾ ਹੈ, ਜਦੋਂ ਬਹਾਰ ਉਹਦੇ 'ਤੇ ਆਉਂਦੀ ਹੈ, ਸਾਰਿਆਂ ਨੂੰ ਚੰਦਨ ਨਿਕਟ ਸਭ ਚੰਦਨ ਹੋਈ ਆ, ਜਿੰਨੇ ਚੰਦਨ ਦੇ ਨੇੜੇ ਸਾਰੇ ਚੰਦਨ ਦੀ ਖੁਸ਼ਬੋ ਆਉਣ ਲੱਗ ਪੈਂਦੀ ਹੈ। ਇੱਦਾਂ ਉਹ ਗੁਰੂ ਜਿਹੜਾ ਖਾਸ ਖਾਸ ਜਾਤਾਂ ਨੂੰ ਖਾਸ ਸਮੇਂ 'ਤੇ ਉਪਦੇਸ਼ ਦੇ ਕੇ ਗਿਆਨ ਦੇਵੇ, ਉਹਨੂੰ ਕਹਿੰਦੇ ਨੇ ਚੰਦਨ ਗੁਰੂ, ਦੀਪ ਗੁਰੂ। ਇੱਕ ਦੀਵਾ ਜਗਦਾ, ਦੂਜਾ, ਤੀਜਾ, ਚੌਥਾ, ਪੰਜਵਾਂ ਦੀਵਾ ਜਗ ਸਕਦਾ, ਬਸ਼ਰਤ ਹੈ ਕਿ ਉਹਨਾਂ ਦੀਵਿਆਂ 'ਚ ਤੇਲ ਹੋਵੇ, ਵੱਟੀ ਹੋਵੇ। ਅਤੇ ਇੱਕ ਹੁੰਦਾ ਭਰਿੰਗੀ ਗੁਰੂ। ਭਰਿੰਗੀ ਪੰਜਾਬ ਦੇਸ਼ ਤੋਂ ਆਪਾਂ ਆਏ ਹਾਂ, ਪਿੰਡਾਂ ਤੋਂ, ਪਿੰਡਾਂ ਵਿੱਚ ਇੱਕ ਕਰਕੀਨ ਕਹਿੰਦੇ ਸਾਡੇ ਮਾਝੇ 'ਚ, ਉਹ ਮਿੱਟੀ ਲਿਆ ਕੇ ਕੋਰਨਰਾਂ ਦੇ ਵਿੱਚ ਲਾ ਕੇ ਮਿੱਟੀ ਛੋਟਾ ਜਿਹਾ ਘਰ ਬਣਾਉਂਦੇ ਨਿੱਕਾ ਜਿਹਾ, ਉਹਦੇ 'ਚ ਲਿਆ ਕੇ ਖਾਸ ਤਰ੍ਹਾਂ ਦੇ ਸੁੰਡੇ ਉਹ ਰੱਖ ਕੇ ਉੱਤੋਂ ਲਿਪ ਦਿੰਦੀ ਹੈ, ਉਹਦੇ 'ਤੇ ਬੋਲਦੀ ਰਹਿੰਦੀ, ਉਹਨੂੰ ਆਪਣਾ ਰੂਪ ਦੇ ਦਿੰਦੀ ਹੈ। ਉਹਦੇ ਬੱਚੇ ਨਹੀਂ ਹੁੰਦੇ, ਉਹ ਨਾ ਅੰਡੇ ਹੁੰਦੇ ਉਹਦੇ। ਉਹ ਬਾਹਰੋਂ ਸੁੰਡਾ ਲਿਆਉਂਦੀ ਖਾਸ ਤਰ੍ਹਾਂ ਦਾ ਹਰੇ ਰੰਗ ਦਾ, ਵਿੱਚ ਰੱਖ ਕੇ ਇੱਕ ਦੋ ਤਿੰਨ ਚਾਰ ਰੱਖ ਕੇ ਵਿੱਚ ਉੱਤੇ ਲੇਪ ਕਰਤਾ, ਉਹਦੇ 'ਤੇ ਲਗਾਤਾਰ ਆਪਣੇ ਸ਼ਬਦ ਬੋਲਦੀ ਹੈ, ਉਹਨੂੰ ਆਪਣਾ ਰੂਪ ਦੇ ਦਿੰਦੀ ਹੈ। ਇੱਦਾਂ ਉਹ ਗੁਰੂ ਜਿਹੜਾ ਗਿਆਨ ਦੇ ਕੇ ਕਿਸੇ ਨੂੰ ਗਿਆਨ ਬਖਸ਼ ਦੇਵੇ, ਉਹਨੂੰ ਭਰਿੰਗੀ ਗੁਰੂ ਕਹਿੰਦੇ। ਨਾਨਕ ਗੁਰੂ ਗੋਬਿੰਦ ਸਿੰਘ ਪੂਰਨ ਗੁਰਵਤਾਰ, ਪਰ ਗੁਰੂ ਨਾਨਕ ਦੇਵ ਜੀ ਦੀ ਜੋ ਗੁਰੂ ਸ਼੍ਰੇਣੀ ਹੈ, ਸਭ ਤੋਂ ਉੱਤਮ ਅਵਤਾਰ ਨੇ ਗੁਰੂ ਮਹਾਰਾਜ। ਬੇਅੰਤ ਜੀਵਾਂ ਦਾ ਭਲਾ ਕੀਤਾ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੇ।
ਸੋ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦਾ ਅੱਜ ਆਪਾਂ ਪ੍ਰਕਾਸ਼ ਗੁਰਪੁਰਬ ਮਨਾ ਰਹੇ ਹਾਂ। ਸਤਸੰਗ ਜੀ ਸਾਹਿਬ ਧਰਤੀ ਪਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ ਸੇ ਜੰਤ ਪਏ ਹਰਿਆਵਲੀ, ਜਿੰਨੀ ਮੇਰੇ ਸਤਿਗੁਰ ਦੇਖਿਆ ਜਾਏ, ਧੰਨ ਧੰਨ ਪਿਤਾ ਧੰਨ ਧੰਨ ਕੋਲ, ਧੰਨ ਧੰਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ। ਧੰਨ ਪਿਤਾ ਧੰਨ ਧੰਨ ਗੁਰੂ ਅਰਜਨ ਦੇਵ ਜੀ, ਧੰਨ ਮਾਤਾ ਗੰਗਾ ਨਾਲ ਪਵਿੱਤਰ ਮਾਤਾ, ਧੰਨ ਮਾਤਾ ਗੰਗਾ ਜੀ, ਤਿੰਨਾਂ ਦੇ ਗ੍ਰਹਿ ਵਿਖੇ ਹਾੜ ਵਧੀ ਏਕਮ ਨੂੰ। ਅੱਜ ਦੇ ਦਿਨ ਸਤਸੰਗੀਓ ਹਾੜ ਦਾ ਮਹੀਨਾ ਸੀ 1652 ਬਿਕਰਮੀ, ਔਰ 22 ਹਾੜ ਔਰ 1595 ਈਸਵੀ ਨੂੰ ਦਿਨ ਐਤਵਾਰ ਸੀ। ਵਡਾਲੀ ਗੁਰੂ ਕੀ ਪਿੰਡ ਛੋਟਾ ਜਿਹਾ ਹੁਣ ਸ਼ਹਿਰ ਦੇ ਵਿੱਚ ਹੀ ਆ ਗਿਆ ਸਤਸੰਗੀਓ, ਸ਼ਹਿਰਟਾ ਅਤੇ ਵਡਾਲੀ ਗੁਰੂ ਕੀ ਇਹ ਬਿਲਕੁਲ ਨੇੜੇ ਨੇੜੇ ਨੇ। ਉੱਥੇ ਮਹਾਰਾਜ ਦਾ ਪ੍ਰਕਾਸ਼ ਹੋਇਆ ਤੜਕੇ ਅੰਮ੍ਰਿਤ ਵੇਲੇ। ਪੰਜਵੇਂ ਪਾਤਸ਼ਾਹ ਜੀ ਮਹਾਰਾਜ ਉਦੋਂ ਪਰਉਪਕਾਰ ਕਰ ਰਹੇ ਸੀ, ਪਿੰਡਾਂ 'ਚ ਖੂਹ ਲਵਾ ਰਹੇ ਸੀ, ਪਿੰਡਾਂ 'ਚ ਬਾਗ ਲਵਾ ਰਹੇ ਸੀ, ਸੜਕਾਂ ਪੁਲ ਬਣਵਾ ਰਹੇ ਸੀ। ਮਹਾਰਾਜ ਪਤਾ ਲੱਗਿਆ ਕਿ ਸਾਡੇ ਘਰ ਸਾਹਿਬਜ਼ਾਦਾ ਜੀ ਪ੍ਰਗਟ ਹੋਏ ਨੇ, 6 ਹਰਟਾ ਖੂਹ ਲਵਾਇਆ। ਅੱਜ ਵੀ ਸ਼ਰਟੇ ਜਾਓ ਨਾ, ਨੇੜੇ ਅੰਮ੍ਰਿਤਸਰ ਦੇ ਸ਼ਰਟੇ ਜਾਓ, 2 ਹਰਟਾ, 3 ਹਰਟਾ, 4 ਹਰਟਾ, 5 ਹਰਟਾ ਖੂਹ, ਅਤੇ 6ਵੇਂ ਪਾਤਸ਼ਾਹ ਜੀ ਦੇ ਪ੍ਰਕਾਸ਼ ਦੀ ਖੁਸ਼ੀ 6 ਹਰਟਾ ਲਵਾਇਆ। 6 ਟਿੰਡਾਂ ਵਾਲਾ, 6 ਮਾਲਾਂ ਵਾਲਾ ਖੂਹ ਅੱਜ ਵੀ ਹੈਗਾ, ਉਹ 5 ਵਾਲਾ ਵੀ ਹੈਗਾ ਉੱਥੇ, 3 ਵਾਲਾ ਵੀ ਹੈਗਾ, 4 ਵਾਲਾ ਵੀ ਹੈਗਾ। ਅਤੇ ਗੁਰੂ ਜੀ ਨੇ ਉਸ ਵੇਲੇ ਸ਼ਬਦ ਉਚਾਰਿਆ ਸੀ ਮਹਾਰਾਜ ਨੇ, ਆਸਾ ਮਹੱਲਾ 5ਵਾਂ, ਸਤਿਗੁਰ ਸਾਚੇ ਦੀ ਆ ਭੇਜ, ਚਿਰ ਜੀਵਨ ਉਪਜਿਆ ਸੰਯੋਗ, ਉਧਰੇ ਮਾਹੇ ਆਏ ਕੀਆ ਨਿਵਾਸ, ਮਾਤਾ ਕੇ ਮਨ ਬਹੁਤ ਵਿਗਾਸ, ਜੰਮਿਆ ਪੂਤ ਭਗਤ ਗੋਬਿੰਦ ਕਾ, ਪ੍ਰਗਟਿਆ ਸਾਹਮਣੇ ਲਿਖਿਆ ਤੁਰ ਕਾ। ਸੋ ਐਸੇ ਦੀਨ ਦਿਆਲ ਸਤਿਗੁਰ 6ਵੇਂ ਪਾਤਸ਼ਾਹ ਮੀਰੀ ਪੀਰ ਦੇ ਮਾਲਕ ਸਤਿਗੁਰਾਂ ਦੇ ਪ੍ਰਕਾਸ਼ ਗੁਰਪੁਰਬ ਦੀਆਂ ਪ੍ਰਬੰਧਕ ਵੀਰਾਂ ਵੱਲੋਂ, ਸਾਡੇ ਸਾਰੇ ਸਟਾਫ ਵੱਲੋਂ ਲੱਖ ਲੱਖ ਮੁਬਾਰਕਾਂ। ਗੁਰੂ ਮੇਹਰ ਕਰਨ, ਨਾਮ ਦਾਨ ਚਰਨਾਂ ਦਾ ਪਿਆਰ ਬਖਸ਼ਣ, ਗੁਰੂ ਵਾਲੇ ਬਣੋ, ਸਿੱਖੀ ਨੂੰ ਧਾਰੋ, ਨਾਮ ਸਿਮਰਨ ਬਾਣੀ ਦੇ ਨਾਲ ਜੁੜ ਕੇ ਆਪਣੇ ਜਨਮ ਸਫਲ ਕਰੋ। ਸਤਸੰਗੀਓ ਇੰਨੀ ਕੁ ਸੇਵਾ ਪ੍ਰਵਾਨ ਕਰਨੀ, ਸਮਾਂ ਸਮਾਪਤ ਹੈ। ਸਮਾਪਤੀ ਦੀਆਂ ਪੰਕਤੀਆਂ ਗਾਈਏ, ਫਤਿਹ ਬੁਲਾਈਏ ਜੀ। ਜੋ ਹਰ ਨਾਮ ਧਿਆਵਹਿ ਤਿਨ ਡਰ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿ ਸੇਤੀ, ਮਨ ਵਜੀਆਂ ਵਾਧਾਈਆ, ਰਾਗ ਰਤਨ ਪਰਿਵਾਰ ਪਰੀਆਂ, ਸ਼ਬਦ ਗਾਵਣਿਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇ ਰਾ, ਮਨ ਜਿਨੀ ਵਸਾਇਆ ਰਹੇ ਨਾਨਕ ਆਨੰਦ ਹੋਆ। ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ, ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ, ਸਭਨਾ ਗੱਲਾਂ ਸਮਰਾ ਸੁਆਮੀ, ਸੋ ਕਿਉਂ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ, ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇਹੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕਹਿ ਮਨ ਵਸਿਆ, ਵਾਜੇ ਸਬਦ ਘਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆਂ, ਕਰ ਸਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਾ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰੂ ਵਿਟੋ, ਜਿਹਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤ ਹੋ, ਸਭ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਘਰ ਧਾਰੀਆ, ਪੰਚ ਦੂਤ ਤੁਦ ਵਸ ਕੀਤੇ, ਕਾਲ ਕੰਟਕ ਮਾਰਿਆ, ਧੁਰ ਕਰਮ ਪਾਇਆ ਤੁਦ ਜਿਨ ਕੋ, ਸੇ ਨਾਮ ਹਰ ਕਹਿ ਲਾਗੇ, ਕਹਿ ਨਾਨਕ ਤੈ ਸੁਖ ਹੋਆ, ਤਿਤ ਘਰ ਅਨਹਦ ਵਾਜੇ, ਅਨ ਸੁਣੋ ਵਡਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਾਪਾਇਆ ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ, ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰ ਪੂਰੇ, ਬਿਨਮੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ, ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰ ਪੂਰੇ, ਬਿਨਮੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਸਲੋਕ ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹੱਤ, ਦਿਸਰਾ ਦੋਏ ਦਾਈ ਦਾਇਆ, ਖੇਲੈ ਸਗਲ ਜਗਤ, ਚੰਗੇ

ਸਕਤ ਕਾਲ ਨਾਨਕ ਤੇ ਮੁਖਜਲੇ ਕੇਤੀ ਛੁਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖਜਲੇ ਕੇਤੀ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

सत्संग जी। बोलो जी वाहेगुरु वाहेगुरु। एक ओंकार श्री वाहेगुरु जी की फतेह। श्री भगवती जी सहायवास मोरी पाचे दसवीं प्रथम भगवती समर कहे गुरु नानक लईते आए फिरंगत गुरते अमरदास रामदास से वैसे आए अर्जुन हर गोबिंद नु सिमरो श्री हर आए श्री हर कृष्ण चाहे सब दुख जाए तेग बहादुर सिमरिया का नम दावे ताए सब थाई हुए सहाय दसवें पातशाह गुरु गोबिंद सिंह जी महाराज सब थाई हुए सहाय दसा पाची ने पुत्र आत्मक रूप साहब श्री गुरु ग्रंथ साहब ने पाठ दरदा ते अंतर के खालसा से बोलो जी वाहेगुरु। आप जी दे पंज प्यारे चार साहबजादे चाली मुक्ते हटियां जपियां तपियां जिन्हें नाम जपया वन छकिया दे चलाई ते वाही दे कंढेट कीता तेना प्यारा ते त्यारा नी कमाई दा ते अंदर के बोलो जी वाहेगुरु। जिन्हां सिंघां सिंघणियां धर्म ए सी दिते बंद बंद कटवाए खोपड़ियां नू आईयां चरकणियां ते चले आर नजर आए गए गुरुद्वारे सेवा ते कुर्बानियां कीतियां धर्म ने आ रहा सी किसे तरीके सत्संग संग निभाया ते ना दी कमाई दा ते अंदर के बोलो जी वाहेगुरु। ਪੰਜਾਂ ਤਖਤਾਂ ਸਮਤ ਗੁਰਦੁਆਰਾ ਦੱਸਿਆ ਅੰਦਰ ਕੇ ਬੋਲੋ ਜੀ ਵਾਹਿਗੁਰੂ। ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿੱਤਾ ਹੈ ਚਿਤ ਆਵਣ ਕਾ ਸਦਕਾ ਤਰਫ ਸੁਖੋ ਹੈ ਜਹਾਂ ਜਹਾਂ ਗੁਰੂ ਖਾਲਸਾ ਸਾਹਿਬ ਤਰ ਚਰਿਆਇਤ ਦੇਵਤੇ ਕੀ ਫਤਿਹ ਬਿਰਧ ਕੀ ਪੈ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨ ਇਸ਼ਨਾਨ ਚੌਂਕੀਆਂ ਚੰਡੇ ਬੁੰਗੇ ਜੁਗ ਜੁਗ ਅਟਲ ਧਰਮ ਕਿਆ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਤ ਮਤ ਪੱਟ ਕੇ ਰਾਖੇ ਆਪ ਵਾਹਿਗੁਰੂ। ਗੁਰੂ ਕੀ ਬਨਵਾਜ ਪੰਥ ਸਦਾ ਸਿਆਹੀ ਦਿੱਤਾ ਜੀਓ ਗੁਰਦੁਆਰਾ ਨਨਕਾਣਾ ਸਾਹਿਬ ਪੰਜਾ ਸਾਹਿਬ ਦੇ ਹੋਰ ਗੁਰਦੁਆਰੇ ਗੁਰੂ ਧਾਮ ਜਿਹਨਾਂ ਤੋਂ ਆਪ ਜੀ ਪੰਥ ਨੂੰ ਵਿਛੋੜਿਆ ਗਿਆ ਹੈ ਉਹਨਾਂ ਦੇ ਖੁੱਲ੍ਹੇ ਦਰਸ਼ਨ ਦੀ ਰਾਤ ਸੇ ਆਸਮਾਨ ਸਦਾ ਆਪਣੇ ਖਾਲਸਾ ਜੀ ਨੂੰ ਬਖਸ਼ੋ ਇਹ ਨਿਓਟਿਆਂ ਦੀ ਓਟ ਗੁਰੂ ਨਿਆਸਰਿਆਂ ਦੇ ਆਸਰੇ ਗੁਰੂ ਧੰਨ ਧੰਨ ਗੁਰੂ ਗ੍ਰੰਥ ਰਾਜ ਜੀ ਹੋ ਦੋਏ ਕਰ ਜੋੜ ਕਰੋ ਅਰਦਾਸ ਗੁਰੂ ਭਾਵੇ ਤਾਣੇ ਰਾਜ ਇਹ ਕੀ ਬਨਵਾਜ ਜੀ ਆਪ ਦੇ ਚੰਨ ਕਾਲਾ ਤੇ ਅਰਦਾਸ ਹੁੰਦੀ ਆਪ ਦੀ ਬਖਸ਼ਿਸ਼ ਹੋਈ ਹੈ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋਏ ਸੰਗਤਾਂ ਨੂੰ ਦਰਸ਼ਨ ਦਾ ਦੇ ਕੇ ਨਿਹਾਲ ਉਤਾਰ ਦਿਓ ਮਿਹਨਤ ਬਾਣੀਆਂ ਦੇ ਪਾਠ ਇਸ ਵੇਲੇ ਰਾਗੀ ਸਿੰਘ ਆਪ ਦੇ ਚੰਨਾ ਜਾ ਸਾਹਿਬ ਵੱਡ ਕੀਰਤਨ ਕੀਤੇ ਨੇ ਵਿਦਵਾਨ ਵੀਰਾਂ ਨੇ ਅੱਜ ਹੁਕਮਨਾ ਮੇਰੀ ਕਥਾ ਜਾਗਦੀ ਮੈਂ ਕਿਰਪਾ ਕਰੋ ਹੋਈਆਂ ਭੁੱਲਣ ਚੁੱਕਾਂ ਦੀ ਮਾਫੀ ਬਖਸ਼ੋ ਪੜ੍ਹੀ ਹੋਈ ਬਾਣੀ ਸੋਚ ਕੇ ਸੱਚ ਖੰਡ ਪ੍ਰਾਣ ਕਰੋ ਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੇਵਤਿਆਂ ਦੀ ਪਛਾਣ ਦੀ ਕਿਰਪਾਲਤਾ ਕਰੋ ਜੀ ਅੱਗੋਂ ਤੋਂ ਸ਼ੋਰ ਤੇ ਪਿੱਤਰ ਬਾਣੀ ਤੇ ਆਪਣੇ ਬਲਬੁੱਧ ਦੀ ਬਖਸ਼ਿਸ਼ ਕਰੋ ਗਰੀਬ ਨਿਵਾਜ ਇਸ ਖੁਸ਼ੀ ਵਿੱਚ ਆਪ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਪਿੱਤਰ ਕਿਤਾਬ ਸ਼ਾਹ ਦੇਗਾ ਤੇ ਰਖਾ ਦੇਣ ਉਤਾਰ ਆਪ ਜੀ ਭੋਗ ਲਾਓ ਸੀਰ ਪ੍ਰਸਾਦ ਸਾਧ ਸੰਗਤ ਦੀ ਰਫਤਾਰ ਲਾਇਕ ਹੋਵੇ ਜੋ ਜੀ ਸਕੇ ਸਵਾਸ ਸਵਾਸ ਆਪਦਾ ਪਿੱਤਰ ਨਾਮ ਬਖਸ਼ਿਸ਼ ਕਰੋ ਦਤਾਰ ਤੰਦਰ ਦਤਾਰ ਪਿਤਾ ਜੀ ਹੋ ਪੰਜ ਪਿਆਲੇ ਪੰਜ ਪੀਪ ਛੱਡ ਬੈਠਾ ਗੁਰੂ ਭਾਰੀ ਅਰਜਨ ਕਾਇਆ ਕੋ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ ਦਤਾਰ ਪਿਤਾ ਜੀ ਹੋ ਬਖਸ਼ਿਸ਼ ਕਰੋ ਸਾਹਿਬ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਪ੍ਰਕਾਸ਼ਪੁਰ ਦੇ ਖੁਸ਼ੀ ਹੋਏ ਦਤਾਰ ਪਿਤਾ ਜੀ ਸੰਸਾਰ ਭਰ ਦੇ ਸੰਗਤ ਆਪ ਦੇ ਚਰਨਾਂ 'ਚ ਨਮਸਤਕ ਹੋ ਰਹੀਆਂ ਜੀ ਆਪ ਦੇ ਚਰਨਾਂ 'ਚ ਹਾਜ਼ਰੀ ਭਾਰੀ ਨੇ ਕਿਰਪਾ ਦਤਾਰ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਆ ਮਿਹਰ ਕਰੋ ਇਹਨਾਂ ਸੰਗਤਾਂ ਦੇ ਸਿਰ ਤੇ ਮਿਹਰ ਪਾਤ ਰੱਖੋ ਇਹਨਾਂ ਸਦਾ ਇੱਕ ਤਾਂ ਸਵਾਗ ਪਿਆਰ ਦੀ ਬਖਸ਼ੇ ਕਰਕੇ ਸਤਿ ਉਦਾਰ ਬਖਸ਼ੋ ਚਾਨਾਂ ਨਾਲ ਜੁੜੋ ਗੁਰਬਾਣੀ ਦਾ ਪਿਆਰ ਬਖਸ਼ੇ ਕਰਨਾ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਦਰਸਾਹ ਮਾਰਗ ਨੂੰ ਅਪਣਾਉਣ ਵਾਸਤੇ ਜੀ ਗੁਰੂ ਬਾਜ ਖਾਲਸਾ ਪੰਥ ਸਿੰਘ ਕੌਮ ਗਰੀਬ ਨਿਵਾਜ ਜੀ ਅੱਜ ਨੌਜਵਾਨ ਪੀੜ੍ਹੀ ਨੂੰ ਹਮੇਸ਼ਾ ਗਰੀਬ ਰਾਜ ਦਰਸਾਹ ਮਾਰਗ ਨੂੰ ਅਪਣਾਉਣ ਵਾਸਤੇ ਬਲਬੁੱਧ ਬਖਸ਼ੋ ਤਾਕਤ ਬਖਸ਼ੋ ਦਤਾਰ ਭਾਵਨਾ ਦੀ ਦਾਲ ਵਿੱਚ ਵਾਰਤਾ ਕਰੋ ਜੀ ਦਤਾਰ ਉਹਨਾਂ ਦੇ ਪਾਹੇ ਪੂਰੇ ਚੱਲਣ ਦੀ ਕਿਰਪਾ ਕਰੋ ਬਖਸ਼ਿਸ਼ ਕਰੋ ਸੱਚੇ ਪਾਤਸ਼ਾਹ ਜੀ ਸੰਗਤਾਂ ਦੀ ਮਿਹਰ ਕਰਨੀ ਉਤਾਰ ਦਿਓ ਆਪ ਦੀਆਂ ਬਖਸ਼ੀਆਂ ਦਾਤਾਂ ਜੋ ਲੱਗ ਰਿਹਾ ਤੁਰ ਸੇਵਾ ਜੀ ਪ੍ਰਵਾਨ ਕਰੋ ਗਰੀਬ ਨਿਵਾਜ ਆਪਦੇ ਚਰਨਾਂ ਸੇਵਾ ਕਰ ਰਹੇ ਸਾਰੇ ਪਿਆਰੀਆਂ ਸਿੰਘਾਂ ਸਿੰਘਣੀਆਂ ਨੂੰ ਤੰਦਰੁਸਤੀ ਬਖਸ਼ੋ ਚਾਟੀ ਕਰ ਬਖਸ਼ੋ ਅਤੇ ਸਦਾ ਹੀ ਇਸੇ ਤਰ੍ਹਾਂ ਆਪਣੇ ਚਰਨਾਂ ਸੇਵਾ ਦੀ ਭਾਵਨਾ ਬਖਸ਼ੇ ਪਾਲਤਾ ਕਰੋ ਗਰੀਬ ਨਿਵਾਜ ਜੀ ਅੰਮ੍ਰਿਤ ਵੇਲੇ ਤੋਂ ਲੈ ਕੇ ਦਾਤੇ ਆਈਆਂ ਸਭ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰੋ ਘੜੀਆਂ ਲਿਖ ਕੇ ਲਾਓ ਸੰਗਤਾਂ ਦਾ ਦਾਤੇ ਤੇ ਫੁੱਲ ਭੇਟਾ ਪ੍ਰਵਾਨ ਸ਼ੁਭਕਾਮਨਾ ਪੂਰਨ ਕਰੋ ਜੀ ਗੁਰੂ ਗਰੀਬ ਨਿਵਾਜ ਕਿਰਪਾ ਕਰੋ ਦਿੱਤਾ ਦੂਰ ਦੁਰਾਜ ਘਰਾਂ 'ਚ ਬੈਠੀਆਂ ਲੱਗ ਕੇ ਤਾਂ ਕਿਤੇ ਸ਼੍ਰਵਣ ਕਰ ਰਹੀਆਂ ਸਾਰੀਆਂ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰੋ ਘੜੀਆਂ ਲਿਖ ਕੇ ਲਾਓ ਸੰਗਤਾਂ ਕਿਤੇ ਪਾਚੇ ਆਪਣੇ ਉਦਮ ਬਖਸ਼ਿਆ ਆਪਦੇ ਚੈਨਲ ਦਾ ਧੰਨਵਾਦ ਕਰਦੇ ਸ਼ੁਕਰੀਆ ਅਦਾ ਕਰਦੇ ਹਾਂ ਬੇਅੰਤ ਮਾਇਆ ਆਨਲਾਈਨ ਗੁਰੂ ਘਰ ਨੂੰ ਗੁਰੂ ਘਰ ਸੇਵਾ ਸੰਕਲਪ ਸਰ ਸੰਗਤਾਂ ਮਾਇਆ ਭੇਟਾ ਕਰੇ ਚੈਨਲ ਪ੍ਰਵਾਨ ਕਰੋ ਬਖਸ਼ਿਆ ਸਭ ਨੇ ਕਮਾਈਆਂ ਸਬਲ ਕਰੋ ਘਰ ਵੱਧ ਬੁੱਧਤਾ ਸਭ ਸੰਗਤਾਂ ਦੀਆਂ ਸ਼ੁਭਕਾਮਨਾਵਾਂ ਸਭ ਪੂਰੀਆਂ ਕਰੋ ਜੀ ਗੁਰੀ ਰਿਵਾਜ ਬਖਸ਼ੇ ਕਰੋ ਸੇਵਾ ਪ੍ਰਵਾਨ ਕਰੋ ਭੁਲਾ ਜੁਗਮ ਵਾਹੀ ਬਖਸ਼ੋ ਵੇਦਰ ਗੁਮਨਾਮੇ ਬਖਸ਼ੇ ਕਰਕੇ ਬ੍ਰਹਮ ਗੁਰੀ ਰਿਵਾਜ ਲੜੀ ਵਾਸਤੇ ਅੱਜ ਪਾਠ ਕਰਨ ਵਾਸਤੇ ਆਗਿਆ ਬਖਸ਼ੋ ਸਾਰੇ ਰਹਿੰਦੇ ਘਰ ਸਵਾਰ ਕੇ ਚੈਨਲ ਦਰਵਾਜ ਬਣਾਓ ਛੋਟੇ ਪੁੱਤ ਸੇਵਾ ਲੈਣ ਦੀ ਬਦਤਾ ਸਹੀ ਪਿਆਰੇ ਮੇਰੇ ਜਿਹੜੇ ਪੰਜਾਬ ਦਾ ਨਾਮ ਜਿਤਾ ਨਾਨਕ ਨਾਮ ਕਰਦੀ ਕਲਾ ਤੇਰੇ ਭਾਣੇ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਾਈ ਅਕਾਲ ਕੀ ਤਵੀ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲ ਬੋਚ ਹੈ ਗੋਜ ਸ਼ਬਦ ਮਹਿਲ ਰਾਜ ਕਰੇਗਾ ਖਾਲਸਾ ਆ ਕੀ ਰਹੇ ਨਾ ਕੋਈ ਖੁਆਰ ਹੋਏ ਸਾ ਮਿਲਣਗੇ ਬਜੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾ ਜੋ ਸ਼ਰਦਾ ਕਰ

ਸ੍ਰੀ ਵਾਹਿਗੁਰੂ ਸਾਹਿਬ ਜੀ। ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰ ਭਾਰੀ।

0: ਵਾਹਿਗੁਰੂ ਜੀ ਕੀ ਫਤਿਹ। ਔਰ ਸਤਿਕਾਰਯੋਗ ਸਾਧ ਸੰਗਤ ਜੀ, ਸਭ ਸੰਗਤਾਂ ਨੂੰ ਸਹਿਜ ਗੁਰੂ ਹਰਿ ਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ਪੁਰ ਦੀਆਂ ਖੁਸ਼ੀਆਂ ਵਿੱਚ ਸਭ ਸੰਗਤ ਨੂੰ ਲੱਖ ਲੱਖ ਮੁਬਾਰਕਾਂ ਹੋਣ। ਮਹਾਰਾਜ ਕਿਰਪਾ ਕਰਨ ਉਹਨਾਂ ਦਸਾਂ ਮੁਬਾਰਕ ਨੂੰ ਅਪਣਾਉਣ ਵਾਸਤੇ ਅਸੀਂ ਸਾਰੇ ਯਤਨ ਕਰੀਏ। ਔਰ ਸਾਧ ਸੰਗਤ ਜੀ, ਆਪ ਸੰਗਤ ਨੂੰ ਬੇਨਤੀ ਹੈ ਕਿ ਹੁਣ ਆਮ ਸੰਗਤਾਂ ਨੂੰ ਦੋ ਚਾਰ ਸਿਰਫ ਅਨਾਊਂਸਮੈਂਟਾਂ ਸਾਂਝੀਆਂ ਕਰਨੀਆਂ ਨੇ। ਸਭ ਤੋਂ ਪਹਿਲਾਂ ਦਾ ਜੋ ਨਾਰ ਸਾਹਿਬ ਸਾਹਿਬ ਡਬਲ ਬਿਲਡਿੰਗਾਂ ਬਣ ਰਹੀਆਂ ਨੇ, ਉਹਦੇ ਵਾਸਤੇ ਬੇਅੰਤ ਪਰਿਵਾਰਾਂ ਵੱਲੋਂ ਬੇਅੰਤ ਮਾਇਆ ਦਸਾਂ ਸਫਲ ਕਰਦਿਆਂ ਭੇਟਾ ਕੀਤੀ ਹੈ। ਸੋ ਉਹਨਾਂ ਸਭ ਸੰਗਤਾਂ ਨੂੰ ਬੇਨਤੀ ਹੈ ਕਿ ਉਹ ਸਭ ਵਡਭਾਗੀ ਹਨ। ਬਾਕੀ ਜਿਹਨਾਂ ਆਪਣਾ ਦਸਾਂ ਦੇ ਸਫਲ ਨਹੀਂ ਕੀਤਾ, ਉਹਨਾਂ ਸਾਰਿਆਂ ਬੇਨਤੀ ਕਿ ਜ਼ਰੂਰ ਤੁਸੀਂ ਵੀ ਗੁਰੂ ਘਰ ਜਿੰਨੀ ਵੀ ਵੱਧ ਤੋਂ ਵੱਧ ਮਾਇਆ ਦੇ ਸਕਦੇ ਕਿ ਆਪਣਾ ਦਸਾਂ ਸਫਲ ਕਰੋ ਅਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਸਾਧ ਸੰਗਤ ਜੀ, ਅੱਜ ਸੰਗਤਾਂ ਨੂੰ ਪਤਾ ਹੈ ਕਿ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਪ੍ਰਕਾਸ਼ ਪੁਰਬ ਹੈ। ਸੋ ਸਾਧ ਸੰਗਤ ਜੀ ਹੁਣ ਠੀਕ 10 ਵਜੇ ਤੱਕ ਸਹਿਜ ਪਾਠ ਹੋਣਗੇ, 10 ਤੋਂ ਲੈ ਕੇ 11 ਵਜੇ ਤੱਕ ਸਪੈਸ਼ਲ ਕੀਰਤਨ ਦਰਬਾਰ ਹੋਣੇ ਨੇ ਗੁਰੂ ਸਾਹਿਬਾਂ ਦੇ ਪ੍ਰਕਾਸ਼ ਪੁਰਬ ਦੀਆਂ ਖੁਸ਼ੀਆਂ ਵਿੱਚ। ਉਹ ਕੀਰਤਨ ਕਰਨਗੇ ਭਾਈ ਓਂਕਾਰ ਸਿੰਘ ਜੀ। ਸਾਧ ਸੰਗਤਾਂ ਨੂੰ ਬੇਨਤੀ ਹੈ ਕਿ ਜ਼ਰੂਰ ਉਸ ਸਮੇਂ ਹਾਜ਼ਰ ਭਾਈ ਨੇ ਕਿਰਪਾ ਕਰੋ। ਸੋ ਸਾਧ ਸੰਗਤ ਜੀ, ਜੁਲਾਈ 3 ਤੋਂ ਲੱਗ 5 ਤੱਕ ਨਾਮ ਸਿਮਰ ਕੈਂਪ ਲੱਗ ਰਿਹਾ, ਅਭਿਆਸ ਕੈਂਪ ਲੱਗ ਰਿਹਾ ਅਡਲਟ ਦਾ, ਭਾਵ ਜਿਹੜੇ ਕਿ ਜਿਹਨਾਂ ਨੂੰ ਅਸੀਂ ਬਾਲਕ ਕਹਿੰਦੇ ਹਾਂ। ਸੋ ਸਾਧ ਸੰਗਤ ਜੀ, ਜੁਲਾਈ 4 ਨੂੰ ਹੈ ਆਜ਼ਾਦੀ ਦਿਨ, ਤੋ ਸ਼ਾਮਾਂ ਦਾ ਕੀਰਤਨ ਦਰਬਾਰ ਜਿਹੜਾ 4 ਤਰੀਕ ਨੂੰ ਉਹ ਸਪੈਸ਼ਲ ਤੌਰ 'ਤੇ ਹੋਵੇਗਾ। ਸਭ ਸੰਗਤਾਂ ਵੱਲੋਂ ਸਾਰੀਆਂ ਕਿਰਪਾਲਤਾ ਕਰੋ। ਜੁਲਾਈ 5 ਨੂੰ ਹੈ ਸ੍ਰੀ ਹਰਿਮੰਦਰ ਸਾਹਿਬ ਜੀ ਦਾ ਨੀਂਹ ਪੱਥਰ ਰੱਖਣ ਦਾ ਦਿਹਾੜਾ। ਸੋ ਇਹ ਜੋ ਗੁਰੂ ਸਾਹਿਬ ਨੇ ਸਾਨੂੰ ਇੱਕ ਮਹਾਨ ਦਾਤ ਬਖਸ਼ਿਸ਼ ਕੀਤੀ ਹੈ, ਉਹਦੇ ਵਾਸਤੇ ਅਸੀਂ ਸਾਧ ਸੰਗਤ ਜੀ ਮਹਾਰਾਜ ਚਰਨਾਂ ਹਾਜ਼ਰੀਆਂ ਭਰਦੇ ਹਾਂ, ਧੰਨਵਾਦ ਕਰਦੇ ਹਾਂ। ਸੋ 5 ਤਰੀਕ ਨੂੰ ਜ਼ਰੂਰ ਸਾਰੀਆਂ ਸੰਗਤਾਂ ਆਓ, ਹਾਜ਼ਰੀਆਂ ਭਰੋ ਅਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਸੋ ਭਾਈ ਸਾਹਿਬ ਤਿਆਰ ਨੇ, ਉਹ ਸਹਿਜ ਪਾਠ ਆਰੰਭ ਕਰਨ ਲਈ ਸਾਨੂੰ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀ, ਵਡਭਾਗੀ ਹੋ ਜੋ ਗੁਰੂ ਦਰਬਾਰ ਦੀ ਹਾਜ਼ਰੀ ਭਰ ਰਹੇ ਹੋ। ਆਓ, ਸਮਾਂ ਹੋਇਆ ਜੋ ਨਿਤਾਂ ਪ੍ਰਤੀ ਸਮੁੱਚੀ ਮਾਨਵਤਾ ਦੇ ਭਲੇ ਵਾਸਤੇ ਉਲੀਕੇ ਗਏ ਸ੍ਰੀ ਸਹਿਜ ਪਾਠ ਵਿੱਚ ਆਪ ਜੀ ਗੁਰੂ ਚਰਨਾਂ ਵਿੱਚ ਬੈਠ ਕੇ, ਘਰਾਂ ਵਿੱਚ ਬੈਠ ਕੇ ਹਾਜ਼ਰੀਆਂ ਭਰਦੇ ਹੋ। ਸੋ ਅੱਜ ਪਾਵਨ ਅੰਗ 540 ਤੋਂ ਆਪ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਅੱਗੇ ਪ੍ਰਾਰੰਭ ਕਰਨੇ ਹਨ ਜੀ। 540 ਤੋਂ ਸ੍ਰੀ ਸਹਿਜ ਪਾਠ ਪ੍ਰਾਰੰਭ ਹੋ ਰਹੇ ਹਨ। ਸਤਨਾਮ ਵਾਹਿਗੁਰੂ ਸਾਹਿਬ ਜੀਓ।

ਮਾਰਗ ਬਿਖੜਾ ਸਾਧ ਗੁਰਮੁਖ ਹਰ ਦਰਗਹਿ ਸੋਭਾ ਪਾਈਐ ਜਿਨ ਕਉ ਵਿਧਾਤਹਿ ਧੁਰ।

गुरमुख प्रगट होया, मिटिया अंधेरा दुख नाठा, अम्यो हर रस चोया।

ਗੁਰ ਕੈ ਸ਼ਬਦ ਮਨ ਭੇਦੀ ਹੈ ਸਦਾ ਵਸੈ ਹਰ ਨਾਲ। ਨਾਨਕ ਨਾਮ ਤਿੰਨਾ ਕੋ ਮਿਲੈ ਜਿਨ ਹਰ ਵੇਖੈ ਨਦਰ ਨਿਹਾਲ। ਮਹੱਲਾ ਤੀਜਾ ਸਿਫਤ ਖਜ਼ਾਨਾ ਬਖਸ ਹੈ ਜਿਸ ਬਖਸੈ ਸੋ ਖਰਚੈ ਖਾਏ। ਸਤਿਗੁਰ ਬਿਨ ਹੱਥ ਨਾ ਆਵਈ ਸਭ ਥੱਕੇ ਕਰਮ ਕਮਾਏ। ਨਾਨਕ ਮਨਮੁਖ ਜਗ

ਮਨਮੁਖ ਮੂਲੋ ਭੁਲਾਇਨ ਵਿੱਚ ਲੱਭ ਲੋਭ ਅਹੰਕਾਰ ਝਗੜਾ ਕਰਦੇ ਆਨ ਦਿਨ ਗੁਜ਼ਰੈ ਸ਼ਬਦ ਨ ਕਰੈ ਵਿਚਾਰ ਸੁਧ ਮਤ ਕਰਤੈ ਹਿਰ ਲਈ

ਤੁਧ ਡਿੱਠੇ ਸੱਚੇ ਪਾਤਸ਼ਾਹ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਮੇਰੀ ਪੀਰੀ ਦੇ ਮਾਲਕ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀਆਂ ਬਰਕਤਾਂ ਰਹਿਮਤਾਂ ਦੇ ਸਾਜੇ ਨੇ ਵਾਜੇ ਹੋਏ। ਹਾਲਾਂਕਿ ਸਾਰਾ ਕੁਝ ਹੈ, ਪਰ ਸਾਨੂੰ ਕਲਯੁਗੀ ਜੀਵਾਂ ਨੂੰ ਇਹ ਦੱਸ ਰਹੇ ਨੇ ਵੀ ਜਿਹੜੇ ਲਗਨ ਨਾਲ ਸੇਵਾ ਕਰਦੇ ਨੇ ਉਹਨਾਂ ਦੇ ਘਰਾਂ ਵਿੱਚ ਸਾਰੇ ਸੁੱਖ ਆ ਜਾਂਦੇ ਨੇ। ਮਾਤਾ ਗੰਗਾ ਜੀ ਨੰਗੇ ਪੈਰੀ ਹੱਥੀਂ ਪ੍ਰਸ਼ਾਦਾ ਤਿਆਰ ਕੀਤਾ, ਮਿੱਸੇ ਪ੍ਰਸ਼ਾਦੇ ਨਾਲ ਗੰਡਾ ਪਿਆਜ ਲੱਸੀ ਤੇ ਮਹਾਰਾਜ ਦੇ ਸਾਜੇ ਹੋਏ ਗੁਰੂ ਦੇ ਵਜ਼ੀਰ ਬਾਬਾ ਬੁੱਢਾ ਸਾਹਿਬ ਜੀ ਦੀ ਸੇਵਾ ਵਿੱਚ ਚਲੇ। ਗੁਰੂ ਨਾਨਕ ਦੇ ਘਰ ਦਾ ਖਜ਼ਾਨਾ ਹੈ, ਜਿਹੋ ਜੀ ਕੋਈ ਭਾਵਨਾ ਬਣਾ ਕੇ ਸੇਵਾ ਕਰਦਾ ਹੈ ਉਹੋ ਜਿਹੇ ਭਾਗ ਲੱਗ ਜਾਂਦੇ ਨੇ। ਬਾਬਾ ਬੁੱਢਾ ਜੀ ਨੇ ਪ੍ਰਸ਼ਾਦਾ ਛਕਿਆ, ਐਸੀ ਖੁਸ਼ੀ ਵਿੱਚ ਆਏ, ਤਲੀ ਤੇ ਪਿਆਜ਼ ਨੂੰ ਟਿਕਾ ਕੇ ਤੇ ਮੁੱਕੀ ਨਾਲ ਭੰਨ ਕੇ ਕਹਿਣ ਲੱਗੇ, ਮਾਤਾ ਜੀ ਤੁਹਾਡੇ ਘਰ ਤਾਂ ਐਸਾ ਲਾਲ ਆਏਗਾ ਜਿਵੇਂ ਅਸੀਂ ਪਿਆਜ਼ ਭੰਨੇ ਹਾਂ ਨਾ, ਇਵੇਂ ਜਾਲਮਾਂ ਦੇ ਸਿਰ ਭੰਨੇ ਹਾਂ। ਸੱਚੀ ਪਿਆਰੇ ਹੋ, ਇਹ ਮਹਾਨ ਰੂਹਾਂ ਦੇ ਵਚਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਸ਼ਸਤਰ ਵਿੱਦਿਆ, ਘੋੜ ਸਵਾਰੀ, ਅਕਾਲ ਤਖਤ ਸਾਹਿਬ, ਮੀਰੀ ਪੀਰੀ ਦੇ ਮਾਲਕ, ਸ਼ਕਤੀ ਭਗਤੀ ਦੇ ਖਜ਼ਾਨੇ ਗੁਰੂ ਹਰਗੋਬਿੰਦ ਸਾਹਿਬ ਜੀ ਆਪ ਜੀਆਂ ਨੂੰ, ਜੀ ਆਇਆਂ ਨੂੰ ਸਾਡੇ ਤੇ ਤਰਸ ਕਰੋ। ਤੁਹਾਡੇ ਦਰਸ਼ਨ ਕੀਤੇ ਹਨ, ਤੁਹਾਡਾ ਨਾਮ ਲਿਆ, ਜਨਮਾਂ ਜਨਮਾਂਤਰਾਂ ਦੀ ਮੈਲ ਲੱਗੀ ਹੋਈ, ਕਈ ਜਨਮਾਂ ਦੀ ਮੈਲ ਮਨੁੱਖੀ ਜਾਮੇ ਵਿੱਚ ਵੀ ਆ ਕੇ ਉਹ ਬਰਕਰਾਰ ਰਹਿੰਦੀ ਹੈ। ਪਰ ਕਹਿੰਦੇ ਨੇ ਕੋਈ ਭਾਵਨਾ ਨਾਲ ਗੁਰੂ ਹਰਗੋਬਿੰਦ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਨੂੰ ਇੰਝ ਅਰਦਾਸ ਕਰੇ, ਕੀਰਤਨ ਬਾਣੀ ਦਾ ਪਹਿਰਾ ਐਸਾ ਬਣ ਜਾਏ, ਬਾਣੀ ਵਿੱਚੋਂ ਤੇਰੇ ਦਰਸ਼ਨ ਹੋ ਜਾਣ, ਮਹਾਰਾਜ ਮੇਰੇ ਕਲਯੁਗੀ ਜੀਵ ਦਾ ਫਲਾ ਹੋ ਜਾਏ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਸਮੂਹ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਅੱਜ ਸਾਹਿਬ ਸਤਿਗੁਰੂ ਮੀਰੀ ਪੀਰੀ ਦੇ ਮਾਲਕ ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ, ਸਤਿਗੁਰਾਂ ਦਾ ਪਾਵਨ ਪਵਿੱਤਰ ਪ੍ਰਕਾਸ਼ ਦਿਹਾੜਾ ਹੈ। ਸੋ ਸਤਿਗੁਰਾਂ ਦੇ ਪ੍ਰਕਾਸ਼ ਦਿਹਾੜੇ ਦੀ ਖੁਸ਼ੀ ਅੰਦਰ ਜੋ ਸਮੂਹ ਸੰਗਤਾਂ ਵੱਲੋਂ ਪਾਵਨ ਪਵਿੱਤਰ ਸੰਧਿਆ ਦੇ ਦੀਵਾਨ ਸਜਾਏ ਜਾਣੇ ਹਨ, ਸਭ ਤੋਂ ਪਹਿਲਾਂ ਸੰਗਤੀ ਰੂਪ ਵਿੱਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਹੋਣਗੇ, ਫਿਰ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅੰਮ੍ਰਿਤ ਬਾਣੀ ਸਲੋਕਾਂ ਦੇ ਪਾਠ ਹੋਣਗੇ, ਉਸ ਤੋਂ ਬਾਅਦ ਸੋਦਰ ਰਹਿਰਾ ਸਾਹਿਬ ਅਤੇ ਰਾਤਰੀ ਦੇ ਦੀਵਾਨ ਵਿੱਚ ਗੁਰਬਾਣੀ ਕੀਰਤਨ, ਗੁਰਮਤਿ ਵਿਚਾਰਾਂ। ਸੋ ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ, ਖਾਸ ਕਰਕੇ ਜੋ ਸੰਗਤਾਂ ਲੰਗਰ ਵਿੱਚ ਹਨ, ਜੋ ਕਿਸੇ ਸੇਵਾ ਵਿੱਚ ਨਹੀਂ, ਉਹ ਕਿਰਪਾ ਕਰਕੇ ਗੁਰੂ ਦਰਬਾਰ ਵਿੱਚ ਪਹੁੰਚਣ ਦੀ ਕਿਰਪਾਲਤਾ ਕਰੋ ਜੀ, ਤਾਂ ਜੋ ਆਪਾਂ ਸੰਗਤੀ ਰੂਪ ਵਿੱਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਪ੍ਰਾਰੰਭ ਕਰ ਸਕੀਏ, ਸਮੇਂ ਸਿਰ ਸਾਰੀਆਂ ਸੇਵਾਵਾਂ ਜਿਹੜੀਆਂ ਨੇ ਉਹ ਸੰਪੂਰਨ ਹੋ ਸਕਣ। ਆਓ ਪਿਆਰ ਸਹਿਤ ਆਪਾਂ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਨਾਲ ਹੁਣ ਜੁੜਨਾ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ,

0: ਅੰਧ ਹੋ ਮੈਂ ਪਛਤ ਬਿਕਰਾਲ ਨਾਨਕ ਕਾਟ ਲਿਹੋ ਪ੍ਰਭ ਦਿਆਲ ਬਾਹਰ ਭੇਤ ਅੰਤਰ ਮਲ ਮਾਇਆ ਛਪਤ ਨਾਇ ਕਛ ਕਰੈ ਛਪਾਇਆ ਗਗਨ ਬਾਹਰ ਤਨ ਸੁਹਾ ਗਲ ਪਾਤਰ ਕੈਸੇ ਕਰੈ ਅਥਾਹਾ
1: ਅੰਤਰ ਬਸੈ ਪ੍ਰਭ ਆਪ ਨਾਨਕ ਤੇਜਨ ਸਹਿ ਸਮਾਤ
0: ਸੋਨਾ ਦਾ

0: ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ
1: ਮਿਥਿਆ ਤਨ ਧਨ ਕਮ ਸਦਾਇਆ ਮਿਥਿਆ ਹੁਣ ਮੈਂ ਮਨ ਸਮਾਇਆ
0: ਮਿਥਿਆ ਰਾਜ ਜੋਬਨ ਧਨ ਮਾਲ ਮਿਥਿਆ ਕਾਮ ਕ੍ਰੋਧ ਬਿਕਰਾਲ
1: ਮਿਥਿਆ ਰਥ ਹਸਤੀ ਅਸਤ ਵਸਤਰਾ ਮਿਥਿਆ ਰੰਗ ਸੰਗਮਾਇਆ ਕੇ ਕਹਸਤਾ
0: ਮਿਥਿਆ ਧਰੋ ਮੋਹ ਅਭਿਮਾਨ ਮਿਥਿਆ ਆਪਸ ਉਪਰ ਕਰਤ ਗੁਮਾਨ।

ब्रह्म ज्ञानी कह दृष्ट समान, जैसे राज रंग कौ लागे तुलपवान।

0: ਦੀ ਨਿੰਦਾ ਸਭ ਤੇ ਜਾਣਾ ਆਪਸ ਕੋ ਮੰਦਾ
1: ਗੁਰ ਪ੍ਰਸਾਦ ਵਿਖਿਆ ਪਰ ਹਰੈ ਮਨ ਕੀ ਬਾਤ ਨਾ ਮਨ ਤੇ ਕਰੈ
0: ਜਿਤ ਪੰਚ ਦੋਖ ਤੇ ਰਹਿਤ ਨਾਨਕ ਕੋਟ ਮਦੇ ਕੋ ਐਸਾ ਪਰਸ

0: ਮੰਤ ਭਗਤ ਕਾ ਰੰਗ ਸਗਲ ਤਿਆਗਾ ਦੁਸ਼ਟ ਕਾ ਸੰਗ
1: ਮੰਤੇ ਵਿਨਸੈ ਸਗਲਾ ਭਰਮ ਕਰ ਪੂਜੈ ਸਗਲ ਪਾਰ ਬ੍ਰਹਮ
0: ਸਾਰ ਸੰਗ ਪਾਪਾ ਮਲਕ ਹੋਵੇ ਤਿਰ ਭਗਵਤੀ ਕੀ ਮਤ ਉਤੋਂ ਹੋਵੇ
1: ਭਗਵੰਤ ਕੀ ਪਹਿਲ ਕਰੈ ਨਿਤਨੀਤ ਮੰਤਨ ਅਰਪੈ ਵਿਸ਼ਨ ਪ੍ਰੀਤ
0: ਚਰਨ ਹਿਰਦਾ ਬਸਾਵਾ ਨਾਨਕ ਐਸਾ ਭਗਵਤੀ ਭਗਵੰਤ ਕੋ

0: ਬੀਜ ਮੰਤਰ ਸਰਬ ਕੋ ਗਿਆਨ ਚੋ ਵਰਨਾ ਮੈਂ ਜਪੈ ਕੋ ਨਾਮ
1: ਜੋ ਜੋ ਜਪੈ ਤਿਸ ਕੀ ਗਤ ਹੋਏ ਸਾਧ ਸੰਗ ਪਾਵੈ ਜਨ ਕੋਏ
0: ਕਰ ਕਿਰਪਾ ਅੰਤਰ ਉਰ ਧਾਰਾ ਪਥ ਪ੍ਰੇਤ ਮੁਗਧ ਪਾਥਰ ਕੋ ਤਾਰਾ
1: ਨਰਬ ਰੋਗ ਕਾ ਔਖਤ ਨਾਮ ਕਲਿਆਣ ਰੂਪ ਮੰਗਲ ਗੁਣ
0: ਕਾਮੂ ਝੂਠ ਕਿਤੇ ਨਾ ਪਾਈਆ ਧਰਮ ਨਾਨਕ ਤਿਸ ਮਿਲਾ ਜੇ ਲਿਖਿਆ ਧੁਰ ਕਰਮ
1: ਜਿਸ ਕੈ ਮਨ ਭਾਰ ਬ੍ਰਹਮ ਕਾ ਨਿਵਾਸ ਕਿਸ ਕਾ ਨਾਮ ਚਤ ਰਾਮ ਦਾਸ
0: ਆਤਮ ਰਾਮ ਤੇ ਨਦਰੀ ਆਇਆ ਦਾਸ ਸੰਤਨ ਭਾਏ ਤਿਨ ਪਾਇਆ
1: ਸਦਾ ਨਿਕਟ ਨਿਕਟ ਹਰ ਜਾਨ ਸੋ ਦਾਸ ਦਰਗਹਿ ਪ੍ਰਵਾਨ
0: ਆਪਣੇ ਦਾਸ ਕੋ ਆਪ ਕਿਰਪਾ ਕਰੇ ਤੇ ਦਾਸ ਕੋ ਸਭ ਸੋਝੀ ਪਰੇ।

0: ਜਿਸ ਭਾਵੇ ਸੋਈ ਹੋ।
1: ਜਿਨ ਮੈਂ ਥਾ ਤੋ ਤਪਨਹਾਰਾ, ਅੰਤ ਨਹੀਂ ਕਿਸ ਪਾਰਾ ਵਾਰਾ।
0: ਮੈਂ ਤਾਰ ਅਤਰ ਰਹਾਵੇ, ਹੁਕਮੇ ਉਪਜੈ ਹੁਕਮ ਸਮਾਵੇ।
1: ਹੁਕਮੇ ਉਸੀ ਜਵਾਰ, ਹੁਕਮੇ ਅੰਤਰੰਗ ਪ੍ਰਕਾਰ।

0: ਜੋਨ ਭਰਮੈ ਭਰਮੀ
1: ਅਨਾਰੂ ਜੋ ਸਵਾਗੀ ਦਿਖਾਵੇ ਜੋ ਪ੍ਰਭਾਵ ਸਿਵੈ ਨਿਚਾਵੇ
0: ਜੋ ਦਿਸ ਭਾਵੇ ਸੋਈ ਹੋਏ ਨਾਨਕ ਦੂਜਾ ਅਵਰ ਨ ਕੋਏ।

0: ਕਰ ਕੇ ਪਰਵਾਨ
1: ਹੋਰ ਕ੍ਰਮ ਕਰੇ ਹੋਂ ਥਾਰੇ ਸ਼ਰਮ ਪਾਵੇ ਸਗਲੇ ਬਿਰ ਥਾਰੇ
2: ਅਨਿਤ ਤਪੱਸਿਆ ਕਰੇ ਅਹੰਕਾਰ ਨਾਇਕ ਸੁਰਗ ਫਿਰ ਫਿਰ ਅਵਤਾਰੇ
1: ਸੰਤਰ ਆਤਮ ਨੇ ਦਰਵਾਏ ਹਰ ਦਰਗਹਿ ਕੋ ਕੈਸੇ ਗਵੇ
0: ਆਪ ਉਸਕੋ ਜੋ ਭਲਾ ਕਹਾਵੇ ਕਿਸੇ ਭਲਾਈ
1: ਨਿਕਨਾਵੇ ਸਭ ਕੇ ਨਾ ਕਾ ਮਨ ਹੋਏ ਕੌਣ ਅਣਤਾ ਕੀ ਨਿਰਮਲ ਸੋਏ
0: ਜਬ ਲਗ ਜਾਣੇ ਮੁਝਸੇ ਕਛ ਹੋਏ ਤਬ ਇਸਕੋ ਸੁਖ ਨਾਹੀ ਕੋਏ
1: ਜਬ ਜਾਣੇ ਮੈਂ ਕਿਸ ਕਰਤਾ ਤਬ ਲਗ ਜੋਨ ਮੈਂ ਫਿਰਤਾ
0: ਜਬ ਤਾਰੇਤ ਤਬ ਲਗਨੀ ਚਿਰਨਾ
1: ਮੋਹ ਮਗਨ ਸੰਗ ਮਾਏ ਤਬ ਲਗ ਸਮੇ ਦੇ ਸਜਾਏ
0: ਤਬ ਕਿਰਪਾ ਤੇ ਬੰਧਨ ਟੂਟੈ ਗੁਰ ਪ੍ਰਸਾਦ ਨਾਨਕ ਹੋ ਟੂਟੈ
1: ਸਹਿਸ ਕਟੇ ਰਖੋੜ ਤਾਵੈ ਤੇ ਬਦਨਾਵੈ ਮਾਇਆ ਪਾਛੈ ਪਾਵੈ
0: ਅਨੇਕ ਭੋਗ ਵਿਖਿਆ ਕੀ ਕਰੈ ਨੈ ਤ੍ਰਿਪਤਾਵੈ ਸਭ ਸਭ ਮਰੈ
1: ਜਿਨ ਸੰਤੋਖ ਨਹੀਂ ਕੋ ਰਾਜੈ ਪਰ ਮੋੜ ਪਰ ਸਹਿ ਸਭ ਪਾ ਜਾਏ
0: ਨਾਮ ਰੰਗ ਸਰਬ ਸੁਖ ਹੋਏ ਬੜ ਭਾਗੀ ਕਿਸੈ ਪ੍ਰਾਪਤ ਹੋਏ
1: ਕਰਨ ਕਰਾਵਨ ਆਪੇ ਆਪ ਸਦਾ ਸਦਾ ਨਾਨਕ ਹਰ ਜਾ

0: ਸਤ ਸਤ ਸਤ ਪ੍ਰਭ ਸਵਾਮੀ ਗੁਰ ਪ੍ਰਸਾਦ ਕਿਨੇ ਵਖਿਆਨੀ
1: ਸੱਚ ਸੱਚ ਸੱਚ ਸਭ ਕੀਨਾ ਕੋਟ ਮਨੇ ਕਿਨੇ ਮਿਲਵਾਇ ਸੀਨਾ
0: ਭਲਾ ਭਲਾ ਭਲਾ ਤੇਰਾ ਰੂਪ ਅਤਿ ਸੁੰਦਰ ਅਪਾਰ ਰੂਪ
1: ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਗੜ ਗੜ ਸੁਣੀ ਸਰਨ ਮਖਾ

0: ਦਾਮਨ ਮਾਨਿਆ ਨਾਨਕ ਤਿਨੇ ਨਿਰੰਜਨ ਜਾਣਿਆ
1: ਗੁਰ ਪ੍ਰਸਾਦ ਆਪਣਾ ਨਾਮ ਸੁਜੈ ਕਿਸਕੀ ਜਾਨੋ ਕ੍ਰਿਸ਼ਨਾ ਬੁਜੈ
0: ਸੰਗ ਹਰ ਹਰ ਜਸ ਕਹਿਤ ਸਰਬ ਰੋਗ ਤੇ ਓ ਹਰ ਜਨ ਰਹਿਤ
1: ਅੰਦਿਨ ਕੀਰਤਨ ਕੇਵਲ ਬਖਿਆਨ ਗ੍ਰਿਸ਼ਤ ਮੈਂ ਸੋਈ ਨਿਰਵਾਨ
0: ਜਿਸ ਜਨ ਕੀ ਆਸਾ ਤਿਸਕੀ ਕਟੀਏ ਜਮਕੀ ਪਾਸਾ
1: ਪਾਰ ਬ੍ਰਹਮ ਕੇ ਜਿਸ ਮਨ ਭੂਖ ਨਾਨਕ ਸਹਿ ਨ ਲਾਗੈ ਦੁਖ
0: ਜਿਸਕੋ ਹਰ ਪ੍ਰਭ ਮਨ ਚਿਤਾਵੇ ਸੋ ਸੰ ਸੁਹੇਲਾ ਨਹੀਂ ਦੁਲਾਵੇ
1: ਜਿਸ ਪ੍ਰਭ ਆਪਣਾ ਕਿਰਪਾ ਕਰੈ ਸੋ ਸੇਵਕ ਕੋ ਕਿਸ ਤੇ ਡਰੈ
0: ਜੈਸਾ ਸਾਥ ਹੈ ਸਾਦ੍ਰਸ਼ਟਾਇਆ ਆਪਣੇ ਕਾਰਜ ਮੈਂ ਆਪ ਸਮਾਇਆ
1: ਸੋਧਤ ਸੋਧਤ ਸੋਧਤ ਸੀ ਜਿਆ ਗੁਰ ਪ੍ਰਸਾਦ ਤਤ ਸਭ ਬੁਝਿਆ
0: ਜਬ ਦੇਖੋ ਤਬ ਸਭ ਕਿਛ ਮੂਲ ਨਾਨਕ ਸੋ ਸੁਖਮ ਸੋਈ
1: ਨੈ ਕਿਛ ਜਨਮੈ ਨੈ ਕਿਛ ਮਰੈ ਆਪਣ ਜਲ ਤਾਪ ਹੀ ਕਰੈ
0: ਪੰਜਾਵਨ ਦ੍ਰਿਸ਼ਟ ਅੰਦ੍ਰਿਸ਼ਟ ਆਗਿਆਕਾਰੀ ਧਾਰੀ ਸਭ ਸ੍ਰਿਸ਼ਟ
1: ਆਪੇ ਆਪ ਸ਼ਗਨ ਮੈਂ ਆਪ ਅਨੇਕ ਜੁਗਤ ਰਚਤਾ ਪ੍ਰਤਾਪ
0: ਅਵਿਨਾਸੀ ਨਾਹੀ ਕਿਛ ਖੰਡ ਧਾਰਨ ਧਾਰ ਰਿਹਾ ਬ੍ਰਹਮੰਡ
1: ਅਨਕ ਭੇ ਪੁਰਖ ਪ੍ਰਤਾਪ ਆਪ ਜਪਾਏ ਤਾ ਨਾਨਕ ਜਾਪ
0: ਪ੍ਰਭ ਜਾਤਾ ਸੋ ਸੋਭਾਵੰਤ ਸਗਲ ਸੰਸਾਰ ਉਧਰੇ ਤਿਨ ਮੰਤ
1: ਪ੍ਰਭ ਕੇ ਸੇਵਕ ਸਗਲ ਉਦਾਹਰਣ ਪ੍ਰਭ ਕੇ ਸੇਵਕ ਦੁਖ ਵਿਸਾਰਣ
0: ਆਪੇ ਮੇਲ ਲੈ ਕਿਰਪਾਲ ਗੁਰ ਕਾ ਸਵਚ ਭਏ ਨਿਹਾਲ
1: ਉਨਕੀ ਸੇਵਾ ਸੋਈ ਲਾਗੈ ਜਿਸਨੂੰ ਕਿਰਪਾ ਕਰੈ ਬਿੜ ਭਾਗੈ
0: ਨਾਮ ਜਪਤ ਪਾਵੇ ਵਿਸਰਾਮ ਨਾਨਕ ਤਿਨ ਪੁਰਖ ਕੋ ਉੱਤਮ ਕਰਮਾਨ
1: ਜੋ ਕਿਛ ਕਰੈ ਸੁਪ੍ਰਭ ਕੈ ਰੰਗ ਸਦਾ ਸਦਾ ਬਸੈ ਹਰ ਸੰਗ
0: ਸਹਿਤ ਸੁਭਾਏ ਹੋਵੇ ਸੋ ਹੋਏ ਕਰਨੇ ਹਾਰ ਪਛਾਣੇ ਸੋਏ
1: ਪ੍ਰਭ ਕਾ ਕੀਆ ਜਨ ਮੀਟ ਲਗਾਨਾ ਜੈਸਾ ਸਾ ਤੈਸਾ ਦ੍ਰਿਸ਼ਟਾਨਾ
0: ਜਿਸ ਤੇ ਉਪਜੇ ਤਿਸ ਮਾਹੇ ਸਮਾਏ ਓਏ ਸੁਖ ਨਿਦਾਨ ਉਨਹੂ ਬਣਿਆ

0: ਐਸਾ ਜਨਾਬ ਹੈ ਤੈਸਾ ਨਾਨਕ ਜਾਨ
1: ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਭੇਖ ਕਰੈ ਇੱਕ ਰੰਗ ਨਾਨਾ ਚਲਤ ਕਰੇ ਕਿਨ ਮਾਰੇ ਪੂਰੇ ਪੂਰਨ ਸਭ ਠਾਏ
0: ਨਾਨਾ ਬਿਸਰ ਬਨਾਈ ਆਪਣੀ ਕੀਮਤ ਆਪੇ ਪਾਈ
1: ਸਭ ਘਟ ਤਿਸਕੇ ਸਭ ਤਿਸਕੇ ਠਾਉ ਜਬ ਜਬ ਜੀਵੈ ਨਾਨਕ ਹਰ ਨਾਉ
0: ਨਾਮ ਕੇ ਧਾਰੇ ਸਦਵੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਮੰਡ
1: ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ ਨਾਮ ਕੇ ਧਾਰੇ ਸੁਨਣ ਗਿਆਨ ਧਿਆਨ
0: ਨਾਮ ਕੇ ਧਾਰੇ ਆਗਾਸ ਪਾਤਾਲ ਨਾਮ ਕੇ ਧਾਰੇ ਸਗਲ ਆਕਾਰ
1: ਨਾਮ ਕੇ ਧਾਰੇ ਪੁਰੀਆ ਸਭ ਭਵਨ ਨਾਮ ਕੇ ਸਮੁਦਰੇ ਸੁਨ ਸ਼ਰਵਣ
0: ਆਪਣੇ ਨਾਮ ਲਾਏ ਨਾਨਕ ਚੌਥੇ ਪਦ ਮੈਂ ਸੋ ਜਨਗਤ ਪਾਏ
1: ਰੂਪ ਸਤ ਜਾ ਕਾ ਸਤ ਅਸਥਾਨ ਪੁਰਖ ਸਤ ਕੇਵਲ ਪ੍ਰਧਾਨ
0: ਸਤ ਸਤ ਜਾ ਕੀ ਬਾਣੀ ਸਤ ਪੁਰਖ ਸਭ ਮਾਇ ਸਮਾਣੀ
1: ਸਤ ਕਰਮ ਜਾ ਕੀ ਰਚਨਾ ਸਤ ਮੂਲ ਸਤ ਸਤ ਸੁਪਤ
0: ਨਿਰਮਲ ਨਿਰਮਲੀ ਸਹਿਬ ਜੈ ਸਹਿ ਸਭਲੀ
1: ਸਤ ਨਾਮ ਪ੍ਰਭ ਕਾ ਸੁਖਦਾਈ ਵਿਸ਼ਵਾ ਸਤ ਨਾਮ ਗੁਰ ਤੇ ਪਾਈ
0: ਸਤ ਵਚਨ ਸਾਧੂ ਉਪਦੇਸ਼ ਸਤ ਜਨਜਾ ਕਰਦਾ ਪਰਵੇਸ
1: ਸਤ ਨਿਰਤ ਬੁਝੈ ਜੇ ਕੋਏ ਨਾਮ ਜਪਤਾ ਕੀ ਗਤ ਹੋਏ
0: ਸਤ ਯਾ ਸਭ ਸਤ ਆਪੇ ਜਾਣੇ ਆਪਣੀ ਮਿਹਨਤ ਗਤ
1: ਜਿਸਕੇ ਸਿਰ ਸੋ ਕਰਨ ਹਾਰ ਅਵਰ ਨਾ ਬੂਝ ਕਰਤ ਵਿਚਾਰ
0: ਕਰਤੇ ਕੀ ਮਿਤ ਨਾ ਜਾਣੇ ਕੀਆ ਨਾਨ ਜੋਤੇ ਸਵਾਵੇ ਸੋ ਵਰਤੀਆ
1: ਵਿਸਮਨ ਵਿਸਮ ਭਏ ਵਿਸਮਾਦ ਜਿਨ ਬੁਝਿਆ ਤਿਸ ਆਇਆ ਸਵਾਦ
0: ਰੰਗ ਰਾਜਨ ਰਹੇ ਗੁਰ ਕੈ ਭਜਨ ਪਦਾਰਥ ਰਹੇ

0: ਸਤ ਸਤ ਜਸ ਸੁਨਤਾ ਸਤ ਸਰੂਪ ਹਿਰਦੈ ਜਿਨ ਮਾਨਿਆ ਕਰਨ ਕਰਾਵਨ ਤਿਨ ਮੂਲ ਪਛਾਨਿਆ
1: ਪ੍ਰਗਟਾਇਆ
0: ਨਿਰਭਉ ਹੋਏ ਵਸਾਨਾ ਜਿਸ ਤੇ ਉਪਜਿਆ ਤਿਸ ਮੈਂ

0: ਪਾਇਆ, ਤਿਸ ਕਿਸੇ ਅਵਲ ਨਾ ਹੀ ਦ੍ਰਿਸ਼ਟਾਇਆ।
1: ਨਾਮ ਧਨ ਨਾਮ ਰੂਪ ਰੰਗ, ਨਾਮ ਸੁਖਰ ਨਾਮ ਕਾ ਸੰਗ,
0: ਨਾਮ ਰਸ ਜੋ ਜਨ ਤ੍ਰਿਪਤਾਨੇ, ਮਨ ਤਨ ਨਾਮੇ ਨਾਮ ਸਮਾਨੇ,
1: ਉਠਤ ਬੈਠਤ ਸੋਵਤ ਨਾਮ, ਕਉ ਨਾਨਕ ਜਨ ਕੈ ਸਦ ਕਾਮ।
0: ਜਿਹ ਬਾ ਦਿਨ ਰਾਤ, ਪ੍ਰਭ ਆਪਣੇ ਜਨ ਕੀ ਨੀ ਦਾਤ,
1: ਕਰੈ ਭਗਤਾ।

0: ਬੰਧਨ ਕਾਟ ਮੁਕਤ ਜਨ ਭਇਆ ਜਨਮ ਮਰਨ ਦੁਖ ਭ੍ਰਮ ਗਇਆ
1: ਇਚ ਪੁੰਨੀ ਸਰਦਾ ਸਭ ਪੂਰੀ ਰਵ ਰਹਿਆ ਸਤਸੰਗ ਹਜ਼ੂਰੀ
0: ਜਿਸ ਕਾ ਸਾਧਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ
1: ਸੋ ਕਿਉਂ ਬਿਸਰੈ ਜੇ ਘਾਲ ਨਾ ਭਾਨੈ ਸੋ ਕਿਉਂ ਬਿਸਰੈ ਜੇ ਕ੍ਰਿਆ ਜਾਣੈ
0: ਸੋ ਕਿਉਂ ਬਿਸਰੈ ਜਿਨ ਸਭ ਕੀ ਦੀਆ ਸੋ ਕਿਉਂ ਬਿਸਰੈ ਜੇ ਜੀਵਨ ਜੀਆ
1: ਸੋ ਕਿਉਂ ਬਿਸਰੈ ਜੇ ਅਗਨ ਮੈਂ ਰਾਖੈ ਗੁਰ ਪ੍ਰਸਾਦ ਕੋ ਬਿਰਲਾ ਲਾਖੈ
0: ਸੋ ਕਿਉਂ ਬਿਸਰੈ ਜੇ ਵਿਖਤੇ ਕਾਢੈ ਜਨਮ ਜਨਮ ਕਾ ਟੂਟਾ ਗਾਢਾ
1: ਗੁਰ ਐਸਾ ਤੇਰਾ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ
0: ਸਾਜਣ ਸੰਤ ਕਰੋ ਇਹੋ ਕਾਮ ਆਣ ਤਿਆਗ ਜਪੋ ਹਰ ਨਾਮ
1: ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਅਵਰਹਿ ਨਾਮ ਜਪਾਵੋ
0: ਭਗਤ ਪਾਏ ਤਰੀਆ ਸੰਸਾਰ ਬਿਨ ਭਗਤੀ ਤਨ ਹੋਸੀ ਚਾਰ
1: ਸਰਬ ਕਲਿਆਣ ਸੁਖ ਨਿਧ ਨਾਮ ਬੂਧ ਸੁਜਾਤ ਪਾਏ ਵਿਸ਼ਰਾਮ
0: ਸਗਲ ਦੂਖ ਕਾ ਹੋਤ ਨਾਸ ਨਾਨਕ ਨਾਮ ਜਪੋ ਗੁਣ ਤਾਸ
1: ਉਪਜੀ ਪ੍ਰੀਤ ਪ੍ਰੇਮ ਰਸ ਚਾਓ ਮਨ ਤਨੇ ਅੰਤਰ ਹੀ ਸੁਆਓ
0: ਨੇਤਰੋ ਭੇਖ ਦਰਦ ਸੁਖ ਹੋਏ ਮਨ ਬਿਕਸਾ ਸਾਧ ਚਰਨ ਧੋਏ
1: ਭਗਤ ਜਨਾ ਕੈ ਮਨ ਤਨ ਰੰਗ ਬਿਰਲਾ ਕੋ ਪਾਵੈ ਸੰਗ
0: ਏਕ ਬਸ ਦੀਜਾ ਕਰ ਮਿਆ ਗੁਰ ਪ੍ਰਸਾਦ ਨਾਮ ਜਪ ਲਿਆ
1: ਤਾਕਿ ਉਪਮਾ ਕਹੀ ਨਾ ਜਾਏ ਨਾਨਕ ਰਹਿਆ ਸਰਬ ਸਮਾਏ
0: ਪ੍ਰਭ ਬਖਸ਼ੰਦ ਦੀਨ ਦਇਆਲ ਭਗਤ ਵਛਲ ਸਦਾ ਕਰ

0: ਯਾਰ ਨੀਚਾ ਜਾਨ ਨਾਨਕ ਕੁਮਰੀ ਸਰਨ ਪੁਰਖ ਭਗਵਾਨ
1: ਸਰਬ ਬੈਕੁੰਠ ਮੁਕਤ ਮੋਖ ਪਾਏ ਨਿਮਕ ਹਰ ਕੇ ਗੁਣ ਗਾਏ
0: ਅਨਕਰ ਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਭਾਈ
1: ਉਹ ਭੋਜਨ ਕਾਪਰ ਸੰਗੀਤ ਰਸਨਾ ਜਪਤੀ ਹਰ ਹਰ ਨੀਤ
0: ਸੋ ਕਰਨੀ ਸੋਭਾ ਤਨਵੰਤ ਹਿਰਦਾ ਬਸੇ ਪੂਰਨ ਗੁਰਮੰਤ।

0: ਸਾਦਰੰ ਸਭੂ ਕਾਤਿ ਸੋਭਤ ਪਰਮੰ
1: ਅਪਨ ਕੇਲ ਹਕ ਵਰਤੀ ਜੈ ਨਾਨਕ ਕਰਨੈ ਹਰ ਨੰਦੁ ਜਾ
0: ਜਬ ਹੋਵਤ ਪ੍ਰਭ ਕੇਵਲ ਧਨੀ ਤਬ ਦੰਦ ਮੁਕਤ ਕੋ ਕਿਛ ਕੋ ਗਨੀ
1: ਜਬ ਇਕ ਹੈ ਹਰ ਅਗਮ ਅਪਾਰ ਤਬ ਨਰਕ ਸਵਰਗ ਕੋ ਕੋਨ ਉਤਾਰ
0: ਜਬ ਨਿਰਗੁਣ ਪ੍ਰਭ ਸਹਿ ਸੁਭਾਏ ਤਬ ਸ਼ਿਵ ਸ਼ਕਤ ਕਹੋ ਕਿਤ

0: ਰਾਜਿਤ ਆਪ ਦਿਖਾਏ, ਨਾਨਕ ਤਿਸ ਜਨ ਸੋ ਜੀ ਪਾਏ।
1: ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪਿਆ ਭਗਵੰਤ।
0: ਆਕਾਸ ਪਿਆਲ ਸਰਬ ਲੋਕ ਪੂਰਨ ਪ੍ਰਤਪਾਲ,
1: ਬੰਧਨ ਪਰਬਤ ਹੈ ਪਾਰ ਬ੍ਰਹਮ, ਜੈਸੀ ਆਗਿਆ ਤੈਸਾ ਕਰਮ।
0: ਪਾਣ ਪਾਣੀ ਬੈ ਸੰਤਰ ਮਾਹੇ, ਚਾਰ ਕੁੰਟ ਦਹ ਦਿਸੈ ਸਮਾਹੇ।
1: ਤਿਸ ਤੇ ਭਿੰਨ ਨਹੀਂ ਕੋਠਾਉ, ਗੁਰ ਪ੍ਰਸਾਦ ਨਾਨਕ ਸੁਖਾਉ।
0: ਵੇਦ ਪ੍ਰਾਣ ਸਿਮਰਤ ਮਹਿ ਦੇਖ, ਸਸਿਅਰ ਸੂਰ ਨਖਿਅਤਰ ਮਹਿ ਏਕ।
1: ਬਾਣੀ ਪ੍ਰਭ ਕੀ ਸਭ ਕੋ ਬੋਲੈ, ਆਪ ਡੋਲ ਨ ਕਬਹੁ ਡੋਲੈ।
0: ਸਰਬ ਕਲਾ ਕਰ ਖੇਲੈ ਖੇਲ, ਮੋਨ ਨ ਪਾਈਐ ਗੁਣੈ ਅਮੋਲ।
1: ਸਰਬ ਜੋਤ ਮੈਂ ਜਾਤੀ ਜੋਤ, ਭਾਗੋ ਸਵਾਮੀ ਓਤ ਪੋਤ।
0: ਪ੍ਰਸਾਦ ਪਰਮ ਕਾ ਨਾਸ, ਨਾਨਕ ਤਿਨ ਮੈਂ ਇਹੋ ਵਿਸਾਸ।
1: ਸੰਤ ਜਨਾ ਕਾ ਸਿੱਖਣ ਸਭ ਬ੍ਰਹਮ, ਸੰਤ ਜਨਾ ਕੈ ਹਿਰਦੈ ਸਭ ਧਰਮ।
0: ਸੰਤ ਜਨਾ ਸੁਨੈ ਸੁਭ ਬਚਨ, ਸਰਬ ਵਿਆਪੀ ਰਾਮ ਸੰਗ ਰਚਨ।
1: ਜਿਨ ਜਾਤਾ ਤਿਸ ਕੀਏ ਰਹਿਤ, ਸਤ ਬਚਨ ਸਾਧੂ ਸਭ ਕਹਿਤ।
0: ਜੋ ਹੋਏ ਸੋਈ ਸੁਖ ਮਾਨੈ, ਕਰਨ ਕਰਾਵਨ ਹਾਰ ਪ੍ਰਭ ਜਾਨੈ।
1: ਅੰਤਰ ਵਸੇ ਬਾਰ ਪੀਓ ਹੀ, ਨਾਨਕ ਦਰਸ਼ਨ ਦੇਖ ਸਭ ਹੋਈ।
0: ਆਪ ਸਤ ਕੀਆ ਸਭ ਸਤ, ਤਿਸ ਪ੍ਰਭ ਤੇ ਸਗਲੀ ਉਤਪਤ।
1: ਤਿਸ ਭਾਵੈ ਤਾਂ ਕਰੇ ਵਿਸਤਾਰ, ਤਿਸ ਭਾਵੈ ਤਾਂ ਏਕ ਓੰਕਾਰ।
0: ਅਨੇਕ ਕਲਾ ਲਖੀ ਨਹਿ ਜਾਏ, ਜਿਸ ਭਾਵੈ ਤਿਸ ਲਏ ਮਿਲਾਏ।
1: ਕਵਨ ਨਿਕਟ ਕਵਨ ਕਹੀਐ ਦੂਰ, ਆਪੇ ਆਪਾ ਭਰਪੂਰ।
0: ਅੰਤਰਗਤ ਜਿਸ ਆਪ ਜਨਾਏ, ਨਾਨਕ ਤਿਸ ਜਨ ਆਪ ਬੁਝਾਏ।
1: ਸਰਬ ਭੂਤਾ ਅਵਤਾਰਾ, ਸਰਬ ਨੈਨ ਆਪੇਖਣ ਹਾਰਾ।
0: ਸਗਲ ਸਮਗਰੀ ਜਾ ਕਾ ਤਨਾ, ਆਪਨ ਜਸ ਆਪ ਹੀ ਸੁਨਾ।
1: ਆਵਣ ਜਾਨ ਖੇਲ ਬਨਾਇਆ।